ਐਫ ਐਮ ਬੈਂਡ 7.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਬੁੱਧਵਾਰ ਹੈ, ਸ਼ੱਕ ਸੰਮਤ 1948 ਦੇ ਜੇਠ ਮਹੀਨੇ ਦੀ 5 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 27 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ ਅਤੇ ਹੁਣ ਤੋਂ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਆਕਾਸ਼ਵਾਣੀ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਦਾ ਸਾਡੀ ਅੱਜ ਦੀ ਇਹ ਸਭਾ 'ਚ ਹਾਰਦਿਕ ਸਵਾਗਤ।

ਐਫ ਐਮ ਬੈਂਡ 7.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤਬਾਣੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਪ੍ਰੋਗਰਾਮ 'ਚ ਆਓ ਸਰਵਣ ਕਰਦੇ ਹਾਂ ਹੁਣ ਭਜਨ ਆਵਾਜ਼ ਪਿਊਸ਼ ਕੈਲਾਸ਼ ਅਨੁਜ ਅਤੇ ਸਾਥੀਆਂ ਦੀ।

0: 7.2 FM ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਖੇਤੀਬਾੜੀ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਉਡੀਕ ਕਰੋ। ਖੇਤੀਬਾੜੀ
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਹਾਲ ਚਾਲ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੰਮ ਕਾਰ ਕਰਦੇ ਰਹੋ, ਅਤੇ ਹਾਲ ਚਾਲ ਵਧੀਆ ਅਤੇ ਖੇਤੀ ਵੀ ਵਧੀਆ।
0: ਵਧੀਆ ਹੋ ਜਾਂਦੀ ਆ ਜੀ। ਦੇਖੋ ਆਹ ਸਮਾਂ ਜਿੱਦਾਂ ਆਪਾਂ ਸਾਰੇ ਜਾਣਦੇ, ਬੜਾ ਸਾਂਭਣ ਦਾ ਸਮਾਂ ਹੈ, ਅਤੇ ਜਿਹੜਾ ਬੰਦਾ ਸਮੇਂ ਨੂੰ ਸਾਂਭਣਾ ਜਾਣਦਾ ਹੈ ਉਹ ਸਾਰਾ ਕੁਝ ਸਾਂਭ ਲੈਂਦਾ ਹੈ। ਕਈ ਵਾਰੀ ਆਪਾਂ ਸਮੇਂ ਨੂੰ ਜਿੰਨਾ ਜਾਂਚ ਹੈ, ਮਾੜੀ ਜਿਹੀ ਬਰੀਕੀ ਦੀ ਗੱਲ ਹੈ, ਲੜਾਈ ਝਗੜੇ ਵੀ ਇਸੇ ਕਰਕੇ ਹੁੰਦੇ ਆ ਵੀ ਆਪਾਂ ਸਮਾਂ ਨਹੀਂ ਸਮਝਦੇ,
1: ਖੁੰਝ ਜਾਂਦੇ
0: ਹਾਂ। ਜਦੋਂ ਸਭ ਨੂੰ ਪਤਾ ਹੈ ਕਿ ਯਾਰ ਹਾਲਾਤ ਠੀਕ ਨਹੀਂ ਹੈ, ਮੌਸਮ ਠੀਕ ਨਹੀਂ ਹੈ, ਤੁਹਾਡੇ ਹੱਕ 'ਚ ਨਹੀਂ ਹੈ, ਅਤੇ ਉਹ ਕਹਿੰਦੇ ਇੱਕ ਚੁੱਪ ਸੌ ਸੁੱਖ ਵਾਲਾ ਹਿਸਾਬ ਹੋ ਜਾਂਦਾ।
1: ਬਹੁਤ ਵੱਡੀ ਚੀਜ਼ ਆ ਜੀ,
0: ਉਹੀ ਸਮਾਂ ਸਾਂਭਣ ਦੀ ਗੱਲ ਹੁੰਦੀ। ਅਗਲਾ ਕਹਿੰਦਾ ਸਿਆਣਾ ਬੰਦਾ, ਭਾਈ ਸਮਾਂ ਬਚਾ ਗਿਆ, ਵੇਲਾ ਬਚਾ ਗਿਆ,
1: ਪਾਸਾ ਵੱਟ ਜਾਓ,
0: ਹੈ ਨਾ। ਸੋ ਇਸ ਕਰਕੇ ਇਹ ਤਾਂ ਸਮੇਂ ਦਾ ਪੱਖ ਹੋ ਗਿਆ ਇਹ, ਪਰ ਖੇਤੀਬਾੜੀ ਦੇ ਵਿੱਚ ਜਿੱਦਾਂ ਸੰਧੂ ਸਾਹਿਬ ਆਪਾਂ ਜ਼ਿਕਰ,
1: ਉੱਥੇ ਨਹੀਂ ਪਾਸਾ ਵੱਟਣਾ,
0: ਉੱਥੇ ਪਾਸਾ ਨਹੀਂ ਵੱਢਣਾ, ਹੈ ਨਾ, ਉੱਥੇ ਤੇ ਪਾਸੇ ਹਟ ਕੇ ਵੀ ਨਹੀਂ ਖੜਨਾ।
1: ਉਹ ਤਾਂ ਕੰਮ ਕਰਨਾ ਪੈਣਾ। ਹੁਣ ਦੇਖੋ ਆਪਾਂ ਝੋਨੇ ਦੀ ਜਿਸ ਤਰ੍ਹਾਂ ਸਰਕਾਰ ਵੀ ਕਹਿੰਦੀ ਆ ਵੀ ਸਿੱਧੀ ਬਿਜਾਈ ਕਰੋ, ਮਹਿਕਮਾ ਵੀ ਕਹਿੰਦਾ, ਪਰ ਸਾਰਾ ਰਕਬਾ ਨਹੀਂ ਆਪਾਂ ਸਿੱਧਾ ਬੀਜ ਸਕਦੇ।
0: ਬਿਲਕੁਲ ਜੀ, ਬਿਲਕੁਲ।
1: ਕੁਛ ਤਾਂ ਜਿਹੜਾ ਹੁੰਦਾ, ਪਨੀਰੀ ਵੀ ਤਿਆਰ ਕਰਨੀ ਪੈਂਦੀ ਨਾਲ, ਅਤੇ ਪਨੀਰੀ ਦੀ ਸੰਭਾਲ ਵੀ ਨਾਲ ਕਰਨੀ ਪੈਂਦੀ ਤਾਂ ਕਿ ਵਧੀਆ ਰਹੇ ਜੀ।
0: ਇਹ ਤਾਂ ਦੇਖੋ ਜੀ ਗੱਲ ਹੈ ਵੀ ਜੇ ਤਾਂ ਤੁਸੀਂ ਵੱਡੇ ਖਰਚ ਤੋਂ ਬਚਣਾ ਹੈ, ਜ਼ਿਆਦਾ ਖੱਜਲ ਖੁਆਰੀ ਤੋਂ ਬਚਣਾ ਹੈ, ਫਿਰ ਤਾਂ ਭਾਈ ਪਨੀਰੀ 'ਚ ਧਿਆਨ ਦੇ ਲਓ। ਜੇ ਖੱਜਲ ਖੁਆਰੀ 'ਚ ਪੈਣਾ, ਜ਼ਿਆਦਾ ਖਰਚਾ ਕਰਨਾ, ਫਿਰ ਧਿਆਨ ਨਾ ਦਿਉ, ਫਿਰ ਫਸਲ ਦੇ ਉੱਤੇ ਤਾਂ ਤੁਹਾਨੂੰ ਉਪਰਾਲੇ ਕਰਨੇ ਪੈਣੇ
1: ਆ ਜੀ। ਹੁਣ ਦੇਖੋ ਨਾ, ਕਈ ਵਾਰ ਇਹ ਹੁੰਦਾ ਸੀ, ਰੁੜੀਆ ਰਾਮ ਜੀ ਸੁਣਦੇ ਹੁੰਦੇ ਸੀ ਆਪਾਂ, ਵੀ ਸਾਡੇ ਜ਼ਿਮੀਂਦਾਰ ਭਰਾ ਪਹਿਲਾਂ ਹੀ ਗੱਡੀਆਂ ਰੋਕ ਕੇ ਖੜ ਜਾਂਦੇ ਸਟੇਸ਼ਨ ਤੇ।
0: ਸਹੀ ਗੱਲ,
1: ਕਿਉਂ ਮਜ਼ਦੂਰ ਨਹੀਂ ਲੱਭਦਾ ਸੀ,
0: ਕੰਮਾਂ
1: ਦੀ ਲੋੜ ਪੈਂਦੀ ਸੀ ਨਾ,
0: ਕੰਮਾਂ ਦੀ ਲੋੜ।
1: ਨੀਰੀ ਹੁਣ ਦੇਖੋ ਅਕਸਰ ਹੱਥਾਂ ਨਾਲ ਲਾਉਣੀ ਹੈ, ਅਤੇ ਉਹ ਬੰਦੇ ਚਾਹੀਦੇ ਹੈਗੇ।
0: ਬਿਲਕੁਲ ਬਿਲਕੁਲ,
1: ਅਤੇ ਉਹਦਾ ਹੁਣ ਹੱਲ ਇਹ ਕਰਤਾ ਵੀ ਚਲੋ ਸਰਕਾਰ ਕਹਿੰਦੀ ਵੀ ਕੁਛ ਜਿਹੜਾ ਸਿੱਧਾ ਬੀਜ ਲਈਏ, ਕੁਛ ਆਪਾਂ ਮਸ਼ੀਨਾਂ ਨਾਲ ਵੀ ਆ ਗਏ ਤਰੀਕਾ ਵੀ ਉਹ ਵੀ ਕਰ ਸਕਦੇ ਜੇ ਵਧੀਆ ਮੈਟ ਟਾਈਪ ਨਰਸਰੀ ਤਿਆਰ ਕਰੋ, ਤੇ ਮਸ਼ੀਨਾਂ ਦੇ ਨਾਲ ਵੀ ਜਿਹੜੀ ਝੋਨੇ ਦੀ ਲਵਾਈ ਬੜੀ ਵਧੀਆ ਕਾਮਯਾਬ ਹੈ ਜੀ,
0: ਵਜ਼ਨ ਨਹੀਂ ਪੈਂਦਾ ਜੀ। ਦੇਖੋ ਜਦੋਂ ਏਦਾਂ ਵਰਗੀਕ੍ਰਿਤ ਕਰ ਲੈਂਦੇ ਨਾ ਆਪਾਂ ਵੀ ਕੁਛ ਸਿੱਧੀ ਬਿਜਾਈ ਕਰ ਲਈ ਭਾਈ, ਕੁਛ ਮਸ਼ੀਨਾਂ ਨਾਲ ਕਰ ਲਈ, ਕੁਛ ਪਨੀਰੀ ਲਾ ਕੇ ਕਰ ਲਈ, ਤੇ ਉੱਥੇ ਫਿਰ ਇਹੀ ਹੈ ਕਿ ਇਹਦੇ ਨਾਲ ਵਜ਼ਨ ਘੱਟ ਜਾਂਦਾ ਹੈ, ਕਿਉਂਕਿ ਕੰਮੇ ਵੀ ਤਾਂ ਦੇਖੋ ਸੀਮਤ ਹੈ ਤੁਹਾਡੇ ਕੋਲ। ਕਾਮੇ ਆਪਾਂ ਸਾਰੇ ਜਾਣਦੇ ਹਾਂ ਕਿ ਖੇਤੀ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਸਾਡੇ ਲਈ ਦਿੱਕਤ ਆ ਰਹੀ ਹੈ, ਪ੍ਰਵਾਸੀ
1: ਤੇ ਆਪਾਂ ਜ਼ਿਆਦਾ,
0: ਹਾਂਜੀ,
1: ਉਹਨਾਂ ਤੇ ਡਿਪੈਂਡ ਕਰਦੇ ਹਾਂ।
0: ਬਿਲਕੁਲ ਬਿਲਕੁਲ,
1: ਇਸ ਕਰਕੇ ਇਹ ਸਮੱਸਿਆ ਤਾਂ ਆ ਹੀ ਜਾਂਦੀ।
0: ਹਾਂ,

0: ਕਿ ਨਹੀਂ ਆਏ, ਮੰਨ ਲਓ ਘੱਟ ਆਏ ਤਾਂ ਫਿਰ ਜਿਹੜੀ ਅੱਗੇ ਪਿੱਛੇ ਹੋ ਜਾਂਦੀ ਹੈ ਅਤੇ ਸਾਰੇ ਪਾਸੇ ਖਿੱਚ ਪੈਂਦੀ ਹੈ ਵੀ ਜਿਹੜੀ ਆਪਾਂ ਕਦੋਂ ਹੋਵਾਂ ਕਿਸ ਤਰੀਕੇ
1: ਭਾਰਤ 'ਤੇ ਵੀ ਬੜਾ ਫਰਕ ਪੈ ਜਾਂਦਾ ਜੀ, ਬੜੀਆਂ ਚੀਜ਼ਾਂ ਦਾ ਫਰਕ ਪੈਂਦਾ ਸੰਧੂ ਸਾਹਿਬ। ਸੋ ਇਸ ਕਰਕੇ ਇਹ ਤਾਂ ਦੇਖੋ ਹੈ ਕਿ ਆਪਾਂ ਥੋੜ੍ਹਾ ਜਿਹਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਇਸ ਲਿਹਾਜ਼ ਨਾਲ ਹੀ ਚੱਲੀਏ ਕਿ ਥੋੜ੍ਹੀ ਸਿੱਧੀ ਕਰ ਲਈਏ, ਥੋੜ੍ਹੀ ਪਨੀਰੀ ਨਾਲ ਕਰ ਲਈਏ, ਕੁਛ ਰਕਬਾ ਬਾਸਮਤੀ ਥੱਲੇ ਲੈ ਆਈਏ, ਇਹ ਸਾਰੀਆਂ ਚੀਜ਼ਾਂ ਦੇ ਨਾਲ ਇਹ ਸਮੱਸਿਆ ਦਾ ਹੱਲ ਹੋ ਜਾਂਦਾ। ਪਰ ਜਿਹੜੀ ਤੁਸੀਂ ਪਨੀਰੀ ਦਾ ਜ਼ਿਕਰ ਕੀਤਾ ਹੈ ਉਹਦੇ ਲਈ ਆਹ ਸਮਾਂ ਬੜਾ ਸਾਡੇ ਕੋਲ ਢੁਕਵਾਂ ਹੈ।
0: ਪਨੀਰੀ ਜਿਹੜੀ ਬੀਜੀ ਹੋਈ ਹੈ,
1: ਬੀਜੀ ਹੋਈ ਹੈ ਜਿਹੜੀ,
0: ਉਹਦੀ ਸਾਂਭ ਸੰਭਾਲ ਬੜੀ ਮਹੱਤਵਪੂਰਨ ਹੈ, ਤਾਂ ਕਿ ਜੇ ਦੇਖੋ ਵਧੀਆ ਤਿਆਰ ਹੋਊਗੀ। ਆਮ ਕਹਿੰਦੇ ਹਾਂ ਵੀ 25 ਤੋਂ ਲੈ ਕੇ 30 ਦਿਨਾਂ ਦੀ ਪਨੀਰੀ, ਉਹ ਜਿਹੜੀ ਤਿਆਰ ਕੀਤੀ ਹੋਵੇ ਉਹ ਪੁੱਟ ਕੇ ਲਾਓ, ਬਹੁਤੀ ਵੱਡੀ ਉਮਰ ਦੀ ਇਵੇਂ ਲਾਓ
1: ਨਾ ਜੀ, ਫਿਰ
0: ਵਰਗੀ ਉਹ ਗੰਢਾਂ ਜੀ ਬਣ ਜਾਂਦੀਆਂ ਤੇ ਫਿਰ ਉਹਨਾਂ ਸਮੱਸਿਆ ਆ ਜਾਂਦੀ ਹੈਗੀ।
1: ਉਹ ਤਾਂ ਦੇਖੋ ਜੀ ਫਿਰ ਕਹਿੰਦੇ ਹੁੰਦੇ ਨੇ ਨਾ ਵੀ ਜਿੱਦਾਂ
0: ਅਣਸਰਦੇ ਦਾ ਕੰਮ,
1: ਹਾਂ, ਬੂਟੇ ਦਾ ਜੋ ਖਿਲਾਰ ਫਲਾਰ ਚਾਹੀਦਾ ਆਪਾਂ ਨੂੰ ਉਸ ਲਿਹਾਜ਼ ਨਾਲ ਉਹ ਆਉਣਾ ਨਹੀਂ। ਬਾਕੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਨੀਰੀ, ਸਾਨੂੰ ਪਨੀਰੀ ਵੀ ਦੱਸਦੀ ਹੈ ਬੋਲ ਕੇ, ਜਿੱਦਾਂ ਹੁਣ ਪੀਲਾਪਣ ਸਾਨੂੰ ਲੱਗਦਾ ਦਗੀਆਂ ਦੇ ਵਿੱਚ ਵੀ ਪੀਲਕ ਮਾਰਦੀ ਪਈ ਹੈ, ਕਈ ਵਾਰੀ ਪੱਤਿਆਂ ਦੇ ਕੋਈ ਰੋਗ ਪੈ ਜਾਂਦੇ ਹੈ, ਕਈ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਹੈ। ਸੋ ਇਸ ਕਰਕੇ ਪਨੀਰੀ ਤਾਂ ਇੱਕ ਤਾਂ ਦੇਖੋ ਬੀਜਣ ਤੋਂ ਪਹਿਲਾਂ ਬੜੇ ਉਪਰਾਲੇ ਹੈ ਵੀ ਜਿਹੜੇ ਆਪਾਂ ਪਨੀਰੀ ਦੇ ਵਿੱਚ ਕਰ ਸਕਦੇ, ਜਦੋਂ ਆਪਾਂ ਕਹਿੰਦੇ ਭਾਈ ਉਸੇ ਖੇਤ ਦੇ ਵਿੱਚ ਨਾ ਜਿੱਥੇ ਪਹਿਲੋਂ ਪਨੀਰੀ
0: ਝਾੜਿਆ ਸੀ,
1: ਹਾਂ ਝਾੜਿਆ ਸੀ, ਉੱਥੇ ਨਾ ਲਾਓ ਪਨੀਰੀ, ਹੈਨਾ।
0: ਜਾਂ ਆਪਾਂ ਕਹਿੰਦੇ ਹਾਂ ਵੀ ਆਪਾਂ ਰੂੜੀ ਪਾ ਕੇ ਤੇ ਪਾਣੀ ਲਾ ਦਿਓ,
1: ਹਾਂ,
0: ਜਿਹੜੇ ਨਦੀਨ ਆ ਨਾ
1: ਉੱਗ ਜਾਂਦੇ,
0: ਉਹ ਪਹਿਲੇ ਉੱਗ ਪੈਂਦੇ ਆ ਤੇ ਉਹਨੂੰ ਆਪਾਂ ਪਹਿਲਾਂ ਖਾਤਮਾ ਕਰਕੇ ਤੇ ਫਿਰ ਵਧੀਆ ਪਨੀਰੀ ਜਿਹੜੀ ਹੈ ਬੀਜੀ ਜਾ ਸਕਦੀ ਹੈ। ਤੇ ਤੁਸੀਂ ਗੱਲ ਕੀਤੀ ਸੀ ਨਾ ਪੀੜੇ ਪੈਣ ਦੀ, ਕਈ ਵਾਰ ਉਹਦੇ ਵਿੱਚ ਦੇਖੋ ਜਿਹੜੀ ਲੋਹੇ ਦੀ ਘਾਟ ਆ ਜਾਂਦੀ
1: ਹੈ ਜੀ,
0: ਜ਼ਿੰਕ ਦੀ ਘਾਟ ਆ ਜਾਂਦੀ, ਇਹ ਬੜੀ ਦੇਖਣ ਵਾਲੀ ਚੀਜ਼ ਹੁੰਦੀ ਹੈ ਕਿ ਆਪਾਂ ਜਿਸ ਤਰ੍ਹਾਂ ਜੇ ਸਰਵੇਖਣ ਕਰਾਂਗੇ ਤਾਂ ਪਤਾ ਲੱਗੂਗਾ ਆਹ ਚੀਜ਼ ਦੀ ਘਾਟ ਆ। ਤੇ ਜਿੱਦਾਂ ਜਿੱਦਾਂ ਆਪਾਂ ਨੂੰ ਮਾਹਰ ਕਹਿੰਦੇ ਆ, ਜੇ ਲੋਹੇ ਦੀ ਘਾਟ ਹੈ ਤਾਂ ਫੈਰਾ ਸਲਫੇਟ ਦਾ ਛਿੜਕਾਅ ਕਰੋ,
1: ਬਿਲਕੁਲ,
0: ਹਾਂਜੀ, ਜੇ ਜ਼ਿੰਕ ਦੀ ਘਾਟ ਹੈ ਫਿਰ ਜ਼ਿੰਕ ਸਲਫੇਟ, ਉਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ, ਇੱਕ ਮੋਨੋ ਹੁੰਦੀ ਹੈ ਇੱਕ ਦੂਸਰੀ ਹੁੰਦੀ ਹੈ, ਤੇ ਦੋਨਾਂ ਦੀ ਮਿਕਦਾਰ ਵੀ ਵੱਖਰੀ ਵੱਖਰੀ
1: ਵੱਖਰੀ ਵੱਖਰੀ।
0: ਤੇ ਉਹ ਤਾਂ ਹੀ ਅਸੀਂ ਦੇਖੋ ਜੇ ਕੋਈ ਚੀਜ਼ ਵਾਧੂ ਪਾਵਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ,
1: ਕੋਈ ਫਾਇਦਾ ਨਹੀਂ।
0: ਜੇ ਸਿਫਾਰਸ਼ ਦੇ ਮੁਤਾਬਕ ਪਾਵਾਂਗੇ, ਸਹੀ ਸਮੇਂ ਤੇ ਢੁਕਵੇਂ ਸਮੇਂ ਤੇ ਪਾਵਾਂਗੇ ਤੇ ਫਿਰ ਫਾਇਦਾ ਆ।
1: ਆ ਜੀ ਹੁਣ ਤਾਂ ਦੇਖੋ ਐਵੇਂ ਇੱਕ ਨਾ ਸਾਡਾ ਇੱਕ ਭਰਮ ਭੁਲੇਖਾ ਹੈ ਵੀ ਜੀ ਰੰਗ ਥੋੜ੍ਹਾ ਜਿਹਾ ਨਾ ਹਾਲੀ ਪੀਲ ਕੇ ਮਾਰਦੀ ਪਈ ਹੈ ਜਾਂ ਰੰਗ ਕਾਲਾ ਸਿਆਹ ਜਾਂ ਨਹੀਂ ਲੱਗਦਾ ਸਾਨੂੰ, ਇਹ ਕੋਈ ਮਤਲਬ ਇਹ ਕੋਈ ਜਿੱਦਾਂ ਕਹਿੰਦੇ ਆਧਾਰ ਨਹੀਂ ਹੈ ਨਰੋਈ ਪਨੀਰੀ ਦਾ। ਸੋ ਇਸ ਕਰਕੇ ਜਿੱਦਾਂ ਆਪਾਂ ਕਹਿ ਰਹੇ ਕਿ ਰੰਗਾਂ 'ਚ ਨਾ ਜਾਓ ਤੁਸੀਂ, ਪਨੀਰੀ ਸਾਡੀ ਨਰੋਈ ਹੋਣੀ ਚਾਹੀਦੀ, ਬਸ ਇਹ ਚੀਜ਼ ਦੇਖੋ ਉਹਨੂੰ ਕਿਸੇ ਤਰ੍ਹਾਂ ਦੀ
0: ਰਲਾ ਨਾ ਹੋਵੇ,
1: ਹਾਂ,
0: ਨਦੀਨ ਨਾ ਹੋਣ,
1: ਨਦੀਨ ਨਾ,
0: ਕਈ ਵਾਰ ਨਦੀਨ ਵੀ ਉਹ 'ਚ ਹੋ ਜਾਂਦੇ ਆ, ਕੋਈ ਹੋਰ ਕਿਸਮ ਦਾ ਰਲਾ ਆ ਉਹ ਵੀ ਫਿਰ ਅੱਗੇ ਜਾ ਕੇ ਆਪਾਂ ਨੂੰ ਸਮੱਸਿਆ।
1: ਦੇਖੋ ਨਦੀਨਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਹੁਣ ਪਨੀਰੀ ਦੇ ਵਿੱਚ ਅਸੀਂ ਇਹ ਆ ਵੀ ਹੱਥਾਂ ਨਾਲ ਹੀ ਪੁੱਟ ਕੇ ਜਿਹੜਾ ਹੈ ਪ੍ਰਬੰਧ ਕਰ ਲੈਂਦੇ ਹਾਂ, ਅੱਗੋਂ ਫਸਲ ਦੇ ਵਿੱਚ ਥੋੜ੍ਹੀ ਹੱਥਾਂ ਨਾਲ ਪੁੱਟੇ ਜਾਣੇ ਇੰਨੇ ਰਕਬੇ 'ਚ, ਫਿਰ ਆਪਾਂ ਦਵਾਈਆਂ ਨਾਲ ਦੇਖੋ ਕਾਬੂ ਕਰਨੇ ਪੈਂਦੇ ਆ ਸਾਨੂੰ। ਸੋ ਇਸ ਕਰਕੇ ਕਹਿੰਦੇ ਹਾਂ ਵੀ ਭਾਈ ਬਹੁਤ ਸਾਰਾ ਖਰਚਾ ਜਿਹੜਾ ਹੈ ਪਨੀਰੀ ਜਿੰਨੀ ਸਾਡੀ ਜਿੱਦਾਂ ਕਹਿ ਸਕਦੇ ਹਾਂ ਕਿ ਚੰਗੀ ਹੋਏਗੀ, ਨਰੋਈ ਹੋਏਗੀ, ਬਿਮਾਰੀ ਤੋਂ ਰਹਿਤ ਹੋਏਗੀ, ਕਿਸੇ ਤੱਤ ਦੀ ਘਾਟ ਤੋਂ ਰਹਿਤ ਹੋਏਗੀ, ਅਤੇ ਉਹ ਪਨੀਰੀ ਜਿਹੜੀ ਜਦੋਂ ਖੇਤ ਦੇ ਵਿੱਚ ਲਾਵਾਂਗੇ ਅਤੇ ਲਾਉਣ ਵੇਲੇ ਵੀ ਥੋੜ੍ਹਾ ਧਿਆਨ ਰੱਖਣਾ ਜ਼ਰੂਰੀ ਹੈ, ਪਟਾਈ ਵੇਲੇ ਵੀ ਧਿਆਨ ਰੱਖਣਾ ਜ਼ਰੂਰੀ,
0: ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੀ। ਜਦੋਂ ਪਟਾਈ ਕਰਨੀ ਹੈਗੀ ਹੈ ਉਦੋਂ ਵੀ ਆਪਾਂ ਧਿਆਨ ਰੱਖੋ ਵੀ ਸਹੀ ਤਰੀਕੇ ਨਾਲ ਜੜ ਵਗੈਰਾ ਪੂਰੀ ਹੋਵੇ, ਪਾਣੀ ਲਾ ਦਿਓ। ਅਤੇ ਵੈਸੇ ਸਾਡੇ ਕਿਸਾਨ ਵੀਰ ਬੜਾ ਵਧੀਆ ਕਰਦੇ ਆ ਵੀ ਉਹ ਖੇਤ ਹੀ ਪੋਲਾ ਤਿਆਰ ਕਰਦੇ ਇਸ ਤਰੀਕੇ ਦਾ ਵੀ ਸੌਖਾ ਪੱਟੀ ਜਾਵੇ ਜੀ।
1: ਬਿਲਕੁਲ ਜੀ, ਇਸੇ ਕਰਕੇ ਰੂੜੀ ਕਿਉਂ ਸਿਫਾਰਸ਼ ਕੀਤੀ ਜਾਂਦੀ, ਰੂੜੀ ਦਾ ਮਤਲਬ ਇਹੀ ਹੈ ਕਿ ਜਿਹੜੀ ਖਾਸ ਤੌਰ ਦੇ ਉੱਤੇ ਆਪਾਂ ਪਨੀਰੀ ਬੀਜਦੇ ਹਾਂ ਉਹਦਾ ਮਤਲਬ ਹੈ ਜ਼ਮੀਨ ਦੇ ਵਿੱਚ ਪਲਾਹ ਵੱਟ ਰਹੇ,
0: ਹਾਂ, ਜੜ ਬਹੁਤੀ ਡੂੰਘੀ ਨਾ ਜਾਵੇ,
1: ਹਾਂ, ਜੜ ਬਹੁਤੀ ਡੂੰਘੀ ਨਾ ਜਾਵੇ, ਜਦੋਂ ਪੁੱਟੀਏ ਕਿਸੇ ਤਰ੍ਹਾਂ ਜੜ ਨੂੰ ਨੁਕਸਾਨ ਨਾ ਹੋਵੇ, ਕਿਉਂਕਿ ਜਦੋਂ ਜੜ ਨੂੰ ਨੁਕਸਾਨ ਹੋਊਗਾ ਬੂਟਾ ਆਪਾਂ ਖੇਤ ਦੇ ਵਿੱਚ ਲਾਉਣਾ ਹੈ ਤੇ ਤੁਹਾਨੂੰ ਪਤਾ ਫਿਰ ਜੜ ਨਾ ਹੋਈ ਨਰੋਈ ਜੜ ਨਾ ਹੋਈ ਤੇ ਜੜ ਲੱਗੂ ਕਿੱਦਾਂ।
0: ਹਾਂ, ਤੇ ਜਦੋਂ ਪਨੀਰੀ ਆਪਾਂ ਲਾਉਣੀ ਹੈ ਨਾ ਪੁੱਟ ਕੇ ਰੋਲੀਆ ਰਾਮ ਜੀ, ਤੇ ਬੂਟਿਆਂ ਦੀ ਗਿਣਤੀ ਦਾ ਪੂਰਾ ਖਿਆਲ ਰੱਖੋ ਜੀ। ਕਈ ਵਾਰ ਅਸੀਂ ਕਾਮਿਆਂ ਤੇ ਛੱਡ ਦਿੰਦੇ ਹਾਂ ਵੀ ਚਲੋ ਆਹ ਲਾ ਲੈਂਦੇ ਉਹ ਕੀ ਕਰਦੇ ਪਾਸੇ ਪਾਸੇ ਦਿਖਾਉਣ ਵਾਸਤੇ ਤਾਂ ਲਾ ਦਿੰਦੇ ਸਹੀ ਸੀ,
1: ਆਲੇ ਦੁਆਲੇ ਚੰਗਾਰ ਹੋ ਜਾਂਦਾ
0: ਤੇ ਵਿਚਕਾਰ ਦਵਾ ਦਾ ਕੰਮ ਨਿਬੇੜਦੇ ਆ।
1: ਸਹੀ ਗੱਲ ਹੈ, ਬੂਟੇ ਤਾਂ ਦੇਖੋ ਜੀ ਦੋ ਤਾਂ ਮੰਨ ਕੇ ਚੱਲੋ ਤੁਸੀਂ, ਦੋ ਬੂਟੇ ਇੱਕ ਥਾਂ ਤੇ ਲਾਉਣੇ ਹੈ ਤੇ ਫਾਸਲਾ ਜਿਹੜਾ ਨਾ ਕਹਿੰਦੇ ਹੁੰਦੇ ਬਹੁਤੀ ਸੰਘਣੀ ਤੇ ਨਾ ਬਹੁਤੀ ਛਿੱਦੀ, ਦੋਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ।
0: ਤੇ ਜੇ ਕੋਈ ਆਪਾਂ ਨੂੰ ਲੱਗਦਾ ਵੀ ਘਾਟ ਹੈ ਜਿਸ ਆਪਾਂ ਗੱਲ ਕਰ ਰਹੇ ਸੀ, ਤੇ ਜੇ ਲੋਹੇ ਦੀ ਘਾਟ ਹੈ ਤੇ ਫੈਰਾ ਸਲਫੇਟ ਦੀ ਵਰਤੋਂ ਕਰੋ, ਜੇ ਆਪਣੇ ਕੋਲ ਜ਼ਿੰਕ ਦੀ ਘਾਟ ਹੈ ਤੇ ਜ਼ਿੰਕ ਸਲਫੇਟ ਦੀ ਵਰਤੋਂ ਕੀਤੀ ਜਾ।
1: ਪਾਣੀ ਦਾ ਵੀ ਦੇਖੋ ਇਹ 'ਚ ਸੰਧੂ ਸਾਹਿਬ ਬੜਾ ਪਨੀਰੀ ਦੇ ਵਿੱਚ ਪ੍ਰਬੰਧ ਜਿਹੜਾ ਜ਼ਰੂਰੀ ਹੁੰਦਾ ਹੈ, ਕਿਉਂਕਿ ਪਾਣੀ ਜਿਹੜਾ ਹਜੇ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਫਸਲ ਹੈ ਤਾਂ ਪਾਣੀ ਦੀ ਹੈ,
0: ਪਾਣੀ,
1: ਪਰ ਪਾਣੀ ਦੀ ਹੁਣ ਮਹਾਰਾਜ ਨੇ ਸਾਨੂੰ ਇਹ ਖੋਜਬੀਨ ਕਰਕੇ ਜਿਹੜਾ ਹੈ ਇਹ ਚੀਜ਼ ਦੱਸਦਾ ਕਿ ਪਾਣੀ ਖੜੋਤਾ ਰੱਖਣ ਨਾਲ

0: ਭਰ ਕੇ ਰੱਖਣ ਨਾਲ ਕੋਈ ਬਹੁਤਾ ਜਿਹੜਾ ਫਾਇਦਾ ਨਹੀਂ ਸਾਨੂੰ ਹੋਣਾ,
1: ਹਾਂ
0: ਚਾਹੇ ਉਹ ਪਨੀਰੀ ਦੀ ਗੱਲ ਕਰ ਲਏ ਜੇ ਫਸਲ ਦੀ ਗੱਲ ਕਰ ਲਏ।
1: ਸਿਰਫ ਮਾਹਰ ਆਪਾਂ ਨੂੰ ਇਹੀ ਕਹਿੰਦੇ ਆ ਵੀ ਜਦੋਂ ਪਨੀਰੀ ਲਾਉਣੀ ਆ ਉਦੋਂ 15 ਕੁ ਦਿਨ ਧਿਆਨ ਰੱਖੋ,
0: ਬਿਲਕੁਲ ਬਿਲਕੁਲ
1: ਉਦੋਂ ਨਾ ਆਉਣ ਦਿਓ, ਕਿਉਂਕਿ ਕਈ ਵਾਰ ਜਿਹੜਾ ਨਾ ਉਹ ਜੇ ਖੇਤ ਦੇ ਵਿੱਚ ਆਪਣਾ ਤਰੇੜ ਪਾਟ ਗਈ।
0: ਤਰੇੜ ਤੋਂ ਇਲਾਵਾ ਜੀ ਨਦੀਨਾਂ ਦਾ ਦੇਖੋ ਨਾ,
1: ਨਦੀਨ
0: ਪਹਿਲੇ 15 ਦਿਨਾਂ ਦੇ ਵਿੱਚ ਜੰਮ ਪੈਣਾ ਨਦੀਨਾਂ ਦਾ। ਜਦੋਂ ਤੁਸੀਂ ਲਾਉਣ ਵੇਲੇ ਉਹ ਮਾਹਰ ਇਸੇ ਕਰਕੇ ਕਹਿੰਦੇ ਹੈ ਵੀ ਉਸ ਟਾਈਮ ਅਸੀਂ ਦਵਾਈ ਪਾਈ ਹੁੰਦੀ ਆ, ਉਹ ਅਸਰ ਆ ਜਾਂਦਾ ਜ਼ਮੀਨ ਦੇ ਵਿੱਚ ਦਵਾਈ ਦਾ, ਮੁੜ ਕੇ ਤਾਂ ਫਿਰ ਉਹੀ ਹਿਸਾਬ ਹੈ
1: ਵੀ ਦੱਬ ਲੈਣਾ ਜੀ ਆਪੇ।
0: ਹਾਂ, 4-6 ਦਿਨਾਂ ਦੇ ਬਾਅਦ ਹੀ ਜਿਹੜਾ ਹੈ ਆਪਾਂ ਪਾਣੀ ਲਾਈਏ ਤਾਂ ਕਿ ਪਾਣੀ ਦੀ ਵੀ ਨਾਲ ਨਾਲ ਬੱਚਤ ਹੋ ਜਾਏ। ਚਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਮਿਲ ਕੇ ਸਰਵਣ ਕਰੀਏ ਮਾਨਸ ਗਾਨ ਦਾ 86ਵਾਂ ਭਾਗ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਮਾਨਸ ਗਾਨ ਦਾ 86ਵਾਂ ਭਾਗ।
1: FM ਬੈਂਡ 7.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 6:50 ਹੋ ਚੁੱਕੇ ਨੇ। ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਨਵੀਂ ਸਵੇਰ।

ਨਵੀਆਂ ਉਮੀਦਾਂ ਅਤੇ ਨਵੀਆਂ ਉਮੰਗਾਂ ਦੇ ਨਾਲ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਜਸਪ੍ਰੀਤ ਕੌਰ। ਸੋ ਹਮੇਸ਼ਾ ਦੀ ਤਰ੍ਹਾਂ ਅੱਜ ਦੇ ਵਿਚਾਰ ਤੋਂ ਜਿਹੜਾ ਸ਼ੁਰੂ ਕਰਦੇ ਹਾਂ। ਜ਼ਿੰਦਗੀ 'ਚ ਹਰ ਸਵੇਰ ਇੱਕ ਨਵਾਂ ਤੋਹਫ਼ਾ ਲੈ ਕੇ ਆਉਂਦੀ ਹੈ। ਕਹਿੰਦੇ ਨੇ ਕਿ ਹਰ ਦਿਨ ਸਭ ਤੋਂ ਉੱਤਮ ਹੁੰਦਾ ਹੈ, ਖਾਸ ਹੁੰਦਾ ਹੈ। ਪਤਾ ਕਿਉਂ? ਕਿਉਂਕਿ ਸਮੇਂ ਦੀ ਡੋਰ 'ਚੋਂ ਜਿਹੜਾ ਪਲ ਇੱਕ ਵਾਰ ਲੰਘ ਗਿਆ, ਉਹ ਲੱਖ ਕੋਸ਼ਿਸ਼ਾਂ ਕਰਕੇ ਵੀ ਦੁਬਾਰਾ ਹੱਥ 'ਚ ਨਹੀਂ ਆਉਂਦਾ। ਇਹ ਜੋ ਅੱਜ ਦਾ ਦਿਨ ਹੈ, ਇਹ ਨਾਯਾਬ ਹੈ, ਬਹੁਤ ਖਾਸ ਹੈ। ਤਾਂ ਕਿਉਂ ਨਾ ਇਸ ਦਿਨ ਨੂੰ ਹੱਸ ਕੇ, ਖੇਡ ਕੇ ਅਤੇ ਮੁਸਕਰਾ ਕੇ ਗੁਜ਼ਾਰਿਆ ਜਾਵੇ। ਚਲੋ ਇਸ ਸੋਹਣੇ ਜਿਹੇ ਖਿਆਲ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਅਤੇ ਭਾਈ ਮਨਿੰਦਰ ਸਿੰਘ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

ਸੋ ਇਸ ਦੀ ਨਾ ਇਜਾਜ਼ਤ ਲੈਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਕਿ ਅੱਜ ਸ਼ਕ ਸੰਮਤ 1947 ਦੇ ਜੇਠ ਮਹੀਨੇ ਦੀ 5 ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 27 ਤਾਰੀਖ ਹੈ ਅਤੇ ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਨੂੰ ਦਿਓ ਇਜਾਜ਼ਤ। SHFM ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਅਤੇ ਸਮਾਂ ਇਸ ਵੇਲੇ ਸਵੇਰ ਦੇ 7 ਵਜ ਰਹੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: मीडियम वेव थिन।
1: चार के साथ मैं मुनीश शर्मा।
2: नमस्कार, आकाशवाणी समाचार के साथ मैं मुनीश शर्मा। केंद्र सरकार ने घुसपैठ और अन्य कारणों से होने वाले जनसांख्यिकी बदलाव की चुनौतियों से निपटने के लिए एक उच्च स्तरीय समिति का गठन किया है। केंद्रीय गृह मंत्री अमित शाह ने सोशल मीडिया पोस्ट में कहा कि समिति की अध्यक्षता सर्वोच्च न्यायालय के पूर्व न्यायाधीश प्रकाश प्रभाकर नावलेकर करेंगे। जनगणना आयुक्त के साथ साथ पूर्व आईएएस अधिकारी दुर्गा शंकर मिश्र, पूर्व आईपीएस अधिकारी बालाजी श्रीवास्तव और अर्थशास्त्री डॉक्टर शमिका रवि को इस समिति का सदस्य नियुक्त किया गया है। गृह मंत्रालय में संयुक्त सचिव इस समिति में सदस्य सचिव के रूप में काम करेंगे। प्रधानमंत्री नरेंद्र मोदी ने पिछले साल 15 अगस्त को लाल किले से जनसांख्यिकी परिवर्तन पर उच्च स्तरीय समिति के गठन की घोषणा की थी।
3: मैं आज देश के सामने एक चिंता, एक चुनौती के संबंध में आगाह करना चाहता हूं। षड्यंत्र के तहत देश की डेमोग्राफी को बदला जा रहा है, एक नए संकट के बीज बोए जा रहे हैं और ये घुसपैठिए मेरे देश के नौजवानों की रोजी रोटी छीन रहे हैं। ये देश सहन नहीं करेगा और इसलिए एक हाई पावर डेमोग्राफी मिशन शुरू करने का निर्णय किया।
2: विदेश मंत्री डॉक्टर सुब्रमण्यम जयशंकर ने कल शाम नई दिल्ली में ऑस्ट्रेलिया के विदेश मंत्री पेनी वोंग के साथ विदेश मंत्रियों की 17वें द्विपक्षीय संवाद बैठक की सह अध्यक्षता की। डॉक्टर जयशंकर ने कहा कि इसमें हिंद प्रशांत क्षेत्र, पश्चिम एशिया की स्थिति, वैश्विक और बहुपक्षीय मुद्दों पर विचार विमर्श किया गया। उन्होंने दोनों देशों के बीच व्यापक रणनीतिक साझेदारी की प्रगति की समीक्षा भी की। भारत और रोमानिया ने कल नई दिल्ली में रक्षा सहयोग पर संयुक्त समिति की दूसरी बैठक की। इसमें दोनों देशों के बीच जारी रक्षा सहयोग की समीक्षा की गई और प्रमुख क्षेत्रों में सहयोग को बढ़ाने के बारे में बातचीत की गई। दोनों पक्षों ने साइबर सुरक्षा, सैन्य चिकित्सा सहयोग, संयुक्त प्रशिक्षण, क्षमता विकास और रक्षा औद्योगिक सहयोग पर आपसी रक्षा सहयोग योजना को अंतिम रूप दिया। भारत ने केंद्र शासित प्रदेश जम्मू कश्मीर के बारे में चीन और पाकिस्तान के अवांछित संदर्भों को सिरे से खारिज कर दिया है। विदेश मंत्रालय के प्रवक्ता रणधीर जायसवाल ने कहा कि भारत का रुख सुसंगत है और संबंधित पक्षों को इसकी जानकारी है। उन्होंने कहा कि जम्मू कश्मीर और लद्दाख भारत के अविभाज्य अंग हैं और हमेशा रहेंगे। प्रवक्ता ने कहा कि किसी अन्य देश को इस पर टिप्पणी करने का कोई अधिकार नहीं है। केंद्रीय माध्यमिक शिक्षा बोर्ड सीबीएसई ने स्पष्ट किया है कि उत्तर पुस्तिकाओं के मूल्यांकन के लिए उपयोग की जाने वाली ऑन स्क्रीन मार्किंग प्रणाली में कोई सुरक्षा उल्लंघन नहीं हुआ है। सीबीएसई ने कहा कि वास्तविक मूल्यांकन कार्य के लिए उपयोग किए जा रहे पोर्टल पर कोई सुरक्षा उल्लंघन सामने नहीं आया है। बोर्ड ने कहा कि ऑन स्क्रीन मार्किंग प्रणाली शिकायतों के निवारण के साथ साथ मूल्यांकन में पारदर्शिता को बढ़ाने के लिए लागू की गई है। बोर्ड ने संबंधित पक्षों को आश्वस्त किया कि मूल्यांकन प्लेटफॉर्म की सुरक्षा सुनिश्चित करने के लिए कड़े और ठोस उपाय किए गए हैं। अमेरिका के राष्ट्रीय वैमानिकी और अंतरिक्ष प्रशासन नासा ने चंद्रमा पर अपना केंद्र बनाने के लिए भेजे जाने वाले रोबोटिक लैंडर्स, हॉपिंग ड्रोन और अन्य वाहनों का विवरण जारी किया है। अमरीका की वर्ष 2028 में राष्ट्रपति डोनाल्ड ट्रंप का कार्यकाल समाप्त होने से पहले अमरीकियों को चंद्रमा पर उतारने की योजना है। चीन की भी वर्ष 2030 तक चंद्रमा पर मानव उतारने की योजना है। रेल मंत्रालय ने देश की पहली हाइड्रोजन ईंधन आधारित 10 कोच वाली डीईएमयू रेलगाड़ी के संचालन को अपनी मंजूरी दे दी है। ये रेलगाड़ी जींद और सोनीपत के बीच अधिकतम 75 किलोमीटर प्रति घंटे की रफ्तार से चलेगी। रेल डीजल या बिजली की जगह हाइड्रोजन फ्यूल सेल के जरिए ऊर्जा उत्पन्न करेगी और इसकी कुल क्षमता 1200 किलोवाट होगी। आईपीएल क्रिकेट में रॉयल चैलेंजर्स बेंगलुरु ने कल पहले क्वालिफायर मैच में गुजरात टाइटंस को 92 रन से हराकर फाइनल में जगह बना ली है। प्रतियोगिता में आज सनराइजर्स हैदराबाद और राजस्थान रॉयल्स के बीच एलिमिनेटर मैच खेला जाएगा। यह मैच शाम 7:30 बजे से मोहाली के न्यू चंडीगढ़ में शुरू होगा। और इसके साथ ही ये समाचार बुलेटिन समाप्त हुआ।
0: FM ਬੈਂਡ 7.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 7:05 ਹੋ ਚੁੱਕੇ ਨੇ ਅਤੇ ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਖੇਤੀ ਨੁਕਤੇ। ਇਸ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਗਰਮੀ ਦੇ ਮੌਸਮ 'ਚ ਪਸ਼ੂਆਂ ਦੀ ਸੰਭਾਲ, ਪੇਸ਼ਕਸ਼ ਪ੍ਰਿਤਪਾਲ ਮਾਹੁਰਾਣਾ ਦੀ।
4: ਸਵਾਗਤ ਕਿਸਾਨ ਦੋਸਤੋ, ਸਵੇਰੇ ਸਵੇਰੇ ਆਪਾਂ ਗੱਲ ਕਰਦੇ ਹਾਂ ਕੁਝ ਖੇਤੀ ਨੁਕਤਿਆਂ ਦੀ, ਕੁਝ ਖਾਸ ਗੱਲਾਂ ਦੀ। ਅੱਜ ਗੱਲ ਕਰਾਂਗੇ ਗਰਮੀ ਦੇ ਮੌਸਮ 'ਚ ਪਸ਼ੂਆਂ ਦੀ ਸਾਂਭ ਸੰਭਾਲ ਦੇ ਬਾਰੇ। ਪੰਜਾਬ 'ਚ ਤਾਪਮਾਨ ਲਗਾਤਾਰ ਵੱਧ ਰਿਹਾ ਔਰ ਇਸ ਦਾ ਸਭ ਤੋਂ ਵੱਡਾ ਅਸਰ ਪਸ਼ੂਆਂ ਦੀ ਸਿਹਤ ਅਤੇ ਫਿਰ ਦੁੱਧ ਉਤਪਾਦਨ ਦੀ ਕੁਆਲਿਟੀ 'ਤੇ ਪੈਂਦਾ। ਜੇ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਪਸ਼ੂ ਹੀਟ ਸਟਰੈਸ ਦਾ ਸ਼ਿਕਾਰ ਹੋ ਸਕਦਾ, ਇਸ ਨਾਲ ਦੁੱਧ ਘੱਟ ਜਾਂਦਾ ਅਤੇ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ। ਸੋ ਕਿਸਾਨ ਦੋਸਤੋ, ਆਪਾਂ ਹੁਣ ਜਾਣੀਏ ਕਿ ਕਿਸਾਨ ਭਰਾ ਫਿਰ ਕਿਹੜੀਆਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣ ਤਾਂ ਕਿ ਆਪਣੇ ਪਸ਼ੂਆਂ ਨੂੰ ਤੰਦਰੁਸਤ ਰੱਖਿਆ ਜਾ ਸਕੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੀਟ ਸਟ੍ਰੈਸ ਦੀ। ਜਦੋਂ ਤਾਪਮਾਨ ਜ਼ਿਆਦਾ ਵੱਧ ਜਾਂਦਾ ਤਾਂ ਪਸ਼ੂਆਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ, ਉਹ ਘੱਟ ਚਾਰਾ ਖਾਂਦੇ ਆ, ਸੁਸਤ ਹੋ ਜਾਂਦੇ ਅਤੇ ਇਸ ਦੇ ਲੱਛਣ ਜ਼ਿਆਦਾ ਹੁੰਦੇ ਆ ਕਿ ਉਹ ਹਫਣਾ ਸ਼ੁਰੂ ਕਰਦੇ ਆ, ਪਾਣੀ ਵੱਧ ਪੀਂਦੇ ਆ ਅਤੇ ਦੁੱਧ ਵਿੱਚ ਕਮੀ ਮਹਿਸੂਸ ਹੁੰਦੀ ਆ। ਇਸ ਤੋਂ ਬਚਾਅ ਦੇ ਲਈ ਪਸ਼ੂਆਂ ਨੂੰ ਛਾਂ ਵਾਲੀ ਥਾਂ 'ਤੇ ਰੱਖਿਆ ਜਾਵੇ, ਸ਼ੈੱਡ ਵਿੱਚ ਹਵਾ ਆਉਣ ਜਾਣ ਦੀ ਵਧੀਆ ਵਿਵਸਥਾ ਕੀਤੀ ਜਾਣੀ ਚਾਹੀਦੀ ਆ। ਜੇ ਸੰਭਵ ਹੋਵੇ ਤਾਂ ਪੱਖੇ ਜਾਂ ਫਿਰ ਫੁਹਾਰਿਆਂ ਦਾ ਪ੍ਰਬੰਧ ਕੀਤਾ ਜਾਵੇ। ਦੁਪਹਿਰ ਦੇ ਸਮੇਂ ਪਸ਼ੂਆਂ ਨੂੰ ਖੁੱਲ੍ਹੇ ਧੁੱਪ ਵਿੱਚ ਨਾ ਬੰਨੋ, ਨਾ ਬੈਠਣ ਦਿਓ। ਅਤੇ ਹੁਣ ਗੱਲ ਕਰਦੇ ਹਾਂ ਪਾਣੀ ਦੀ। ਗਰਮੀ 'ਚ ਪਸ਼ੂਆਂ ਨੂੰ ਸਾਫ਼ ਅਤੇ ਠੰਡਾ ਪਾਣੀ ਵਾਰ ਵਾਰ ਮਿਲਣਾ ਬੜਾ ਜ਼ਰੂਰੀ ਹੈ। ਇੱਕ ਦੁੱਧ ਵਾਲੀ ਮੱਝ ਜਾਂ ਫਿਰ ਗਾਂ ਦਿਨ ਵਿੱਚ 60 ਤੋਂ 80 ਲੀਟਰ ਤੱਕ ਪਾਣੀ ਪੀ ਸਕਦੀ ਹੈ, ਇਸ ਲਈ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਪਾਣੀ ਵਾਲੇ ਟੈਂਕ ਜਾਂ ਟੋਭੇ ਜੇ ਬਣੇ ਹੁੰਦੇ ਆ ਜਿਵੇਂ, ਉਹਨੂੰ ਸਾਫ਼ ਰੱਖਣਾ ਜ਼ਰੂਰੀ ਹੈ ਤਾਂ ਕਿ ਬਿਮਾਰੀਆਂ ਨਾ ਫੈਲਣ। ਕਿਸਾਨ ਭਰਾਵੋ, ਗਰਮੀ 'ਚ ਇਸੇ ਤਰ੍ਹਾਂ ਹਰੇ ਚਾਰੇ ਦੀ ਵੀ ਕਾਫ਼ੀ ਇੰਪੋਰਟੈਂਸ ਹੁੰਦੀ ਹੈ, ਲੋੜ ਹੈ। ਹਰਾ ਚਾਰਾ ਪਸ਼ੂਆਂ ਦੇ ਸਰੀਰ ਨੂੰ ਠੰਡਕ ਦੇਣ ਦੇ ਨਾਲ ਨਾਲ ਦੁੱਧ ਉਤਪਾਦਨ ਕੁਆਲਿਟੀ ਮੇਨਟੇਨ ਕਰਨ 'ਚ ਮਦਦ ਕਰਦਾ। ਇਸ ਵੇਲੇ ਜਵਾਰ, ਬਾਜਰਾ, ਮੱਕੀ, ਲੋਬੀਆ ਵਰਗੀਆਂ ਫਸਲਾਂ ਹਰੇ ਚਾਰੇ ਲਈ ਵਧੀਆ ਮੰਨੀਆਂ ਜਾਂਦੀਆਂ। ਚਾਰੇ ਵਿੱਚ ਖਣਿਜ ਮਿਸ਼ਰਣ ਅਤੇ ਨਮਕ ਦੀ ਸਹੀ ਮਾਤਰਾ ਇਹ ਵੀ ਜ਼ਰੂਰ ਸ਼ਾਮਿਲ ਕਰੋ। ਇਸ ਨਾਲ ਪਸ਼ੂਆਂ 'ਚ ਕਮਜ਼ੋਰੀ ਨਹੀਂ ਹੁੰਦੀ, ਖਾਸ ਤੌਰ 'ਤੇ ਇਸ ਮੌਸਮ ਦੇ ਵਿੱਚ। ਇੱਕ ਹੋਰ ਗੱਲ ਹੈ ਕਿ ਪਸ਼ੂਆਂ ਦੀ ਸਫਾਈ ਬੜੀ ਜ਼ਰੂਰੀ ਹੈ। ਸਫਾਈ ਇਸ ਤਰ੍ਹਾਂ ਕਿ ਗਰਮੀ ਦੇ ਮੌਸਮ 'ਚ ਮੱਖੀਆਂ ਅਤੇ ਕੀੜੇ ਆ ਉਹਨਾਂ ਤੋਂ ਬਚਿਆ ਜਾਵੇ, ਕਈ ਬਿਮਾਰੀਆਂ ਦਾ ਕਾਰਨ ਇਹ ਬਣਦੇ ਆ। ਇਸ ਲਈ ਪਸ਼ੂਆਂ ਨੂੰ ਸਮੇਂ ਸਮੇਂ 'ਤੇ ਉਹਨਾਂ ਨੂੰ ਨਹਾਉਣਾ ਜ਼ਰੂਰੀ ਹੈ। ਸ਼ੈੱਡ ਨੂੰ ਵੱਧ ਤੋਂ ਵੱਧ ਆਪਾਂ ਸਾਫ਼ ਰੱਖੀਏ, ਗੋਬਰ ਅਤੇ ਗੰਦਗੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ। ਫਰਸ਼ ਆ ਜਿਹੜਾ ਉਹ ਫਰਸ਼ ਸੁੱਕਾ ਹੋਵੇ, ਸਾਫ਼ ਹੋਣਾ ਚਾਹੀਦਾ। ਔਰ ਕਈ ਵਾਰ ਕਿਸਾਨ ਗਰਮੀ 'ਚ ਪਸ਼ੂਆਂ ਦੀ ਖੁਰਾਕ ਘੱਟ ਕਰ ਦਿੰਦੇ ਆ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਧਿਆਨ ਰੱਖੋ ਕਿ ਪਸ਼ੂ ਨੂੰ ਸੰਤੁਲਿਤ ਖੁਰਾਕ ਮਿਲੇ। ਖੁਰਾਕ ਵਿੱਚ ਸੁੱਕੇ ਚਾਰੇ ਦੇ ਨਾਲ ਹਰਾ ਚਾਰਾ ਅਤੇ ਦਾਣਾ ਸੰਤੁਲਿਤ ਮਾਤਰਾ ਦੇ ਵਿੱਚ ਪਾਇਆ ਜਾਵੇ, ਪਸ਼ੂ ਨੂੰ ਮਿਲੇ ਤਾਂ ਉਹਦਾ ਜ਼ਿਆਦਾ ਅਸਰ ਹੁੰਦਾ। ਹੁਣ ਗੱਲ ਕਰਦੇ ਹਾਂ ਦੁੱਧ ਉਤਪਾਦਨ ਯਾਨੀ ਕਿ ਕੁਆਲਿਟੀ ਕਿਸ ਤਰ੍ਹਾਂ ਵਧਾ ਸਕਦੇ ਹਾਂ ਆਪਾਂ, ਉਹ ਵੀ ਖਾਸ ਤੌਰ 'ਤੇ ਆਹ ਮੌਸਮ 'ਚ। ਜੇ ਪਸ਼ੂ ਤੰਦਰੁਸਤ ਹੈ, ਤਣਾਅ ਮੁਕਤ ਹੈ ਤਾਂ ਦੁੱਧ ਵਧੀਆ ਦਊਗਾ। ਸਮੇਂ ਸਿਰ ਖੁਰਾਕ, ਸਾਫ਼ ਪਾਣੀ, ਠੰਡਾ ਵਾਤਾਵਰਣ, ਸਹੀ ਦੇਖਭਾਲ ਜਦੋਂ ਮਿਲਦੀ ਆ ਇਹ ਚਾਰੇ ਗੱਲਾਂ ਤਾਂ ਦੁੱਧ ਉਤਪਾਦਨ ਜ਼ਰੂਰ ਵੱਧਦਾ। ਬਾਕੀ ਦੁੱਧ ਚੋਣ ਦਾ ਸਮਾਂ ਜਿਹੜਾ ਉਹ ਵੀ ਨਿਯਮਤ ਹੋਣਾ ਚਾਹੀਦਾ। ਹਰ ਰੋਜ਼ ਇੱਕੋ ਸਮੇਂ ਦੁੱਧ ਚੋਣ ਦੇ ਨਾਲ ਪਸ਼ੂ ਆਰਾਮ ਮਹਿਸੂਸ ਕਰਦਾ। ਔਰ ਬਾਕੀ ਪਸ਼ੂ ਸਾਡੀ ਖੇਤੀ ਦਾ ਕਿਸਾਨ ਦੋਸਤੋ ਅਹਿਮ ਹਿੱਸਾ ਨੇ। ਜੇ ਅਸੀਂ ਗਰਮੀ ਦੇ ਦਿਨਾਂ 'ਚ ਥੋੜ੍ਹੀ ਹੋਰ ਸਾਵਧਾਨੀ ਵਰਤ ਲਈਏ ਤਾਂ ਪਸ਼ੂਆਂ ਦੀ ਸਿਹਤ ਵੀ ਚੰਗੀ ਰਹਿਣੀ ਹੈ ਅਤੇ ਦੁੱਧ ਉਤਪਾਦਨ ਦੀ ਜਿਹੜੀ ਘਾਟ ਨਹੀਂ ਆਊਗੀ। ਇਹ ਸਨ ਕੁਝ ਕੁ ਜਾਣਕਾਰੀਆਂ, ਕੁਝ ਨੁਕਤੇ। ਦਿਓ ਇਜਾਜ਼ਤ।
0: ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਖੇਤੀ ਨੁਕਤੇ। ਇਸ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਸੀ ਗਰਮੀ ਦੇ ਮੌਸਮ 'ਚ ਪਸ਼ੂਆਂ ਦੀ ਸੰਭਾਲ, ਪੇਸ਼ਕਸ਼ ਪ੍ਰਿਤਪਾਲ ਮਾਹੁਰਾਣਾ ਦੀ ਸੀ। FM ਬੈਂਡ 7.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ, ਮੈਂ ਜਸਪ੍ਰੀਤ ਕੌਰ। ਇਸ ਪ੍ਰੋਗਰਾਮ 'ਚ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਅਤੇ ਨਾਲੋਂ ਨਾਲ ਗੀਤ ਸੰਗੀਤ ਵੀ ਹੁੰਦਾ। ਸੋ ਸ਼ੁਰੂਆਤ ਪਹਿਲਾਂ ਕਰਦੇ ਹਾਂ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦੇ ਪ੍ਰਸਾਰਣ ਵਕਤ ਤੋਂ।

ਸਵੇਰੇ 8:40 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਇਸ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ ਸੁਣੋਗੇ। ਸਵੇਰੇ 10:32 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਪਸੰਦ ਦੇ ਪੰਜਾਬੀ ਗੀਤਾਂ ਦਾ ਆਨੰਦ ਮਾਣੋਗੇ। ਵਟਸਐਪ ਫਰਮਾਇਸ਼ 'ਤੇ ਆਧਾਰਿਤ ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11:02 'ਤੇ। ਪ੍ਰੋਗਰਾਮ ਫੁਲਕਾਰੀ ਦਾ ਵੇਲਾ ਰਹੇਗਾ ਸਵੇਰੇ 11:30 ਦਾ। ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਤੁਸੀਂ ਸੁਣੋਗੇ ਦੁਪਹਿਰ 12:05 'ਤੇ। ਅੱਜ ਬੁੱਧਵਾਰ ਹੈ, ਇਹ ਪ੍ਰੋਗਰਾਮ ਅੱਜ ਪੁਆਧੀ 'ਚ ਹੋਏਗਾ। ਚਿੱਠੀਆਂ 'ਤੇ ਆਧਾਰਿਤ ਪ੍ਰੋਗਰਾਮ ਨਗਮੇ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 1:02 'ਤੇ। ਫੌਜੀ ਵੀਰਾਂ ਲਈ ਰੋਜ਼ਾਨਾ ਪ੍ਰੋਗਰਾਮ ਸਰਫਰੋਸ਼ ਦਾ ਆਨੰਦ ਤੁਸੀਂ ਮਾਣੋਗੇ ਦੁਪਹਿਰ 2:00। ਲਾਈਵ ਫੋਨ ਇਨ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਇਸ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਰਹੇਗਾ ਆਵਾਜਾਈ ਦੇ ਸਾਧਨਾਂ ਦੀ ਬੇਫਜ਼ੂਲੀ ਵਰਤੋਂ। ਤੇ ਸ਼ਾਮੀ 5:02 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ।

ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮੀ 5:30 ਵਜੇ। ਇਸ ਪ੍ਰੋਗਰਾਮ 'ਚ ਇੱਕ ਖਾਸ ਮੁਲਾਕਾਤ ਤੁਹਾਨੂੰ ਸੁਣਵਾਈ ਜਾਏਗੀ। ਵਿਸ਼ਾ ਰਹੇਗਾ ਕਿਸਾਨਾਂ ਲਈ ਸਰਕਾਰ ਦੀਆਂ ਸਕੀਮਾਂ, ਅਤੇ ਗੱਲਬਾਤ ਕਰਨਗੇ ਡਾਕਟਰ ਰਵਿੰਦਰ ਪਾਲ ਸਿੰਘ ਚੱਠਾ ਅਤੇ ਧਰਮਿੰਦਰ ਸੰਧੂ। ਸੋ ਸੁਣਨਾ ਨਾ ਭੁੱਲਣਾ ਇਹ ਖਾਸ ਗੱਲਬਾਤ। ਨੌਜਵਾਨਾਂ ਲਈ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹੋਵਾਂਗੇ ਸ਼ਾਮੀ 5:30 ਵਜੇ। ਪ੍ਰੋਗਰਾਮ ਬੰਦਗੀ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ ਸ਼ਾਮੀ 7:02 'ਤੇ। ਪ੍ਰੋਗਰਾਮ ਸ਼ਾਮ ਸੁਹਾਣੀ ਦਾ ਵੇਲਾ ਰਹੇਗਾ ਸ਼ਾਮੀ 7:40 'ਤੇ, ਅਤੇ ਰਾਤੀ 8:15 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਮਹਿਕ ਮਾਲਵੇ ਦੀ। ਅਤੇ ਰਾਤੀ 10:02 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਜਾਬੀ ਤੜਕਾ ਦਾ। ਅਤੇ ਪ੍ਰੋਗਰਾਮ ਰਜਨੀ ਗੰਧਾ ਤਹਿਤ ਤੁਹਾਡਾ ਮਨੋਰੰਜਨ ਕਰਾਂਗੇ ਪੁਰਾਣੇ ਹਿੰਦੀ ਫਿਲਮੀ ਨਗਮੇ ਸੁਣਵਾ ਕੇ ਰਾਤੀ 10:30 ਵਜੇ। ਅਤੇ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਸੰਸਾਰ ਵਿੱਚ ਜਨਮ ਲੈਣ ਵਾਸਤੇ ਮਾਂ ਦੇ ਪੇਟ ਵਿੱਚ 9 ਮਹੀਨੇ ਰੁਕ ਸਕਦੇ ਹਾਂ।
1: ਤੁਰਨ ਵਾਸਤੇ 2 ਸਾਲ ਤੱਕ ਉਡੀਕ ਸਕਦੇ ਹਾਂ।
0: ਸਕੂਲ ਵਿੱਚ ਦਾਖਲਾ ਲੈਣ ਲਈ 3 ਸਾਲ,
1: ਵੋਟ ਪਾਉਣ ਲਈ 18 ਸਾਲ,
0: ਨੌਕਰੀ ਵਾਸਤੇ 25 ਸਾਲ
1: ਤੇ ਫਿਰ ਵਿਆਹ ਲਈ 25 ਤੋਂ 35 ਸਾਲ ਤੱਕ ਉਡੀਕ ਕਰਦੇ ਹਾਂ।
0: ਇਸ ਲਈ ਅਨੇਕਾਂ ਮੌਕਿਆਂ ਤੇ ਅਸੀਂ ਲੰਮੇ ਸਮੇਂ ਵਾਸਤੇ ਉਡੀਕ ਕਰਦੇ ਹਾਂ, ਪਰੰਤੂ
1: ਗੱਡੀ ਓਵਰਟੇਕ ਕਰਦੇ ਸਮੇਂ 30 ਸੈਕਿੰਡ ਵੀ ਨਹੀਂ ਰੁਕਦੇ।
0: ਫਿਰ ਹਾਦਸਾ ਹੋਣ ਤੋਂ ਬਾਅਦ ਜੇ ਜਿਉਂਦੇ ਰਹੇ ਤਾਂ ਹਾਦਸੇ ਨੂੰ ਨਿਬੇੜਨ ਲਈ ਕਈ ਘੰਟੇ, ਹਸਪਤਾਲ 'ਚ ਕਈ ਦਿਨ, ਮਹੀਨੇ ਜਾਂ ਸਾਲ ਲੱਗ ਜਾਂਦੇ ਨੇ।
1: ਕੁਝ ਸਕਿੰਟਾਂ ਦੀ ਅਣਗਹਿਲੀ ਕਿੰਨੇ ਖਤਰਨਾਕ ਨਤੀਜੇ ਲਿਆ ਸਕਦੀ ਹੈ।
0: ਜਾਣ ਵਾਲਾ ਚਲਾ ਜਾਂਦਾ, ਪਿੱਛੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਵਿਰਲਾਪ ਬਾਰੇ ਕਦੇ ਵਿਚਾਰ ਕੀਤਾ?
1: ਜੇ ਕਦੇ ਨਹੀਂ ਕੀਤਾ ਤਾਂ ਜ਼ਰਾ ਸੋਚੋ।
0: ਇਸ ਲਈ ਆਪਣੀ ਗੱਡੀ ਸਹੀ ਰਫ਼ਤਾਰ, ਸਹੀ ਲੇਨ ਵਿੱਚ ਚਲਾਓ ਅਤੇ ਆਪਣੇ ਟਿਕਾਣੇ 'ਤੇ ਸੁਰੱਖਿਅਤ ਪਹੁੰਚੋ।
1: ਤੁਹਾਡਾ ਮਾਸੂਮ ਪਰਿਵਾਰ ਤੁਹਾਡੀ ਉਡੀਕ ਕਰ ਰਿਹਾ ਹੈ।
2: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਸੋ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ 'ਤੇ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਆਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਅਗਲੇ 6 ਮਹੀਨਿਆਂ ਦੇ ਅੰਦਰ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਦੀ ਪ੍ਰਕਿਰਿਆ 'ਚ ਹੈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 103 ਨਗਰਪਾਲਿਕਾਵਾਂ ਦੀਆਂ ਚੋਣਾਂ ਲਈ ਪੋਲਿੰਗ, ਕੁਝ ਥਾਵਾਂ 'ਤੇ ਗੜਬੜੀਆਂ ਨੂੰ ਛੱਡ ਕੇ ਅਮਨ ਅਮਾਨ ਮੁਕੰਮਲ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ 3 ਦਿਨਾਂ ਸਿੱਕਮ ਦੌਰੇ ਦਾ ਅੱਜ ਦੂਜਾ ਦਿਨ ਹੈ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਦੇ ਭੁਗਤਾਨ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਨਤਕ ਖੇਤਰ ਦੀਆਂ 4 ਪ੍ਰਮੁੱਖ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੇਰਵੇ ਸਹਿਤ ਚਰਚਾ ਕੀਤੀ ਹੈ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਭਾਰਤ ਨੇ ਵੀਅਤਨਾਮ 'ਚ ਏਸ਼ੀਅਨ ਅੰਡਰ 23 ਕੁਸ਼ਤੀ ਚੈਂਪੀਅਨਸ਼ਿਪ 'ਚ ਮਰਦਾਂ ਦੇ ਫ੍ਰੀ ਸਟਾਈਲ ਵਰਗ 'ਚ ਸੋਨੇ ਅਤੇ ਚਾਂਦੀ ਦੇ 2-2 ਅਤੇ ਕਾਂਸੀ ਦਾ 1 ਤਮਗਾ ਜਿੱਤਿਆ। ਦੇਸ਼ ਦੇ ਉੱਤਰੀ ਅਤੇ ਕੇਂਦਰੀ ਇਲਾਕੇ ਜ਼ਬਰਦਸਤ ਗਰਮੀ ਅਤੇ ਲੂ ਦੀ ਮਾਰ ਹੇਠ ਨੇ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਮਾਲਵਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਨੇ ਗੈਰ ਕਾਨੂੰਨੀ ਪ੍ਰਵਾਸ ਅਤੇ ਹੋਰ ਅਸਧਾਰਨ ਕਾਰਨਾਂ ਕਰਕੇ ਪੂਰੇ ਭਾਰਤ 'ਚ ਹੋ ਰਹੀ ਆਬਾਦੀ ਤਬਦੀਲੀ ਦਾ ਮੁਲਾਂਕਣ ਕਰਨ ਲਈ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਪ੍ਰਕਾਸ਼ ਪ੍ਰਭਾਕਰ ਨਾਵਲੇਕਰ ਦੀ ਅਗਵਾਈ ਹੇਠ ਆਬਾਦੀ ਤਬਦੀਲੀ ਬਾਰੇ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ।

ਪੰਜਾਬ 'ਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ ਕੁੱਲ 1896 ਵਾਰਡਾਂ ਲਈ ਕੱਲ੍ਹ ਵੋਟਾਂ ਪਾਉਣ ਦਾ ਅਮਲ ਕਈ ਥਾਵਾਂ 'ਤੇ ਮੁਕੰਮਲ ਹੋ ਗਿਆ। ਚੋਣ ਮੈਦਾਨ 'ਚ ਨਿੱਤਰੇ 7,555 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਵੋਟ ਪੇਟੀਆਂ 'ਚ ਬੰਦ ਹੋ ਗਿਆ ਅਤੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਦਾ ਪੁਣੇ ਅਤੇ ਬੈਂਗਲੁਰੂ ਨਾਲ ਸੰਪਰਕ ਵਧਾਇਆ ਜਾ ਰਿਹਾ ਹੈ। 1 ਜੂਨ ਤੋਂ ਗਰਮੀਆਂ ਦੇ ਸ਼ਡਿਊਲ 'ਚ 2 ਹੋਰ ਸਿੱਧੀਆਂ ਉਡਾਣਾਂ ਜੋੜੀਆਂ ਜਾ ਰਹੀਆਂ ਨੇ। ਏਅਰ ਇੰਡੀਆ ਐਕਸਪ੍ਰੈਸ ਚੰਡੀਗੜ੍ਹ ਅਤੇ ਪੁਣੇ ਵਿਚਕਾਰ ਰੋਜ਼ਾਨਾ ਉਡਾਣ ਸ਼ੁਰੂ ਹੋਏਗੀ।

0: 23 जुलाई 1927 नूं मुंबई रेडियो स्टेशन दे उद्घाटन दे नाल भारत रेडियो प्रसारण दी रस्मी शुरुआत हुई। हालांकि गैर रस्मी शुरुआत इस तो 3 साल पहला हो चुकी सी। उदो ब्रिटिश हुकूमत ने प्राइवेट रेडियो स्टेशन्स नूं लाइसेंस देण दा फैसला किया सी। इस दे तहत मुंबई च गेटवे ऑफ इंडिया दे नेड़ियों रेडियो क्लब तो पहला प्रसारण किया गया। सन 1930 च रेडियो दा राष्ट्रीकरण होया, उदो इस दा नां रख्या गया इंडियन ब्रॉडकास्टिंग। 8 जून 1936 नूं इस कंपनी दा नां रख्या गया ऑल इंडिया रेडियो। ए नां काफी सोच विचार के रख्या गया सी ते नां दुनिया भर दी प्रसारण संस्थावां विचों सब तो निराला है। आकाशवाणी तां होर भी अनोखा नाम है। दरअसल मैसूर रियासत ने जब अपना रेडियो स्टेशन शुरू किया तो उसने पुराणा ते मिथकां तो प्रेरणा लेके इस नूं आकाशवाणी दा नां दिता। अज आकाशवाणी अपने 90वें वरे वल वध रही है। पूरे आकाशवाणी परिवार नूं इस खास मौके ते ढेर सारियां वधाइयां होण।
1: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਤੇ ਪੰਜਾਬ ਸਰਕਾਰ ਪਾਵਰਕੌਮ ਦੇ ਡਾਇਰੈਕਟਰ ਦੀ ਨਿਯੁਕਤੀ ਨੂੰ ਅੰਤਿਮ ਛੋਹਾਂ ਦੇਣ ਲੱਗੀ ਹੈ। ਅੱਜ ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਇਸ ਅਸਾਮੀ ਲਈ ਨਾਵਾਂ ਤੇ ਵਿਚਾਰ ਕਰੇਗੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਅਤੇ ਸੋਨੇ ਚਾਂਦੀ ਦੇ ਦਰਾਮਦ ਟੈਕਸ 'ਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਦਰ ਜੂਨ 'ਚ ਵੱਧ ਕੇ ਤਕਰੀਬਨ 5% ਤੱਕ ਜਾ ਸਕਦੀ ਹੈ। ਹਾਲਾਂਕਿ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ RBI ਵਿਆਜ ਦਰਾਂ 'ਚ ਕਿਸੇ ਵੀ ਤਬਦੀਲੀ ਤੋਂ ਪਹਿਲਾਂ ਸਥਿਤੀ ਦਾ ਮੁਲਾਂਕਣ ਕਰਨ ਲਈ ਉਡੀਕ ਅਤੇ ਨਿਗਰਾਨੀ ਦੀ ਨੀਤੀ ਨੂੰ ਅਪਣਾਏਗਾ। ਕੌਮੀ ਰਾਜਧਾਨੀ ਅਤੇ ਨੇੜਲੇ ਸ਼ਹਿਰਾਂ 'ਚ ਕੰਪਰੈਸਡ ਨੈਚੁਰਲ ਗੈਸ ਯਾਨੀ ਕਿ CNG ਦੀਆਂ ਕੀਮਤਾਂ 'ਚ ਕੱਲ੍ਹ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ। ਇਹ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਤੀਜਾ ਮੌਕਾ ਹੈ ਜਦੋਂ CNG ਦੇ ਭਾਅ ਵਧਾਏ ਗਏ ਨੇ। ਤੇ ਲੈਫਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੂੰ ਚੰਡੀ ਮੰਦਰ ਮਿਲਟਰੀ ਸਟੇਸ਼ਨ ਸਥਿਤ ਪੱਛਮੀ ਕਮਾਂਡ ਦਾ ਚੀਫ ਆਫ ਸਟਾਫ ਨਿਯੁਕਤ ਕੀਤਾ ਗਿਆ। ਲੈਫਟੀਨੈਂਟ ਜਨਰਲ ਸਾਹੀ ਅਤਿ ਵਿਸ਼ਿਸ਼ਟ ਸੇਵਾ ਮੈਡਲ ਸੇਵਾ ਮੈਡਲ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਲੈਫਟੀਨੈਂਟ ਜਨਰਲ ਪੁਨੀਤ ਆਹੂਜਾ ਦੀ ਥਾਂ ਲੈਣਗੇ, ਜਿਨ੍ਹਾਂ ਨੇ ਹੈੱਡਕੁਆਰਟਰ 'ਚ ਡਾਇਰੈਕਟਰ ਜਨਰਲ ਸਟ੍ਰੈਟੇਜਿਕ ਪਲੈਨਿੰਗ ਦਾ ਅਹੁਦਾ ਸੰਭਾਲਿਆ।

ਸੀਬੀਐਸਈ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਉਹ ਦਾਅਵੇ ਖਾਰਜ ਕਰ ਦਿੱਤੇ ਜਿਨ੍ਹਾਂ 'ਚ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਹੈਕ ਹੋਣ ਦੀ ਗੱਲ ਕਹੀ ਜਾ ਰਹੀ ਹੈ। ਬੋਰਡ ਨੇ ਸਪਸ਼ਟ ਕੀਤਾ ਕਿ ਪੋਸਟ 'ਚ ਜਿਸ ਪੋਰਟਲ ਦਾ ਹਵਾਲਾ ਦਿੱਤਾ ਗਿਆ ਉਹ ਸਿਰਫ ਟੈਸਟਿੰਗ ਸਾਈਟ ਹੈ, ਨਾ ਕਿ ਅਸਲ ਕੰਮਕਾਜੀ ਮੁਲਾਂਕਣ ਪਲੇਟਫਾਰਮ।

ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਨੇ। ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਵੱਲੋਂ 28 ਮਈ ਨੂੰ ਸਰਕਾਰੀ ਛੁੱਟੀ ਐਲਾਨਣ ਕਾਰਨ ਇਹ ਫੈਸਲਾ ਲਿਆ ਗਿਆ। ਯੂਨੀਵਰਸਿਟੀ ਨਾਲ ਸੰਬੰਧਿਤ ਪ੍ਰਾਈਵੇਟ ਕਾਲਜਾਂ, ਪ੍ਰੋਫੈਸ਼ਨਲ ਕਾਲਜਾਂ, ਯੂਨੀਵਰਸਿਟੀ ਅਤੇ ਕੰਸਟੀਟਿਊਐਂਟ ਕਾਲਜਾਂ ਦੇ ਐਸੋਸੀਏਟਡ ਸੰਸਥਾਵਾਂ ਦੀਆਂ 28 ਮਈ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਹੁਣ 12 ਜੂਨ ਨੂੰ ਉਸ ਸਮੇਂ ਅਤੇ ਪ੍ਰੀਖਿਆ ਕੇਂਦਰਾਂ 'ਤੇ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਮੇਨ ਕੈਂਪਸ ਅਤੇ ਰੀਜਨਲ ਕੈਂਪਸਾਂ 'ਚ 28 ਮਈ ਨੂੰ ਹੋਣ ਵਾਲੀਆਂ ਥਿਊਰੀ ਪ੍ਰੀਖਿਆਵਾਂ ਦੀਆਂ ਨਵੀਆਂ ਤਾਰੀਖਾਂ ਸੰਬੰਧਿਤ ਵਿਭਾਗਾਂ ਦੀ ਸਹਿਮਤੀ ਨਾਲ ਬਾਅਦ 'ਚ ਜਾਰੀ ਕੀਤੀਆਂ ਜਾਣਗੀਆਂ।

ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੱਲ੍ਹ ਪੁੱਡਾ ਅਧੀਨ ਆਉਂਦੇ ਅਰਬਨ ਸਟੇਟ ਫੇਜ਼ 2 'ਚ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀਆਂ 25 ਕਿਲੋਮੀਟਰ ਸੜਕਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਅਰਬਨ ਸਟੇਟ ਫੇਜ਼ 2 ਦੀਆਂ ਸੜਕਾਂ ਦੇ ਨਵੀਨੀਕਰਨ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਹੋਰ ਸੌਖੀ ਬਣੇਗੀ। ਉਹਨਾਂ ਨੇ ਅਰਬਨ ਸਟੇਟ ਦੇ ਵਾਸੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਆਪਣੇ ਖੇਤਰ ਨੂੰ ਬਹੁਤ ਹੀ ਸਾਫ਼ ਸੁਥਰਾ ਅਤੇ ਸੁਚੱਜਾ ਬਣਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਹਨਾਂ ਨੇ ਕਿਹਾ ਕਿ ਹੋਰ ਇਲਾਕਿਆਂ ਦੇ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ਤੇ ਲਗਾਤਾਰ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਲੋਕਾਂ ਨੂੰ ਤੇਜ਼ ਧੁੱਪ ਵੇਲੇ, ਖਾਸ ਕਰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰਾਂ 'ਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਦਿਨ ਵੇਲੇ ਵੱਧ ਤੋਂ ਵੱਧ ਪਾਣੀ, ਲੱਸੀ, ਨਿੰਬੂ ਪਾਣੀ, ORS ਅਤੇ ਨਾਰੀਅਲ ਪਾਣੀ ਪੀਣ ਜਾਂ ਫਿਰ ਮੌਸਮੀ ਫਲਾਂ ਦੀ ਵਰਤੋਂ ਕਰਨ। ਹਲਕੇ ਸੂਤੀ ਕੱਪੜੇ ਪਹਿਨਣ ਅਤੇ ਧੁੱਪ ਵਿੱਚ ਨਿਕਲਣ ਸਮੇਂ ਪਾਣੀ ਦੀ ਬੋਤਲ ਨਾਲ ਰੱਖਣ ਅਤੇ ਵਾਹਨ ਪਾਰਕ ਕਰਦੇ ਸਮੇਂ ਕਿਸੇ ਵੀ ਬੱਚੇ ਜਾਂ ਵਿਅਕਤੀ ਨੂੰ ਗੱਡੀ 'ਚ ਨਾ ਛੱਡਣ ਦੀ ਸਲਾਹ ਦਿੱਤੀ ਹੈ। ਉਹਨਾਂ ਨੇ ਲੋਕਾਂ ਨੂੰ ਬਾਹਰ ਲੀਆਂ ਅਤੇ ਬੇਹੱਦ ਠੰਡੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਵੀ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਕਿਸੇ ਵੀ ਵਿਅਕਤੀ ਨੂੰ ਚੱਕਰ ਆਉਣ, ਤੇਜ਼ ਸਿਰਦਰਦ, ਬੇਹੋਸ਼ੀ, ਤੇਜ਼ ਬੁਖਾਰ ਜਾਂ ਫਿਰ ਉਲਟੀਆਂ ਵਰਗੇ ਲੱਛਣ ਮਹਿਸੂਸ ਹੋਣ 'ਤੇ ਤੁਰੰਤ ਨੇੜਲੇ ਸਿਹਤ ਵਿਭਾਗ ਕੇਂਦਰ 'ਚ ਸੰਪਰਕ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।

ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਪੰਜਾਬ ਤੇ ਹਰਿਆਣਾ 'ਚ ਜੇਠ ਮਹੀਨੇ ਦੌਰਾਨ ਗਰਮੀ ਨੇ ਆਪਣੇ ਹੱਥ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ। ਗਰਮੀ ਵਧਣ ਦੇ ਨਾਲ ਹੀ ਚੱਲ ਰਹੀਆਂ ਗਰਮ ਹਵਾਵਾਂ ਨੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਜਿਹੜਾ ਮੁਸ਼ਕਲ ਕਰ ਦਿੱਤਾ ਹੈ। ਕੱਲ੍ਹ ਪੰਜਾਬ ਅਤੇ ਹਰਿਆਣਾ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਟੱਪ ਗਿਆ, ਜਿਸ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ। ਕੱਲ੍ਹ ਪੰਜਾਬ ਦਾ ਬਠਿੰਡਾ ਏਅਰਪੋਰਟ ਦਾ ਇਲਾਕਾ ਹੈ ਜਿਹੜਾ ਸਭ ਤੋਂ ਗਰਮ ਰਿਹਾ ਅਤੇ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਦਾ ਸਿਰਸਾ ਸ਼ਹਿਰ ਹੈ ਜਿਹੜਾ ਸਭ ਤੋਂ ਜ਼ਿਆਦਾ ਗਰਮ ਰਿਹਾ। ਉੱਥੇ ਵੀ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਦੋਵਾਂ ਸੂਬਿਆਂ ਦੇ ਲੋਕਾਂ ਨੂੰ 28 ਮਈ ਤੋਂ ਗਰਮੀ ਤੋਂ ਰਾਹਤ ਹੈ ਜਿਹੜੀ ਉਹ ਮਿਲ ਸਕਦੀ ਹੈ। ਮੌਸਮ ਵਿਭਾਗ ਨੇ 28 ਅਤੇ 29 ਮਈ ਨੂੰ ਪੰਜਾਬ 'ਚ ਮੌਸਮ ਦਾ ਮਿਜਾਜ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਦਾ ਅਸਰ 30 ਅਤੇ 31 ਮਈ ਨੂੰ ਵੀ ਦਿਖਾਈ ਦੇਗਾ। ਮੌਸਮ ਵਿਭਾਗ ਨੇ 28 ਅਤੇ 29 ਮਈ ਨੂੰ ਖਰਾਬ ਮੌਸਮ ਲਈ ਔਰੇਂਜ ਅਲਰਟ ਵੀ ਜਾਰੀ ਕੀਤਾ। ਇਸ ਦੌਰਾਨ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਹਲਕਾ ਅਤੇ ਦਰਮਿਆਨਾ ਮੀਂਹ ਪਏਗਾ।

ਤੇ ਸੂਬੇ 'ਚ ਪੈ ਰਹੀ ਗਰਮੀ ਦੇ ਵਿਚਕਾਰ ਬਿਜਲੀ ਦੀ ਮੰਗ ਨੇ ਸਾਰੇ ਪੁਰਾਣੇ ਰਿਕਾਰਡ ਵੀ ਤੋੜ ਦਿੱਤੇ ਨੇ। ਮੰਗਲਵਾਰ ਨੂੰ ਸੂਬੇ 'ਚ ਬਿਜਲੀ ਦੀ ਮੰਗ 13,985 ਮੈਗਾਵਾਟ ਤੱਕ ਪਹੁੰਚ ਗਈ ਹੈ, ਜੋ ਪਿਛਲੇ ਸਾਲ ਇਸੇ ਤਾਰੀਖ ਨੂੰ ਦਰਜ 11,109 ਮੈਗਾਵਾਟ ਤੋਂ ਵੀ ਜ਼ਿਆਦਾ ਹੈ। ਲਗਾਤਾਰ ਵੱਧਦੇ ਤਾਪਮਾਨ ਅਤੇ ਕੂਲਿੰਗ ਜਿਹੜੇ ਉਪਕਰਨ ਨੇ ਵੱਧਦੇ ਇਸਤੇਮਾਲ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀ ਚਿੰਤਾ ਵੱਧ ਗਈ ਹੈ। ਅੰਕੜਿਆਂ ਦੇ ਅਨੁਸਾਰ PSPCL ਦੀ ਕੁੱਲ ਥਰਮਲ ਉਤਪਾਦਨ ਜਿਹੜੀ ਸਮਰੱਥ ਹੈ ਕਰੀਬ 5,680 ਮੈਗਾਵਾਟ ਹੈ, ਪਰ ਮੰਗਲਵਾਰ ਨੂੰ ਨਿਗਮ ਕੇਵਲ ਕਰੀਬ 5,100 ਮੈਗਾਵਾਟ ਬਿਜਲੀ ਹੀ ਖੁਦ ਪੈਦਾ ਕਰ ਪਾਇਆ। ਬਾਕੀ ਬਿਜਲੀ ਬਾਹਰੀ ਜਿਹੜੇ ਸਰੋਤ ਨੇ ਉਹਨਾਂ ਤੋਂ ਖਰੀਦ ਕੇ ਮੰਗ ਉਹਨਾਂ ਨੂੰ ਪੂਰੀ ਕਰਨੀ ਪਈ।

ਇੱਕ ਰਿਸਰਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਵਿਗਿਆਨਿਕਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਜੀਨ ਐਡੀਟਿੰਗ ਯਾਨੀ ਕਿ ਡੀਐਨਏ 'ਚ ਬਦਲਾਅ ਕਰਨ ਵਾਲੀ ਇੱਕ ਦਵਾਈ ਹੈ ਜਿਹੜੀ ਨਵੀਂ ਤਿਆਰ ਕੀਤੀ ਹੈ। ਇਸ ਦਵਾਈ ਦੀ ਸਿਰਫ ਇੱਕ ਖੁਰਾਕ ਯਾਨੀ ਕਿ ਇੱਕ ਇੰਜੈਕਸ਼ਨ ਦੇਣ ਨਾਲ ਸਰੀਰ 'ਚ ਨੁਕਸਾਨ ਪਹੁੰਚਾਉਣ ਵਾਲਾ ਖਰਾਬ ਜਿਹੜਾ ਕੋਲੈਸਟ੍ਰੋਲ ਹੈ ਬਹੁਤ ਲੰਮੇ ਸਮੇਂ ਦੇ ਲਈ ਘੱਟ ਹੋ ਜਾਂਦਾ ਹੈ। ਦ ਨਿਊ ਇੰਗਲੈਂਡ ਜਨਰਲ ਆਫ ਮੈਡੀਸਨ 'ਚ ਛਪੀ ਇਸ ਖੋਜ ਦੇ ਮੁਤਾਬਕ ਜੇਕਰ ਵੱਡੀ ਜਿਹੜੇ ਖੋਜਾਂ ਨੇ ਉਸ 'ਚ ਇਹ ਨਤੀਜੇ ਆਏ ਨੇ ਕਿ ਇਹ ਥੈਰੇਪੀ ਦਿਲ ਦੀ ਬਿਮਾਰੀਆਂ ਤੋਂ ਬਚਾਅ ਦਾ ਸਥਾਈ ਤਰੀਕਾ ਬਣ ਸਕਦੀ ਹੈ। ਇਸ ਖੋਜ ਦੀ ਅਗਵਾਈ ਵਰਵ ਥੈਰੇਪਿਊਟਿਕਸ ਦੇ ਸੀਈਓ ਡਾਕਟਰ ਸ਼ੇਖਰ ਕਥਰੇਸ਼ਨ ਨੇ ਕੀਆ ਹੈ। ਅਤੇ ਖੋਜ ਦੇ ਮੁਤਾਬਕ ਇਹ ਜੀਨ ਥੈਰੇਪੀ ਦਿਲ ਦੀ ਬਿਮਾਰੀ 'ਤੇ ਅਜ਼ਮਾਈ ਗਈ ਹੈ। ਡਿਊਕ ਯੂਨੀਵਰਸਿਟੀ ਦੇ ਹਾਰਟ ਸਪੈਸ਼ਲਿਸਟ ਡਾਕਟਰ ਜਾਨ ਐਚਪੀ ਅਲੈਗਜ਼ੈਂਡਰ ਨੇ ਕਿਹਾ ਕਿ ਦਿਲ ਦੀ ਬਿਮਾਰੀ ਅਤੇ ਕੋਲੈਸਟ੍ਰੋਲ ਦਾ ਸਥਾਈ ਇਲਾਜ ਗੇਮ ਚੇਂਜਰ ਹੋ ਸਕਦਾ ਹੈ। ਅਤੇ ਇਸ ਦੇ ਨਾਲ ਹੀ ਇਸ ਇਲਾਜ 'ਚ ਮਰੀਜ਼ ਨੂੰ ਇੱਕ ਜੀਨ ਐਡੀਟਿੰਗ ਮਸ਼ੀਨ ਦਿੱਤੀ ਜਾਂਦੀ ਹੈ ਜੋ ਫੈਟ ਦੀ ਪਰਤ 'ਚ ਲਿਪਟੇ ਕਣਾਂ ਦੇ ਜ਼ਰੀਏ ਖੂਨ ਤੋਂ ਹੁੰਦੇ ਹੋਏ ਸਿੱਧੇ ਲੀਵਰ ਤੱਕ ਪਹੁੰਚਦੀ ਹੈ। ਫਿਰ ਇਹ ਮਸ਼ੀਨ ਲੀਵਰ ਸੈੱਲ ਦੇ ਡੀਐਨਏ 'ਚ ਜਾ ਕੇ ਪੀਸੀਕੇ ਨਾਮ ਦੇ ਜੀਨ ਨੂੰ ਲੱਭਦੀ ਹੈ ਅਤੇ ਡੀਐਨਏ 'ਚ ਬਦਲਾਅ ਕਰ ਦਿੰਦੀ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਹਰ ਸਾਲ ਕਰੀਬ 7 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹਾਰਟ ਅਟੈਕ ਦੇ ਨਾਲ ਹੁੰਦੀ ਹੈ। ਉੱਥੇ ਹੀ ਦਿਲ ਦੀ ਜਿਹੜੀਆਂ ਹੋਰ ਬਿਮਾਰੀਆਂ ਨੇ ਉਸ ਦੇ ਕਾਰਨ ਨਾਲ ਦੇਸ਼ 'ਚ ਸਾਲਾਨਾ ਲਗਭਗ 28 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਸੋ ਜੇ ਇਹ ਰਿਸਰਚ ਪੂਰੇ ਤਰੀਕੇ ਦੇ ਨਾਲ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਸਾਡੇ ਲਈ ਬੜੀ ਵਧੀਆ ਗੱਲ ਅਤੇ ਖੁਸ਼ੀ ਦੀ ਗੱਲ ਹੋ ਸਕਦੀ ਹੈ।

ਤੇ ਇੱਕ ਇੰਟਰਸਟਿੰਗ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੱਜ ਲਗਭਗ ਸਾਰੇ ਘਰਾਂ 'ਚ ਅੰਗਰੇਜ਼ੀ ਟੋਇਲਟ ਸੀਟ ਹੈ ਅਤੇ ਦੇਸੀ ਟੋਇਲਟ ਸੀਟ 'ਤੇ ਲੋਕ ਲਗਭਗ ਬੈਠਣਾ ਭੁੱਲ ਗਏ ਨੇ, ਜਦਕਿ ਦੇਸੀ ਸੀਟ 'ਤੇ ਪੈਰਾਂ ਦੇ ਭਾਰ ਯਾਨੀ ਕਿ ਉੱਕੜੂ ਬਹਿ ਕੇ ਪਾਚਨ ਸ਼ਕਤੀ ਤੋਂ ਲੈ ਕੇ ਗੋਡਿਆਂ ਦੇ ਦਰਦ ਤੱਕ ਠੀਕ ਹੋ ਜਾਂਦੇ ਨੇ। ਇਸੇ ਸੋਚ ਨੂੰ ਲੈ ਕੇ ਪਟਿਆਲਾ ਸਰਹੰਦ ਰੋਡ 'ਤੇ ਪੈਂਦੇ ਪਿੰਡ ਕਸਿਆਣਾ ਦੇ ਨੌਜਵਾਨਾਂ ਨੇ ਇੱਕ ਕਲੱਬ ਦੇ ਬੈਨਰ ਹੇਠ ਆਪਣੇ ਪਿੰਡ 'ਚ 22, 23, 24 ਮਈ ਨੂੰ 3 ਦਿਨਾਂ ਖੇਡ

ਪ੍ਰਤੀਯੋਗਤਾਵਾਂ ਜਿਹੜੀਆਂ ਆਯੋਜਿਤ ਕੀਤੀਆਂ। ਇਸ 'ਚ ਰੱਸਾਕੱਸੀ, ਬੱਚਿਆਂ ਦੀ ਦੌੜ ਅਤੇ ਕ੍ਰਿਕਟ ਟੂਰਨਾਮੈਂਟ ਦੇ ਇਲਾਵਾ ਉਕੜੂ ਬੈਠਣ ਵਰਗੀਆਂ ਪੁਰਾਤਨ ਖੇਡਾਂ ਵੀ ਸ਼ਾਮਿਲ ਕੀਤੀਆਂ ਗਈਆਂ ਅਤੇ 15 ਸਾਲ ਤੋਂ ਲੈ ਕੇ 65 ਸਾਲ ਤੱਕ ਦੇ ਬਜ਼ੁਰਗਾਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਅਤੇ ਕੋਈ ਸਮਾਂ ਜਿਹੜਾ ਉਹ ਨਿਰਧਾਰਿਤ ਨਹੀਂ ਕੀਤਾ ਗਿਆ। ਜੋ ਸਭ ਤੋਂ ਜ਼ਿਆਦਾ ਸਮੇਂ ਤੱਕ, ਜ਼ਿਆਦਾ ਟਾਈਮ ਤੱਕ ਪੈਰਾਂ ਦੀ ਪੈਰਾਂ ਭਾਰ ਜ਼ਮੀਨ 'ਤੇ ਬੈਠੇਗਾ ਉਹੀ ਜਿਹੜਾ ਵਿਜੇਤਾ ਮੰਨਿਆ ਜਾਏਗਾ। ਇਸ ਮੁਕਾਬਲੇ 'ਚ 15 ਤੋਂ ਜ਼ਿਆਦਾ ਪਿੰਡਾਂ ਦੇ 55 ਜਿਹੜੇ ਲੋਕਾਂ ਨੇ ਹਿੱਸਾ ਲਿਆ। ਪਿੰਡ ਕਸਿਆਣਾ ਦੇ ਹੀ ਦੋ ਬਜ਼ੁਰਗ ਗੁਰਮੇਲ ਸਿੰਘ ਅਤੇ ਰੰਗਪਾਲ ਸਿੰਘ, ਜਿਨ੍ਹਾਂ ਦੀ ਉਮਰ ਦੀ ਜੇ ਗੱਲ ਕਰੀਏ ਤਾਂ ਇੱਕ ਦੀ 65 ਸਾਲ ਅਤੇ ਇੱਕ 63, ਲਗਭਗ 4 ਘੰਟੇ 20 ਮਿੰਟ ਤੱਕ ਬੈਠੇ ਰਹੇ। ਇਸ ਦੇ ਨਾਲ ਹੀ ਇਸੇ ਪਿੰਡ ਦਾ 15 ਸਾਲ ਦਾ ਇੱਕ ਨੌਜਵਾਨ ਵੀ ਨਾਲ ਬੈਠਿਆ ਰਿਹਾ। ਕਮੇਟੀ ਨੇ ਖੁਦ ਹੀ ਇਹਨਾਂ ਨੂੰ ਉਠਾਇਆ ਅਤੇ ਤਿੰਨਾਂ ਨੂੰ ਸੰਯੁਕਤ ਜਿਹੜਾ ਵਿਜੇਤਾ ਘੋਸ਼ਿਤ ਕੀਤਾ ਅਤੇ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਪਹਿਲਾਂ ਜਿਹੜੇ ਵਿਜੇਤਾ ਨੇ ਉਹਨਾਂ ਨੂੰ 3100 ਅਤੇ 2100 ਰੁਪਏ ਇਨਾਮ ਉਹਨਾਂ 'ਤੇ ਰੱਖਿਆ ਗਿਆ ਸੀ, ਪਰ ਇਹਨਾਂ ਬਜ਼ੁਰਗਾਂ ਦੇ ਹੌਸਲਾ ਨੂੰ ਦੇਖਦੇ ਹੋਏ ਮੌਕੇ 'ਤੇ 8 ਤੋਂ 10 ਜਿਹੜੇ ਪਿੰਡ ਦੇ ਲੋਕ ਇਕੱਠੇ ਹੋਏ ਸੀ ਦੇਖਣ ਦੇ ਲਈ, ਉਹਨਾਂ ਨੇ ਪੈਸੇ ਇਕੱਠੇ ਕਰਕੇ 4100 ਰੁਪਏ ਨੇ ਜਿਹੜੇ ਇਨਾਮ ਵਜੋਂ ਉਹਨਾਂ ਨੂੰ ਦਿੱਤੇ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਪਰਨੀਤ, ਅਲਮਾਰੀ ਚੋਂ ਬੈਗ ਲਿਆਈ ਮੇਰਾ ਧੀਏ।
2: ਪਾਪਾ ਜੀ, ਕਿਹੜਾ? ਕਾਲੇ ਰੰਗ ਦਾ ਜਾਂ ਖਾਕੀ ਵਾਲਾ?
1: ਪੁੱਤ, ਖਾਕੀ ਰੰਗ ਵਾਲਾ।
2: ਪਾਪਾ ਜੀ, ਗੱਲ ਦੱਸੋ, ਤੁਸੀਂ ਹਮੇਸ਼ਾ ਇਹੀ ਬੈਗ ਕਿਉਂ ਲੈ ਕੇ ਜਾਂਦੇ ਹੋ?
1: ਧੀਏ, ਆਹ ਬੈਗ ਜੂਟ ਦਾ ਬਣਿਆ ਹੋਇਆ ਹੈ, ਜਿਹੜਾ ਪਲਾਸਟਿਕ ਤੇ ਲੈਦਰ ਦੇ ਬੈਗ ਨਾਲੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ। ਸਸਤਾ ਵੀ ਹੈ ਤੇ ਮਜ਼ਬੂਤ ਵੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਾਤਾਵਰਣ ਪ੍ਰਤੀ ਮੁੜ ਵਰਤਣ ਯੋਗ ਹੈ।
2: ਸਹੀ ਗੱਲ ਹੈ ਪਾਪਾ ਜੀ, ਸਾਨੂੰ ਯੂਜ਼ ਐਂਡ ਥਰੋ ਵਾਲਾ ਕਲਚਰ ਛੱਡ ਕੇ ਰੀਯੂਜ਼ ਤੇ ਰੀਸਾਈਕਲ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਤਾਂ ਅਸੀਂ ਵਾਤਾਵਰਣ ਨੂੰ ਸੁਰੱਖਿਅਤ ਰੱਖਾਂਗੇ।
1: ਬਿਲਕੁਲ ਸਹੀ ਧੀਏ, ਜੇ ਵਾਤਾਵਰਣ ਬਚਾਵਾਂਗੇ ਤਾਂ ਹੀ ਸੁੱਖ ਦਾ ਸਾਹ ਪਾਵਾਂਗੇ।
3: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
4: ਫਸਿਆ?
5: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
6: ਜਾਣਕਾਰ ਬਣੋ, ਸੁਚੇਤ ਰਹੋ।
7: ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਤੇ ਨਜ਼ਰ ਮਾਰਦੇ ਹਾਂ ਹੁਣ ਖੇਡ ਖਬਰ ਤੇ। ਲਗਾਤਾਰ 2 ਵਾਰ ਦਾ ਚੈਂਪੀਅਨ ਕਾਰਲੂਸ ਅਲਕਰਾਜ਼ 60 ਕਾਰਨ ਬਾਹਰ ਹੈ। ਫਰਾਂਸ ਦੇ ਹੋਣਹਾਰ 21 ਸਾਲਾ ਖਿਡਾਰੀ ਆਰਥਰ ਫਿਲਸ ਨੇ ਵੀ ਸਰੀਰਕ ਸਮੱਸਿਆ ਕਾਰਨ ਆਪਣਾ ਨਾਂ ਵਾਪਸ ਲੈ ਲਿਆ ਤੇ ਜੈਕ ਟ੍ਰਿਪਰ ਵੀ ਪਿਛਲੇ ਕਈ ਮਹੀਨਿਆਂ ਤੋਂ ਸੱਜੇ ਗੋਡੇ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਇਸ ਕਾਰਨ ਚੋਟੀ ਦੀ ਰੈਂਕਿੰਗ ਵਾਲਾ ਯਾਨਿਕ ਸਿਨਰ, ਜੋ ਪਿਛਲੇ 3 ਮਹੀਨਿਆਂ ਤੋਂ ਲਗਾਤਾਰ 29 ਮੈਚਾਂ ਦੀ ਜਿੱਤ ਦੇ ਸਿਲਸਿਲੇ ਨਾਲ ਫ੍ਰੈਂਚ ਓਪਨ 'ਚ ਉਤਰਿਆ, ਉਸਨੂੰ ਚੁਣੌਤੀ ਦੇਣ ਵਾਲੇ ਦਾਅਵੇਦਾਰਾਂ ਦੀ ਸੂਚੀ ਲਗਾਤਾਰ ਛੋਟੀ ਹੋ ਰਹੀ ਹੈ। ਅਜਿਹੇ ਸਮੇਂ 'ਚ ਐਂਟਰੀ ਹੋਈ ਹੈ ਰਾਫੇਲ ਹੋਲਡਰ ਦੀ, ਜੋ ਸਪੇਨ ਦਾ 19 ਸਾਲਾ ਖਿਡਾਰੀ ਹੈ ਅਤੇ ATP ਟੂਰ 'ਤੇ ਲਗਾਤਾਰ ਸੁਰੱਖਿਆ 'ਚ ਹੈ। ਖੇਡ ਮੰਤਰਾਲੇ ਨੇ ਕੱਲ੍ਹ ਛੇਤੀ ਹੀ ਕਾਇਮ ਕੀਤੇ ਜਾਣ ਵਾਲੇ ਕੌਮੀ ਖੇਡ ਟ੍ਰਿਬਿਊਨਲ ਯਾਨੀ ਕਿ NST ਅਤੇ ਕੌਮੀ ਖੇਡ ਬੋਰਡ NSB ਦੇ ਕੰਮਕਾਜ ਦੇ ਨਿਯਮਾਂ ਨੂੰ ਨੋਟੀਫਾਈ ਕਰ ਦਿੱਤਾ ਹੈ। ਅਤੇ ਮੰਤਰਾਲੇ ਨੇ ਦੱਸਿਆ ਕਿ ਵਿਵਾਦ ਦਾਇਰ ਕਰਨ ਅਤੇ ਕਾਨੂੰਨੀ ਰਿਕਾਰਡ ਰੱਖਣ ਲਈ ਸਮਰਪਿਤ ਪੋਰਟਲ ਸਥਾਪਿਤ ਕੀਤਾ ਜਾਏਗਾ। ਓਸਲੋ ਦੀ ਇਤਿਹਾਸਿਕ ਡੈਚਮੈਨ ਜ਼ੋਰਫਿਕਾ ਪਬਲਿਕ ਲਾਇਬ੍ਰੇਰੀ ਦੀਆਂ ਉੱਚੀਆਂ ਉੱਚੀਆਂ ਅਲਮਾਰੀਆਂ ਵਿਚਕਾਰ ਸ਼ੁਰੂ ਹੋਏ ਨਾਰਵੇ ਚੈੱਸ ਟੂਰਨਾਮੈਂਟ 'ਚ ਡੀ ਗੁਕੇਸ਼ ਨੇ ਵਿਨਸੈਂਟ ਕੈਮਰ ਵਿਰੁੱਧ ਕਾਫੀ ਥਕਾ ਦੇਣ ਵਾਲੀ ਅਤੇ ਦਿਮਾਗੀ ਤਣਾਅ ਵਾਲੀ ਲੰਮੀ ਲੜਾਈ ਤੋਂ ਬਾਅਦ ਜਿੱਤ ਦਰਜ ਕੀਤੀ ਹੈ, ਜਦੋਂ ਕਿ ਆਰ ਪ੍ਰਗਿਆਨੰਦਾ ਨੇ ਅਲੀਰੇਜ਼ਾ ਫਿਰੋਜ਼ਾ ਨੂੰ ਮਾਤ ਦਿੱਤੀ ਹੈ। ਤੇ IPL 'ਚ ਤੀਜੇ ਅਤੇ ਚੌਥੇ ਸਥਾਨ 'ਤੇ ਰਹੀਆਂ ਟੀਮਾਂ

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਸੋ ਸਰੋਤਿਓ, ਹਰ ਦਿਨ ਖਾਸ ਹੁੰਦਾ, ਸੋ ਖਾਸ ਦਿਨਾਂ ਬਾਰੇ ਤੁਹਾਨੂੰ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਤਿਹਾਸ ਦੇ ਪੰਨਿਆਂ 'ਤੇ ਕੁਝ ਅਜਿਹੇ ਨਾਮ ਲਿਖੇ ਹੁੰਦੇ ਨੇ ਜੋ ਖੁਦ ਤਾਂ ਸੰਸਾਰ ਤੋਂ ਚਲੇ ਜਾਂਦੇ ਨੇ ਪਰ ਸਮਾਜ ਨੂੰ ਇੱਕ ਨਵੀਂ ਰੋਸ਼ਨੀ ਦੇ ਜਾਂਦੇ ਨੇ। ਅੱਜ

ਆਈ ਮਈਆ, ਯਾਨੀ ਭਾਰਤ ਦੇ ਮਹਾਨ ਸਮਾਜ ਸੁਧਾਰਕ ਤੇ ਲੇਖਕ ਕੰਦੂਕੁਰੀ ਵੀਰੇਸਲਿੰਗਮ ਪੰਤੂਲੂ ਜੀ ਦੀ ਅੱਜ ਬਰਸੀ ਹੈ। ਇਹ ਉਹ ਇਨਸਾਨ ਸਨ ਜਿਨ੍ਹਾਂ ਨੂੰ ਤੇਲਗੂ ਪੁਨਰ ਜਾਗਰਣ ਦੇ ਪਿਤਾਮਾ ਕਿਹਾ ਜਾਂਦਾ ਹੈ। ਇੱਕ ਅਜਿਹਾ ਦੌਰ ਜਦੋਂ ਔਰਤਾਂ ਨੂੰ ਪੜ੍ਹਾਉਣਾ ਪਾਪ ਮੰਨਿਆ ਜਾਂਦਾ ਸੀ, ਉਸ ਦੌਰ 'ਚ ਉਹਨਾਂ ਨੇ ਸਮਾਜ ਦੀ ਪਰਵਾਹ ਕੀਤੇ ਬਿਨਾਂ ਔਰਤਾਂ ਦੀ ਸਿੱਖਿਆ ਲਈ ਸਕੂਲ ਖੋਲ੍ਹੇ। ਉਹਨਾਂ ਨੇ ਬਾਲ ਵਿਆਹ ਵਰਗੀਆਂ ਕੁਰੀਤੀਆਂ ਖਿਲਾਫ਼ ਵੀ ਆਵਾਜ਼ ਚੁੱਕੀ ਅਤੇ ਆਂਧਰਾ ਪ੍ਰਦੇਸ਼ 'ਚ ਪਹਿਲਾਂ ਵਿਧਵਾ ਪੁਨਰ ਵਿਆਹ ਕਰਵਾਇਆ। ਲੋਕਾਂ ਨੇ ਉਹਨਾਂ ਦਾ ਕਾਫ਼ੀ ਵਿਰੋਧ ਕੀਤਾ, ਡਰਾਇਆ, ਪਰ ਉਹ ਝੁਕੇ ਨਹੀਂ। ਉਹ ਹਮੇਸ਼ਾ ਕਹਿੰਦੇ ਸਨ ਕਿ ਜਦੋਂ ਤੱਕ ਔਰਤਾਂ ਦੀ ਹਾਲਤ ਨਹੀਂ ਸੁਧਰੇਗੀ, ਦੇਸ਼ ਤਰੱਕੀ ਨਹੀਂ ਕਰ ਸਕਦਾ। ਅੱਜ ਉਹਨਾਂ ਦੀ ਬਰਸੀ 'ਤੇ ਅਸੀਂ ਇਸ ਮਹਾਨ ਰੂਹ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ।

ਅਤੇ ਅੱਜ ਤੁਹਾਨੂੰ ਦੱਸਦੀ ਕਿ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਵੀ ਬਰਸੀ ਹੈ। ਸਾਲ 1964 'ਚ ਪੂਰੇ ਦੇਸ਼ 'ਚ ਅੱਖਾਂ ਨਮ ਹੋ ਗਈਆਂ ਸਨ ਅਤੇ ਅੱਜ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਗੁਲਾਬ ਦੇ ਫੁੱਲ ਨੂੰ ਆਪਣੇ ਦਿਲ ਦੇ ਕੋਲ ਸਜਾਉਣ ਵਾਲੇ ਅਤੇ ਬੱਚਿਆਂ ਦੇ ਪਿਆਰੇ ਚਾਚਾ ਨਹਿਰੂ, ਉਹਨਾਂ ਦੀ ਅੱਜ ਬਰਸੀ ਹੈ। ਨਹਿਰੂ ਜੀ ਸਿਰਫ ਇੱਕ ਰਾਜਨੇਤਾ ਨਹੀਂ ਸਨ ਬਲਕਿ ਉਹ ਇੱਕ ਅਜਿਹੇ ਦੂਰਦਰਸ਼ੀ ਇਨਸਾਨ ਸਨ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਇੱਕ ਟੁੱਟੇ ਹੋਏ ਭਾਰਤ ਨੂੰ ਆਪਣੇ ਪੈਰਾਂ 'ਤੇ ਖੜਾ ਕੀਤਾ। ਅੱਜ ਜਿਸ ਆਧੁਨਿਕ ਭਾਰਤ 'ਚ ਅਸੀਂ ਜੀ ਰਹੇ ਹਾਂ, ਵੱਡੀਆਂ ਵੱਡੀਆਂ ਫੈਕਟਰੀਆਂ, IITs ਅਤੇ ਹਸਪਤਾਲ ਅਸੀਂ ਦੇਖ ਰਹੇ ਹਾਂ, ਉਸ ਦੀ ਨੀਂਹ 'ਚ ਨਹਿਰੂ ਜੀ ਦੀ ਸੋਚ ਸੀ। ਉਹ ਹਮੇਸ਼ਾ ਕਹਿੰਦੇ ਸਨ ਕਿ ਅੱਜ ਦੇ ਬੱਚੇ ਹੀ ਕੱਲ੍ਹ ਦਾ ਹਿੰਦੁਸਤਾਨ ਬਣਨਗੇ। ਅੱਜ ਉਹਨਾਂ ਦੀ ਬਰਸੀ ਦੇ ਮੌਕੇ 'ਤੇ ਅਸੀਂ ਉਹਨਾਂ ਦੀ ਮਹਾਨ ਸੋਚ ਅਤੇ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਸਲਾਮ ਕਰਦੇ ਹਾਂ।

0: Thank you, Tanvi. And now before we end the bulletin, the headlines once again. Center forms high-level committee to study demographic change caused by infiltration and other reasons. Supreme Court to deliver its verdict today on petitions challenging special intensive revision of electoral rolls. CBSC rejects claims circulating on social media about breach of its on-screen marking system, saying it was only testing site and not actual platform. IMD issues red alert for severe heatwave conditions in Madhya Pradesh, Uttar Pradesh and Vidarbha today. And in IPL cricket, Royal Challengers Bengaluru storm into final, beating Gujarat Titans by 92 runs in qualifier 1 at Dharamshala. And with that, we end the morning news. Have a nice day.
1: नमस्कार, ये आकाशवाणी है। खबरों के इस बुलेटिन में मैं अमन देव। पहला चुनावी खबर। केंद्र सरकार ने घुसपैठ और होर कारण करके जनसंख्यकी तब्दीली दी चुनौतियों नाल निपटने लिए एक उच्च पद्धरी कमेटी का गठन किया है। सुप्रीम कोर्ट ने चोण कमिश्नर वालों वोटर सूचियों की विशेष तीबर सोध SIR की वैधता चुनौती देने वाली पटीशन से अज अपना फैसला सुनाएगी। CBSE ने स्पष्ट किया कि उत्तर पुस्तिकावां के मुलांकण लिए वरते जाते इसके ऑन स्क्रीन मार्किंग सिस्टम में कोई सुरक्षा उलंघना नहीं हुई। पंजाब शहरी स्थानिक संस्थावां लई कल हुई चोणां च लगभग 64% पोलिंग दर्ज की गई है। IPL क्रिकेट में बीती रात पहले क्वालीफायर मैच में रॉयल चैलेंजर्स बेंगलुरु ने गुजरात टाइटन्स 92 दौड़ों नाल हरा के फाइनल विच जगह बना ली है। हुण खबरां विस्थार नाल। केंद्र सरकार ने घुसपैठ और होर कारण करके जनसंख्यकी तब्दीली दी चुनौतियों नाल निपटने लिए एक उच्च पद्धरी कमेटी बनाई है। केंद्रीय गृह मंत्री अमित शाह ने एक सोशल मीडिया पोस्ट में ऐलान किया कि कमेटी की प्रधानगी सुप्रीम कोर्ट के सबक जज प्रकाश प्रभाकर न्यौलकर करेंगे। जनगणना कमिश्नर के नाल सबका IAS अधिकारी दुर्गा शंकर मिश्रा, सबक IPS अधिकारी बालाजी श्रीवास्तव और अर्थशास्त्री डॉक्टर शमिका रवि को कमेटी के मैंबर नियुक्त किया गया है। गृह मंत्रालय में एक जॉइंट सकत्र मैंबर सकत्र वजो काम करेंगे। प्रधानमंत्री नरेंद्र मोदी ने पिछले साल लाल किले तो अपने स्वतंत्रता दिवस भाषण में जनसंख्या तब्दीली बारे उच्च पद्धरी कमेटी के गठन का ऐलान किया।
2: मैं आज देश के सामने एक चिंता एक चुनौती के संबंध में आगाह करना चाहता हूं। षड्यंत्र के तहत देश की डेमोग्राफी को बदला जा रहा है, एक नए संकट के बीज बोए जा रहे हैं और ये घुसपैठिए मेरे देश के नौजवानों की रोजी रोटी छीन रहे हैं, एक घुसपैठिए मेरे देश की बहन बेटियों को निशाना बना रहे हैं, ये बर्दाश्त नहीं होगा। ये घुसपैठिए भोले भाले आदिवासियों को भ्रमित करके उनकी जमीनों पर कब्जा कर रहे हैं, ये देश सहन नहीं करेगा और इसलिए एक हाई पावर डेमोग्राफी मिशन शुरू करने का निर्णय किया है।
1: श्री अमित शाह ने कहा कि जनसंख्या तब्दीली एक गंभीर मुद्दा है जो न सिर्फ देश की प्रभुसत्ता सगों राष्ट्रीय सुरक्षा कानून व्यवस्था समाजिक ढांचे में डूंघियां तब्दीलियां और आदिवासी भाईचारे की सुरक्षा नाल संबंधित है। गृहमंत्री ने कहा कि कमेटी गैर कानूनी प्रवास और होर गैर कुदरती कारण करके भारत में जनसंख्या च होने वाली तब्दीलियों का व्यापक मुलांकण करेगी। सुप्रीम कोर्ट चोण कमिशन वालों वोटर सूचियों की विशेष गहन सोध SIR की वैधता चुनौती देने वाली पटीशनों पर अज अपना फैसला सुनाएगी। भारत के चीफ जस्टिस सूर्यकांत और जस्टिस जयमाल्या बागची की बेंच ने मामले की सुनवाई तो बाद अपना फैसला राखवा रख लिया। पटीशन में SIR प्रक्रिया की वैधता चुनौती दी गई है। दलील दी गई है कि संविधान की धारा 326 लोक प्रतिनिधता कानून 1950 इस दिन बनाए गए नियमों तहत चोण कमिशन दी गई शक्तियों तो बाहर है। पटीशनरां ने यह दलील भी दी है कि SIR प्रक्रिया ने गरीबां अते कारोबार छड़ के दूजी थां गए लोकां दे वड्डे हिस्से नूं वोट पाउण दे अधिकार तों वांझा कर दिता है। यह पटीशन पिछले साल जून विच बिहार विच SIR प्रक्रिया शुरू करन दे चोण कमिशन दे फैसले तों बाद दायर कीतियां गईआं सन। सुनवाई दौरान सुप्रीम कोर्ट ने वख-वख राज्यां ते केंद्र शासित प्रदेशां नूं पारदर्शिता नूं उत्साहित करन अते SIR प्रक्रिया तों प्रभावित वोटरां दीआं मुश्किलां नूं घट करन लई अंतरिम निर्देश जारी कीते सन। राष्ट्रपति द्रौपदी मुर्मू अपने सिक्किम दौरे के दूजे दिन अज नाथूला दर्रे का दौरा करेंगे। वह नाथूला विखे तैनात सैनिकों नाल भी गलबात करेंगे। सीनियर फौजी अधिकारियां उन्होंने इलाके विच चल रही वख-वख गतिविधियां बारे जानकारी देंगे। राष्ट्रपति बाबा हरभजन मंदिर विच प्रार्थना भी करेंगे। ਰਾਸ਼ਟਰਪਤੀ ਮੁਰਮੂ ਗੰਗਟੋਕ ਚ ਮਨਨ ਕੇਂਦਰ ਵਿਖੇ ਸਿੱਕਮ ਯੂਨੀਵਰਸਿਟੀ ਦੇ ਕਨਵੋਕੇਸ਼ਨ ਵਿੱਚ ਡਿਗਰੀਆਂ ਤੇ ਤਮਗੇ ਵੀ ਪ੍ਰਦਾਨ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਕੈਨੇਡਾ ਆਰਥਿਕ ਭਾਈਵਾਲੀ ਦਾ ਅਗਲਾ ਅਧਿਆਇ ਵਿਸ਼ਵਾਸ ਤੇ ਆਧਾਰਿਤ ਹੋਏਗਾ ਜੋ ਦੋਹਾਂ ਦੇਸ਼ਾਂ ਲਈ ਸਾਂਝੀ ਖੁਸ਼ਹਾਲੀ ਨੂੰ ਯਕੀਨੀ ਬਣਾਏਗਾ। ਕੈਨੇਡਾ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵੱਧਦਾ ਵਿਸ਼ਵਾਸ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ, ਸੈਪਾ ਤਹਿਤ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਪਾ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਿੰਨਤਾ ਭਾਰਤ ਕੈਨੇਡਾ ਸਬੰਧਾਂ ਦੀ ਇੱਕ ਵਿਸ਼ੇਸ਼ਤਾ ਹੈ। ਭਾਰਤੀ ਅਰਥ ਵਿਵਸਥਾ ਦੀ ਗਤੀਸ਼ੀਲਤਾ ਬਾਰੇ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਅਗਲੇ 3 ਦਹਾਕਿਆਂ ਤੱਕ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਬਣਿਆ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR ARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਸਪਸ਼ਟ ਕੀਤਾ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਣ ਵਾਲੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਇਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ URL ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਣ ਵਾਲੇ ਪੋਰਟਲ ਤੋਂ ਵੱਖਰਾ ਹੈ। ਬੋਰਡ ਨੇ ਅੱਗੇ ਕਿਹਾ ਹੈ ਕਿ ਇਹ ਸਿਸਟਮ ਮਜ਼ਬੂਤ ਸ਼ਿਕਾਇਤ ਨਿਵਾਰਨ ਵਿਧੀਆਂ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਵਧਾਉਣ ਲਈ ਲਾਗੂ ਕੀਤਾ ਗਿਆ ਹੈ। CBSE ਨੇ ਭਰੋਸਾ ਦਵਾਇਆ ਕਿ ਮੁਲਾਂਕਣ ਪਲੇਟਫਾਰਮ ਦੀ ਸੁਰੱਖਿਆ ਅਤੇ ਗੰਭੀਰਤਾ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਅ ਮੌਜੂਦ ਨੇ। ਪੰਜਾਬ 'ਚ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ। ਇਸ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਸਮੇਤ 102 ਸ਼ਹਿਰੀ ਸਥਾਨਕ ਸੰਸਥਾਵਾਂ 'ਚ ਨੁਮਾਇੰਦਿਆਂ ਦੀ ਚੋਣ ਲਈ ਵੋਟਾਂ ਪਈਆਂ। ਕੁਝ ਥਾਵਾਂ 'ਤੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਕੁਝ ਝੜਪਾਂ ਹੋਣ ਦੀ ਖਬਰ ਹੈ, ਪਰ ਰਾਜ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਵੱਡੇ ਪੱਧਰ 'ਤੇ ਚੋਣ ਅਮਲ ਸ਼ਾਂਤੀਪੂਰਨ ਰਿਹਾ। ਕੁੱਲ 35 ਲੱਖ ਤੋਂ ਵੱਧ ਵੋਟਾਂ ਵਿੱਚੋਂ 22,38,241 ਵੋਟਰਾਂ ਨੇ ਰਾਜ ਭਰ ਦੇ 1,897 ਵਾਰਡਾਂ ਵਿੱਚ 7,554 ਉਮੀਦਵਾਰਾਂ ਨੂੰ ਚੁਣਨ ਲਈ ਆਪਣੀਆਂ ਵੋਟਾਂ ਪਾਈਆਂ। ਰਾਜ ਚੋਣ ਕਮਿਸ਼ਨ ਨੇ ਸਥਾਨਕ ਸਵੈ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਜਨਕ ਭਾਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਇਸ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ 84 ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਬਾਰੇ ਬੇਲੋੜੇ ਹਵਾਲਿਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਦਾ ਰੁੱਖ ਇੱਕ ਸਾਰ ਰਿਹਾ ਹੈ ਅਤੇ ਸਬੰਧਤ ਧਿਰਾਂ ਨੂੰ ਇਸ ਬਾਰੇ ਪਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਟੁੱਟ ਅਤੇ ਅਨਿੱਖੜਵੇਂ ਅੰਗ ਸਨ, ਨੇ ਅਤੇ ਹਮੇਸ਼ਾ ਰਹਿਣਗੇ। ਬੁਲਾਰੇ ਨੇ ਅੱਗੇ ਕਿਹਾ ਕਿ ਕਿਸੇ ਹੋਰ ਦੇਸ਼ ਨੂੰ ਇਸ ਮਾਮਲੇ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਚੀਨ ਪਾਕਿਸਤਾਨ ਆਰਥਿਕ ਗਲਿਆਰਾ CPEC ਪ੍ਰੋਜੈਕਟ, ਜਿਨ੍ਹਾਂ ਵਿੱਚੋਂ ਕੁਝ ਭਾਰਤ ਦੇ ਪ੍ਰਭੂਸੱਤਾ ਸੰਪੰਨ ਇਲਾਕੇ ਵਿੱਚ ਸਥਿਤ ਨੇ, ਦੇ ਸੰਬੰਧ ਵਿੱਚ ਭਾਰਤ ਨੇ ਇਨ੍ਹਾਂ ਇਲਾਕਿਆਂ 'ਤੇ ਪਾਕਿਸਤਾਨ ਦੇ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ੇ ਨੂੰ ਜਾਇਜ਼ ਹਟਾਉਣ ਲਈ ਦੂਜੇ ਦੇਸ਼ਾਂ ਵੱਲੋਂ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਰੱਦ ਕੀਤਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਗੱਲ ਕਈ ਵਾਰ ਪਾਕਿਸਤਾਨੀ ਅਤੇ ਚੀਨੀ ਅਧਿਕਾਰੀ ਨੂੰ ਸਪਸ਼ਟ ਤੌਰ 'ਤੇ ਦੱਸ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਚੀਨ ਅਤੇ ਪਾਕਿਸਤਾਨ ਵਿਚਕਾਰ ਔਖੌਤੀ ਸਰਹੱਦ ਪਾਰ ਜਲ ਸਰੋਤ ਸਹਿਯੋਗ ਦਾ ਵੀ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਦੋਵਾਂ ਦੇਸ਼ ਵਿਚਕਾਰ ਸਾਂਝੀ ਸਰਹੱਦ ਨਹੀਂ ਹੈ, ਇਸ ਲਈ ਖੌਤੀ ਸਰਹੱਦ ਪਰ ਜਲ ਸਰੋਤ ਸਹਿਯੋਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। IPL ਕ੍ਰਿਕਟ ਵਿੱਚ ਰਾਇਲ ਚੈਲੰਜਰਸ ਬੰਗਲੁਰੂ ਨੇ ਕੱਲ੍ਹ ਪਹਿਲੇ ਕੁਆਲੀਫਾਇਰ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਸ ਦੀ ਟੀਮ 162 ਦੌੜਾਂ 'ਤੇ ਹੀ ਆਊਟ ਹੋ ਗਈ। ਰਜਤ ਪਾਟੀਦਾਰ ਨੂੰ 93 ਦੌੜਾਂ ਦੀ ਨਾਬਾਦ ਪਾਰੀ ਲਈ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। ਅੱਜ ਐਲੀਮੀਨੇਟਰ ਮੈਚ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਵਿਚਕਾਰ ਖੇਡਿਆ ਜਾਏਗਾ। ਇਹ ਮੈਚ ਸ਼ਾਮੀ 7:30 ਹੋਏਗਾ। ਜੇਤੂ ਟੀਮ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਕਰੇਗੀ। ਫਾਈਨਲ ਮੈਚ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਏਗਾ। ਮੌਸਮ ਵਿਭਾਗ IMD ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਦੀ ਭਿਆਨਕ ਸਥਿਤੀ ਦੀ ਭਵਿੱਖਬਾਣੀ ਕਰਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਏਜੰਸੀ ਨੇ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੱਟਵਰਤੀ ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਝਾਰਖੰਡ, ਓਡੀਸ਼ਾ, ਤੇਲੰਗਾਨਾ ਅਤੇ ਉੱਤਰਾਖੰਡ ਵਿੱਚ ਹੀ ਲੂ ਅਤੇ ਗਰਮੀ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਹੈ। ਰਾਜ ਵਿੱਚ ਕੱਲ੍ਹ ਵੱਧ ਤੋਂ ਵੱਧ ਤਾਪਮਾਨ ਬਠਿੰਡਾ 'ਚ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। केंद्र सरकार ने घुसपैठ और होर कारण करके जनसंख्या की तब्दीली दी

0: ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗੀ। CBSE ਨੇ ਸਪਸ਼ਟ ਕੀਤਾ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ ਵਿੱਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੈਂਜਰਸ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: FM ਬੈਂਡ 7.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਫਿਲਮੀ ਜੰਕਸ਼ਨ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਜਸਪ੍ਰੀਤ ਕੌਰ। ਇਸ ਪ੍ਰੋਗਰਾਮ 'ਚ ਪੰਜਾਬੀ ਫਿਲਮਾਂ 'ਚੋਂ ਤੁਹਾਨੂੰ ਕੁਝ ਗੀਤ ਸੁਣਵਾਏ ਜਾਂਦੇ ਨੇ, ਸੋ ਸ਼ੁਰੂਆਤ ਕਰ ਰਹੇ ਹਾਂ। ਫਿਲਮ ਹੈ ਸੱਸੀ ਪੁੰਨੂ, ਆਵਾਜ਼ਾਂ ਮੁਹੰਮਦ ਰਫੀ ਅਤੇ ਸਾਥੀਆਂ ਦੀਆਂ।

ਐਗੀ ਤੁਸੀਂ ਸੁਣ ਰਹੇ ਹੋ ਫਿਲਮ ਡੈਡੀ ਕੂਲ ਮੁੰਡੇ ਫੂਲ 'ਚੋਂ, ਸੰਗੀਤ ਡਾਕਟਰ ਜੀਊਸ ਦਾ, ਅਤੇ ਬੋਲ ਨੇ ਜੀ ਨਿਮਾ ਲੋਹਾਰਕਾ ਦੇ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਜੰਕਸ਼ਨ। ਇਹੀ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਸੁਣ ਰਹੇ ਹੋ ਤੇ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਕਰਮਜੀਤ ਅਨਮੋਲ ਅਤੇ ਸਾਥੀਆਂ ਦੀ ਆਵਾਜ਼ਾਂ 'ਚ।

ਇਹ ਗੀਤ ਤੁਸੀਂ ਸੁਣ ਰਹੇ ਹੋ ਫਿਲਮ ਜੱਟ ਬੋਇਜ਼ ਪੁੱਤ ਜੱਟਾਂ ਦੇ ਚੋਂ। ਇਸ ਗੀਤ ਨੂੰ ਲਿਖਿਆ ਹੈ ਕੁਲਦੀਪ ਕੰਧਾਰਾ ਨੇ ਅਤੇ ਸੰਗੀਤ ਦਿੱਤਾ ਜਾਵੇਰ ਦਿਲਦਾਰ ਅਤੇ ਜਸਟਿਨ ਧਿੰਦ ਨੇ।

0: ਸਾਕਸ਼ਾਰਿਆ 2 FM 'ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਹੁਣ ਤੋਂ ਲੈ ਕੇ ਸਵੇਰੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।
1: ਸੁਣੀਏ ਚਿਤ੍ਰਲੋਕ ਕਾਰਜਕ੍ਰਮ ਕੇ ਬਾਕੀ ਗਾਣੇ ਸੰਤਰਾਲ ਕੇ ਬਾਅਦ।

ਹੁਣੇ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 7.2 ਮੈਗਾਹਰਟਜ਼ ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 10 ਵਜ ਰਹੇ ਨੇ। ਆ ਹੁਣ ਤੁਹਾਨੂੰ ਦੱਸਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਕੇਂਦਰ ਸਰਕਾਰ ਨੇ ਘੁਸਪੈਠ ਤੇ ਹੋਰ ਕਾਰਨਾਂ ਕਰਕੇ ਜਨਸੰਖਿਆਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ने स्पष्ट किया कि उत्तर पुस्तिकावां दे मुलांकण लई वरते जांदे इस दे ऑन स्क्रीन मार्किंग सिस्टम विच कोई सुरक्षा उलंघना नहीं हुई है। पंजाब च शहरी स्थानक संस्थावां लई कल होईयां चोणां च लगभग 64% पोलिंग दर्ज कीती गई। राष्ट्रपती द्रौपदी मुर्मू अपने सिक्किम दौरे दे दूजे दिन अज नाथूला दर्रे का दौरा करेंगे। आज देश के पहले प्रधानमंत्री पंडित जवाहर लाल नहरू की बरसी है। प्रधानमंत्री नरेंद्र मोदी ने पंडित नहरू उन्हां दी बरसी ते श्रद्धांजलि भेंट की। ਭਾਰਤ ਨੇ ਚੀਨ ਤੇ ਪਾਕਿਸਤਾਨ ਦੇ ਸਾਂਝੇ ਬਿਆਨ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਜ਼ੋਰਦਾਰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਵਿਦਰਭ 'ਚ ਗਰਮੀ ਤੇ ਲੂ ਦੀ ਪੇਸ਼ੀਨਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ। IPL ਕ੍ਰਿਕਟ 'ਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ 'ਚ ਰਾਇਲ ਚੈਲੇਂਜਰ ਬੈਂਗਲੁਰੂ ਨੇ ਗੁਜਰਾਤ ਟਾਈਟਨਜ਼ ਨੂੰ 92 ਦੌੜਾਂ ਦੇ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। 100.2 FM 'ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਸਵੇਰ ਦੇ 10:02 ਹੋ ਚੁੱਕੇ ਨੇ ਅਤੇ ਹੁਣ ਪੇਸ਼ ਕਰ ਰਹੇ ਹਾਂ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੀ ਅੱਜ ਤੁਸੀਂ 1293 ਕੜੀ ਸੁਣੋਗੇ।

ਪੇਸ਼ਾ ਜੀ, ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਕਰਮਜੀਤ ਕੌਰ। ਤੁਸੀਂ ਸਾਰੇ ਜਾਣਦੇ ਹੋ ਕਿ ਤੁਸੀਂ ਫੋਨ ਜ਼ਰੀਏ ਇਸ ਪ੍ਰੋਗਰਾਮ 'ਚ ਸਾਡੇ ਨਾਲ ਰਾਬਤਾ ਕਾਇਮ ਕਰਦੇ ਹੋ। ਨੰਬਰ ਸਾਡਾ ਉਹੀ ਹੈ ਜੀ, ਨਵੇਂ ਜੁੜਿਆਂ ਨੂੰ ਦੱਸ ਦੇਈਏ ਕਿ 94015782484 ਜਿਹੜਾ ਤੁਸੀਂ ਨੰਬਰ ਹੈ ਉਹ ਡਾਇਲ ਕਰਨਾ। 0175 ਪਟਿਆਲਾ ਦਾ ਏਰੀਆ ਕੋਡ ਹੈ ਅਤੇ 2284494 ਸਾਡਾ ਸਟੂਡੀਓ ਦਾ ਨੰਬਰ ਹੈ। ਤੁਸੀਂ ਕਿਸੇ ਵੀ ਪੰਜਾਬੀ ਗੀਤ ਦੇ ਲਈ ਸਾਨੂੰ ਫਰਮਾਇਸ਼ ਕਰ ਸਕਦੇ ਹੋ। ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਪਸੰਦ ਦਾ ਪੰਜਾਬੀ ਗੀਤ ਤੁਹਾਨੂੰ ਸੁਣਵਾਉਣ ਦੇ ਲਈ। ਹਮੇਸ਼ਾ ਦੀ ਤਰ੍ਹਾਂ ਇੱਕ ਗੁਜ਼ਾਰਿਸ਼ ਉਹਨਾਂ ਸੁਣਨ ਵਾਲਿਆਂ ਨੂੰ ਜਿਨ੍ਹਾਂ ਨੇ ਪਿਛਲੇ ਹਫ਼ਤੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ ਸੀ, ਉਹ ਅੱਜ ਇਸ ਪ੍ਰੋਗਰਾਮ 'ਚ ਕਾਲ ਨਾ ਕਰਨ, ਤਾਂ ਕਿ ਨਵੇਂ ਸੁਣਨ ਵਾਲੇ ਵੀ ਪ੍ਰੋਗਰਾਮ ਦਾ ਹਿੱਸਾ ਬਣ ਸਕਣ। ਜਦੋਂ ਤੱਕ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹੋ ਤਦ ਤੱਕ ਲਈ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

0: हेलो आकाशवाणी पटियाला जी,
1: ਸਤਿ ਸ਼੍ਰੀ ਅਕਾਲ ਜੀ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਘੱਟੋ ਘੱਟ 15 ਨੰਬਰ ਲਿਖਣ ਤੋਂ ਬਾਅਦ ਤੁਹਾਡੀ ਕਾਲ ਸਫਲ ਹੋਈ ਹੈ ਔਨ ਏਅਰ ਜਾਣ ਤੇ। ਨਾਮ ਦੱਸ ਦਿਓ ਤੇ
1: ਧੰਨਾ
0: ਫਰਮਾਇਸ਼ ਦੱਸ ਦਿਓ ਜੀ।
1: ਸਿੰਘ ਖਰੋੜ ਬੋਲਦਾ ਜੀ, ਪਿੰਡ ਸਿਉਣੇ ਤੋਂ।
0: ਬਹੁਤ ਬਹੁਤ ਸਵਾਗਤ ਜੀ, ਕੀ ਸੁਣਾਈਏ
1: ਲਾਮਾ ਫੇਰੇ ਫਿਲਮ ਚੋਂ ਸੁਣਾ ਦਿਓ ਜੀ ਪਰਾਹੁਣੇ।
0: ਜੀ। ਨਿੱਕਾ ਜਿਹਾ ਵਕਫਾ ਲਵਾਂਗੇ, ਤੁਹਾਡੀ ਫਰਮਾਇਸ਼ ਤੁਹਾਨੂੰ ਸੁਣਵਾਵਾਂਗੇ। ਸ਼ੁਕਰੀਆ ਜੀ।

ਦਿਸ਼ਾ ਸਕੀਮ ਦੇ ਟੈਲੀਲੋ ਨਿਆਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

0: ਜੀ ਬਿਲਕੁਲ, ਪ੍ਰਾਹੁਣਿਆਂ ਦੀ ਟੌਰ ਵੱਖਰੀ ਹੁੰਦੀ ਹੈ। ਪਰ ਸਾਡੇ ਨਾਲ ਇੱਕ ਲਿਸਨਰ ਨੇ ਲਾਈਨ 'ਤੇ, ਉਹਨਾਂ ਨੂੰ ਪੁੱਛਦੇ ਹਾਂ ਉਹਨਾਂ ਦੀ ਕੀ ਫਰਮਾਇਸ਼ ਹੈ ਜੀ। ਹੈਲੋ,
1: ਹੈਲੋ। ਹਾਂਜੀ ਮੈਡਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ
1: ਜੀ।
0: ਅਕਾਲ ਜੀ।
1: ਮੈਂ ਗੁਰਤੇਗ ਬਹਾਦਰ, ਮਾਰਕੀਟ ਮੰਡੀ ਅਹਿਮਦਗੜ੍ਹ, ਡਿਸਟ੍ਰਿਕਟ ਮਲੇਰਕੋਟਲਾ ਤੋਂ ਮੁਹੰਮਦ ਅਨਵਰ ਅੰਸਾਰੀ ਬੋਲਦਾ ਜੀ।
0: ਜੀ, ਸਾਡੇ ਪੁਰਾਣੇ ਸਰੋਤਾ ਕੀ ਸੁਣਨਾ ਚਾਹੁਣਗੇ ਅੱਜ?
1: ਹਾਂਜੀ ਮੈਡਮ ਜੀ, ਤੁਸੀਂ ਅੱਜ ਮਾਣਕ ਦਾ ਗੀਤ ਸੁਣਾ ਦਿਓ। ਮਾਣਕ ਦੀਆਂ ਤਕਰੀਬਨ ਸਾਰੀਆਂ ਕਲੀਆਂ ਵਧੀਆ ਨੇ।
0: ਜੀ, ਤੁਸੀਂ
1: ਹਾਂਜੀ
0: ਇੱਛਰਾਂ ਵਾਲੇ ਕਲੀ ਦੀ ਗੱਲ ਕੀਤੀ ਹੈ ਜੀ।
1: ਹਾਂਜੀ ਹਾਂਜੀ ਹਾਂਜੀ, ਇਹ
0: ਜੀ
1: ਸੁਣਾ ਦਿਓ
0: ਜੀ
1: ਜੀ।
0: ਜੀ

ਇਹ ਸੀ ਜੀ ਅੱਜ ਦੇ ਪ੍ਰੋਗਰਾਮ ਹੈਲੋ ਫਰਮਾਇਸ਼ ਦੀ ਆਖਰੀ ਪੇਸ਼ਕਸ਼। ਧੰਨਵਾਦ ਉਹਨਾਂ ਸਾਰੇ ਸੁਣਨ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਸੁਣਿਆ, ਅਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਸਾਨੂੰ ਫੋਨ ਕਾਲ ਕੀਤੀ ਹੈ, ਅਤੇ ਜਿਨ੍ਹਾਂ ਨੇ ਅੱਜ ਸਾਨੂੰ ਕਾਲ ਕੀਤੀ ਹੈ ਉਹ ਹੁਣ ਇਸ ਪ੍ਰੋਗਰਾਮ ਦੇ ਵਿੱਚ ਘੱਟੋ ਘੱਟ 8 ਦਿਨ ਬਾਅਦ ਕਾਲ ਲਾਉਣ ਤਾਂ ਕਿ ਨਵੇਂ ਸੁਣਨ ਵਾਲੇ ਵੀ ਪ੍ਰੋਗਰਾਮ 'ਚ ਹਿੱਸਾ ਲੈ ਸਕਣ। ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ।

FM ਬੈਂਡ 6.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 11 ਵਜੇ ਨੇ ਤੇ ਆ ਹੁਣ ਤੁਹਾਨੂੰ ਦੱਸਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਕੇਂਦਰ ਸਰਕਾਰ ਨੇ ਘੁਸਪੈਠ ਤੇ ਹੋਰ ਕਾਰਨਾਂ ਕਰਕੇ ਜਨਸੰਖਿਆਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪਸ਼ਟ ਕੀਤਾ ਹੈ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਆਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਮ ਦੌਰੇ ਦੇ ਦੂਜੇ ਦਿਨ ਅੱਜ ਨਾਥੂਲਾ ਦਰੇ ਦਾ ਦੌਰਾ ਕਰਨਗੇ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਨਹਿਰੂ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ। ਭਾਰਤ ਨੇ ਚੀਨ ਤੇ ਪਾਕਿਸਤਾਨ ਦੇ ਸਾਂਝੇ ਬਿਆਨ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ ਤੇ ਰੱਦ ਕੀਤਾ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਜ਼ੋਰਦਾਰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਵਿਦਰਭ 'ਚ ਗਰਮੀ ਤੇ ਲੂ ਦੀ ਪੇਸ਼ੀਨਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ 'ਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ 'ਚ ਰਾਇਲ ਚੈਲੇਂਜਰ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਦੇ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਸੁਣ ਰਹੇ ਹੋ। ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਹਿੰਦੀ ਜ਼ਾਇਕਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਮੇਜ਼ਬਾਨ ਜਸਪ੍ਰੀਤ ਕੌਰ। ਇਸ ਪ੍ਰੋਗਰਾਮ 'ਚ ਆਪਣੀ ਪਸੰਦ ਦੇ ਹਿੰਦੀ ਫਿਲਮੀ ਨਗਮਿਆਂ ਦਾ ਆਨੰਦ ਤੁਸੀਂ ਮਾਣਦੇ ਹੋ ਤੇ ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਕੋਈ ਵੀ ਹਿੰਦੀ ਫਿਲਮੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਰਾਹੀਂ ਫਰਮਾਇਸ਼ ਭੇਜ ਸਕਦੇ ਹੋ। ਉਸਦੇ ਲਈ ਸਾਡਾ ਨੰਬਰ ਹੈ 9465006508, 9465002668। ਇਸ ਨੰਬਰ 'ਤੇ ਵਟਸਐਪ ਫਰਮਾਇਸ਼ ਤੁਸੀਂ ਭੇਜ ਸਕਦੇ ਹੋ ਸਾਨੂੰ।

ਅਤੇ ਫਰਮਾਇਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਪਹਿਲੀ ਫਰਮਾਇਸ਼ ਸਾਨੂੰ ਭੇਜੀ ਹੈ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਨਿਤਨ ਪਲਕ, ਕਰਨ ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ ਹੋਰਾਂ ਨੇ। ਅਗਲਾ ਸੁਨੇਹਾ ਤਾਂ ਨਸਿੰਘ ਖਰੋੜ, ਪਰਮਵੀਰ ਸਿੰਘ, ਪਿੰਡ ਸਿਉਣਾ ਅਤੇ ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ, ਪਿੰਡ ਵੱਡੀਆਂ ਚਾਲਾਂ ਤੋਂ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ ਸਿੰਘ, ਡਾਕਟਰ ਅਮਨਦੀਪ, ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ।

ਅਤੇ ਅਗਲੀ ਫਰਮਾਇਸ਼ ਅਨਿਲ ਬੁਰਾਂਡੇ ਊਸ਼ਾ ਅਨੁਸ਼੍ਰੀ ਧਨੁਸ਼੍ਰੀ ਅਤੇ ਬਲਹਾਰ ਸ਼ਾਹ ਤੋਂ ਸੂਰਜ ਪ੍ਰਾਚੀ ਅਤੇ ਇਕਲਵਯ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ ਸਿਮਰੀ ਦੇਵੀ ਮਨੋਜ ਕੁਮਾਰ ਪੁਸ਼ਪਾ ਰਾਣੀ ਸ਼ੈਲਿੰਦਰ ਕੁਮਾਰ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਅਤੇ ਆਰਤੀ ਅਰੋੜਾ ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ ਪ੍ਰਵੀਨ ਵਿਕਰਮਜੀਤ ਗਰੋਵਰ ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ ਨੀਤੀ ਅਤੇ ਮਹਿਰੀਨ

ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਰੋਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ। ਪਿੰਡ ਵਡਾਲੀ ਆਲਾ ਸਿੰਘ ਤੋਂ ਸਵਰਨ ਸਿੰਘ, ਬੰਟੀ ਕੈਂਥ। ਅਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ, ਗੁਰਨੂਰ ਮਾਨ ਅਤੇ ਕੁਲਵਿੰਦਰ ਕੌਰ, ਇਹਨਾਂ ਦੇ ਨਾਲ ਨੇ ਹਰਵਿੰਦਰ। ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਜਿਉਤੀ, ਨਿਧੀ, ਨਿਖਿਲ, ਪ੍ਰਹਲਾਦ ਅਤੇ ਰਾਜਿੰਦਰ ਵਰਮਾ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਪ੍ਰੋਗਰਾਮ 'ਚ ਪਹਿਲਾਂ ਗੀਤ ਸੁਣਦੇ ਹਾਂ। ਆਵਾਜ਼ਾਂ ਅਨੁਰਾਧਾ ਪੌਡਵਾਲ ਅਤੇ ਕੁਮਾਰ ਸਾਨੂ ਹੋਰਾਂ ਦੀਆਂ। ਅਤੇ ਗੀਤ ਤੁਸੀਂ ਸੁਣ ਰਹੇ ਹੋ ਫਿਲਮ ਆਸ਼ਿਕੀ 'ਚੋਂ। ਇਸ ਗੀਤ ਨੂੰ ਸੰਗੀਤਬੱਧ ਕੀਤਾ ਨਦੀਮ ਸ਼੍ਰੋਮਣ ਨੇ, ਬੋਲ ਸਮੀਰ ਦੇ ਨੇ।

ਜੀ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਹੈ ਹਿੰਦੀ ਜ਼ਾਇਕਾ। ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਸੰਦੀਪ ਮੱਕੜ, ਜੋਤੀ ਮੰਨਤ, ਭਾਰਤ ਕਮਲ ਸਾਨੀ, ਪੀਂਗਾ ਵਾਲਾ ਚੌਂਕ, ਗੁਰਾਇਆ ਤੋਂ, ਜਲੰਧਰ ਤੋਂ। ਅਤੇ ਅਗਲੀ ਫਰਮਾਇਸ਼ ਅਮਰੀਕ ਸਿੰਘ ਟੇਲਰ ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਦੇ ਨਾਲ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ ਅਤੇ ਤੁਸ਼ਾਰ। ਨੱਥ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਮਹਿੰਦਰ ਭੱਟੀ ਮੰਡੀ ਕਲਾਂ ਤੋਂ। ਪਿੰਡ ਮੌਰਜਟ ਸਿੱਖਾਂ ਹਨੂਮਾਨਗੜ੍ਹ ਤੋਂ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ। ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦਾ ਪੂਰਾ ਪਰਿਵਾਰ। ਚੰਡੀਗੜ੍ਹ ਤੋਂ ਫਰਮਾਇਸ਼ ਭੇਜੀ ਹੈ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ ਹੋਰਾਂ ਨੇ। ਜੁਝਾਰ ਨਗਰ ਪਟਿਆਲਾ ਤੋਂ ਕ੍ਰਿਸ਼ਨ ਕੁਮਾਰ, ਰਾਜਰਾਣੀ, ਰਵੀਨਾ, ਸਤੀਸ਼, ਕਾਇਨਾ, ਆਸ਼ੂ, ਅੰਜੂ, ਵੰਸ਼ਿਕਾ, ਰਸ਼ਿਕਾ ਅਤੇ ਇਹਨਾਂ ਦਾ ਪੂਰਾ ਪਰਿਵਾਰ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਤ ਅਹੂਜਾ। ਨਨਿਓਲਾ ਅੰਬਾਲਾ ਤੋਂ ਮਹਿੰਦਰ ਰੋਇਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸਿੰਮੂ ਅਤੇ ਇਹਨਾਂ ਦਾ ਪੂਰਾ ਪਰਿਵਾਰ। ਅੱਗੇ ਫਰਮਾਇਸ਼ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਹੋਰਾਂ ਦੀ। ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੀਆ, ਗੰਗਾ ਰਾਮ, ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ ਜਲੰਧਰ ਤੋਂ। ਮਹੇਸ਼ ਗੇਟ ਨਾਭਾ, ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਸੋਮਦੱਤ ਕੈਰਵ, ਜੋਤੀ ਰਾਣੀ, ਗੁਰਮੰਨਤ ਅਤੇ ਮਨੂ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ। ਚੰਡੀਗੜ੍ਹ ਸਿਟੀ ਤੋਂ ਸ਼ੈਫਾਲੀ, ਸ਼ੈਫੀ ਡੇਵਿਸ, ਬਿਮਲਾ ਅਤੇ ਸਤੀਸ਼ ਅਨੇਜਾ। ਅਤੇ ਅੱਗੇ ਫਰਮਾਇਸ਼ ਆਈ ਹੈ ਜੀ ਨਰਿੰਦਰ ਚਾਵਲਾ, ਪਿੰਡ ਮਕੋਰਮਪੁਰ, ਤਹਿਸੀਲ ਬਸੀ ਪਠਾਣਾ, ਡਿਸਟ੍ਰਿਕਟ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼, ਪ੍ਰਿੰਸ ਮੁਸਕਾਨ, ਪ੍ਰਾਚੀ ਮਹਿਕ, ਤਨਮੀਤ ਮਨੀ, ਨੇਹਾ, ਪਿਊਸ਼ ਅਤੇ ਓਮ। ਦਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ, ਮਨਦੂਰਕਰ, ਸਦਾਨੰਦ, ਕੁਮਾਰ ਗੌਰਵ, ਮਨਦੂਰਕਰ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ। ਫਿਲਮ ਹੈ ਰੋਟੀ ਕੱਪੜਾ ਔਰ ਮਕਾਨ।

ਜੀ ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ 'ਚ ਫਰਮਾਇਸ਼ ਅਗਲੀ ਆਈ ਹੈ ਸਾਡੇ ਕੋਲ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ ਲਕਸ਼ ਮਲਹੋਤਰਾ ਲਾਡੂ ਕੋਇਲ ਮਲਹੋਤਰਾ ਨਾਨਕ ਚੰਦ ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ ਕੋਇਲ ਅਤੇ ਡੁੱਗੂ ਭਾਵਿਕ

ਇਸ ਪ੍ਰੋਗਰਾਮ 'ਚ ਜਿਨ੍ਹਾਂ ਸਰੋਤਿਆਂ ਦੀ ਫਰਮਾਇਸ਼ ਅਸੀਂ ਪੂਰੀ ਨਹੀਂ ਕਰ ਸਕੇ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਅਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਇੱਥੇ ਹੀ ਖਤਮ ਕਰਦੀ। ਮੈਨੂੰ ਜਸਪ੍ਰੀਤ ਕੌਰ ਨੂੰ ਦਿਓ ਇਜਾਜ਼ਤ।

0: ਐਫ ਐਮ ਬੈਂਡ 7.2 ਮੈਗਾ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਠੀਕ 11:30 ਹੋ ਚੁੱਕੇ ਨੇ ਸਵੇਰ ਦੇ, ਅਤੇ ਪ੍ਰੋਗਰਾਮ ਦਾ ਵੇਲਾ ਹੋ ਚੁੱਕਿਆ ਹੈ। ਪ੍ਰੋਗਰਾਮ ਫੁਲਕਾਰੀ ਲੈ ਕੇ ਅਸੀਂ ਦੋਵੇਂ ਜਣੇ ਹਾਜ਼ਰ ਹੋ ਚੁੱਕੇ ਹਾਂ। ਮੈਂ ਜਸਪ੍ਰੀਤ ਕੌਰ ਅਤੇ ਮੇਰੇ ਨਾਲ ਨੇ
1: ਕਰਮਜੀਤ ਕੌਰ।
0: ਜੀ ਕਰਮਜੀਤ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਹਾਲ ਚਾਲ ਨੇ ਜਸਪ੍ਰੀਤ ਜੀ, ਉਮੀਦ ਕਰਦੇ ਹਾਂ ਸਾਡੇ ਸੁਣਨ ਵਾਲਿਆਂ ਦੇ ਹਾਲ ਚਾਲ ਵੀ ਬਹੁਤ ਵਧੀਆ ਹੋਣਗੇ
0: ਜੀ।
1: ਅਤੇ ਉਹ ਗਰਮੀ ਤੋਂ ਬਚੇ ਹੋਏ ਹੋਣਗੇ।
0: ਬਿਲਕੁਲ, ਦੇਖੋ ਗਰਮੀ, ਚਲੋ ਮੌਸਮ ਹੈ ਇੱਕ, ਮਤਲਬ ਹਰ ਸਾਲ ਆਉਂਦਾ ਹੀ ਹੈ, ਪਰ ਫਿਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਗਰਮੀ ਦਾ ਜਿਹੜਾ ਲੈਵਲ, ਤਾਪਮਾਨ ਹੈ, ਉਹ ਲਗਾਤਾਰ ਵੱਧ ਰਿਹਾ ਹੈ।
1: ਬਿਲਕੁਲ ਜਸਪ੍ਰੀਤ, ਅਤੇ ਜਦੋਂ ਇਹ ਲਗਾਤਾਰ ਵੱਧਦਾ ਤਾਪਮਾਨ, ਸਾਨੂੰ ਨਾਲ ਨਾਲ ਆਪਣੇ ਕੰਮਾਂ ਦੇ ਝੱਲਣਾ ਪੈਂਦਾ, ਤਾਂ ਕਿਤੇ ਨਾ ਕਿਤੇ ਸਿਹਤ 'ਤੇ ਅਸਰ
0: ਜ਼ਰੂਰ
1: ਜ਼ਰੂਰ
0: ਪੈਂਦਾ
1: ਪੈਂਦਾ,
0: ਹੈ
1: ਹੈ
0: ਨਾ?
1: ਨਾ, ਚਾਹੇ ਉਹ ਬੱਚਾ ਹੈ, ਬਜ਼ੁਰਗ ਹੈ, ਔਰਤ ਹੈ, ਮਰਦ ਹੈ, ਕੋਈ ਵੀ ਹੈ, ਜਿੰਨਾ ਮਰਜ਼ੀ ਤੰਦਰੁਸਤ ਬੰਦਾ ਹੈ, ਗਰਮੀ ਦੀ ਮਾਰ ਜਿਹੜੀ ਹੈ ਉਹ ਹਰ ਇੱਕ ਨੂੰ ਪੈ ਸਕਦੀ ਹੈ ਜੇ ਅਸੀਂ ਖਿਆਲ ਨਾ ਰੱਖੀਏ, ਹੈ ਨਾ?
0: ਬਿਲਕੁਲ।
1: ਮੈਂ ਜਦੋਂ ਹੁਣ ਆ ਰਹੀ ਸੀ ਤਾਂ ਬਹੁਤ ਸਾਰੇ ਜਿਹੜੇ

0: ਭਾਈ ਭੈਣਾਂ ਹੈ ਨਾ ਜਿਹੜੇ ਵੀ ਆਪਣੇ ਕੰਮਾਂ 'ਤੇ ਜਾ ਰਹੇ ਹੈ, ਕਾਫੀ ਜਣਿਆਂ ਨੇ ਦੇਖੋ ਤੁਸੀਂ 10 ਵਜੇ ਤੋਂ ਪਹਿਲਾਂ ਹੀ ਛਤਰੀਆਂ ਲਈਆਂ ਹੋਈਆਂ ਸੀ ਹੈ ਨਾ, ਅਤੇ ਪੂਰੀਆਂ ਬਾਹਾਂ ਦੇ ਕੱਪੜੇ ਜਿਵੇਂ ਆਪਾਂ ਕਹਿੰਦੇ ਕਿ ਸੂਤੀ ਕੱਪੜੇ ਪਾ ਕੇ ਰੱਖੋ ਜਾਂ ਧੁੱਪ ਤੋਂ ਬਚੋ, ਇਹ ਸਾਰੀਆਂ ਚੀਜ਼ਾਂ ਧੁੱਪ ਤੋਂ ਬਚਣ ਵਾਸਤੇ, ਗਰਮੀ ਤੋਂ ਬਚਣ ਵਾਸਤੇ ਕੀਤੀਆਂ ਜਾਂਦੀਆਂ ਨੇ, ਪਰ ਜਿਹੜਾ ਪਾਣੀ ਹੈ ਨਾ,
1: ਜੀ
0: ਪਾਣੀ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ।
1: ਬਿਲਕੁਲ, ਪਰ ਫਿਰ ਵੀ ਹੈ ਨਾ ਅਸੀਂ ਵਾਰ ਵਾਰ ਆਪਣੇ ਪ੍ਰੋਗਰਾਮਾਂ 'ਚ ਗੱਲ ਕਰਦੇ ਹਾਂ, ਵੈਸੇ ਵੀ ਆਮ ਤੌਰ 'ਤੇ ਘਰਾਂ 'ਚ ਵੀ ਹੈ ਨਾ ਗੱਲ ਕਰਦੇ ਹਾਂ ਆਪਾਂ ਪਾਣੀ ਨੂੰ ਲੈ ਕੇ ਵੀ, ਹਾਂ ਪਾਣੀ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ, ਪਾਣੀ ਖਤਮ ਹੁੰਦਾ ਜਾ ਰਿਹਾ, ਅਸੀਂ ਆਪਣੇ ਪ੍ਰੋਮੋਸ 'ਚ ਵੀ ਲੋਕਾਂ ਨੂੰ ਅਵੇਅਰ ਕਰਦੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਜ਼ਰੂਰਤ ਲੱਗਦੀ ਹੈ ਵੀ ਇਸ ਟੋਪਿਕ 'ਤੇ, ਇਸ ਵਿਸ਼ੇ 'ਤੇ ਗੱਲ ਹੋਣੀ ਲਾਜ਼ਮੀ ਹੈ।
0: ਬਿਲਕੁਲ ਜਸਪ੍ਰੀਤ, ਮੈਨੂੰ ਐਂ ਲੱਗਦਾ ਵੀ ਜਿਵੇਂ ਆਪਾਂ ਕਹਿੰਦੇ ਨਾ ਕਿ ਬੰਦੇ ਨੂੰ ਜਿਉਣ ਵਾਸਤੇ 3 ਚੀਜ਼ਾਂ ਦੀ ਲੋੜ ਹੁੰਦੀ ਹੈ, ਕੁੱਲੀ, ਗੁੱਲੀ ਅਤੇ ਜੁੱਲੀ ਹੈ ਨਾ।
1: ਬਿਲਕੁਲ,
0: ਅਤੇ ਕੁੱਲੀ ਦੇਖੋ ਅੱਜ ਕੱਲ੍ਹ ਅਸੀਂ ਘਰ ਸਾਰੇ ਬਣਾਈ ਬੈਠੇ ਹਾਂ ਹੈ ਨਾ, ਵਧੀਆ ਤੋਂ ਵਧੀਆ ਲੋਕਾਂ ਕੋਲ ਘਰ ਹੈਗੇ ਨੇ, ਸਿਹਤ ਸਹੂਲਤਾਂ ਹੈਗੀਆਂ ਨੇ ਹੈ ਨਾ, ਆਪਾਂ ਜੁੱਲੀ ਦੀ ਗੱਲ ਕਰੀਏ ਕੱਪੜੇ ਲੀੜੇ ਵੀ ਆਪਣੇ ਕੋਲ ਬਹੁਤ ਵਧੀਆ ਵਧੀਆ ਹੈਗੇ ਨੇ, ਪਰ ਜੇ ਆਪਾਂ ਗੁੱਲੀ ਦੀ ਗੱਲ ਕਰੀਏ ਨਾ, ਖਾਣ ਪੀਣ ਦੀ ਗੱਲ ਕਰੀਏ, ਖਾਣ ਦਾ ਵੀ ਬਹੁਤ ਕੁਛ ਸਾਡੇ ਕੋਲ ਹੈ, ਪਰ ਜੇ ਆਪਾਂ ਪਾਣੀ ਦੀ ਗੱਲ ਕਰੀਏ ਨਾਲ ਪੀਣ ਦੀ ਗੱਲ ਕਰੀਏ, ਉਹਦੇ ਲਈ ਸਾਨੂੰ ਸੋਚਣਾ ਪੈਣਾ ਹੈ, ਕਿਉਂਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੇ ਕਿਤੇ ਨਾ ਕਿਤੇ ਸਾਡੇ 'ਤੇ ਇਹ ਸਵਾਲ ਕਰਨੇ ਨੇ, ਔਰ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਅਸੀਂ ਹੁਣ ਨਾ ਸੰਭਲੇ ਫਿਰ ਅਸੀਂ ਕਿਤੇ ਨਹੀਂ ਸੰਭਲ ਸਕਾਂਗੇ।
1: ਬਿਲਕੁਲ, ਸੋ ਪਾਣੀ ਦੀ ਜਿਹੜੀ ਚਿੰਤਾ ਹੈ ਅੱਜ ਦੇ ਟਾਈਮ 'ਚ ਕਰਨ ਦੀ ਜ਼ਰੂਰਤ ਹੈ, ਜਿੱਥੇ ਮਹਿੰਗਾਈ ਇੰਨੀ ਲਗਾਤਾਰ ਵੱਧਦੀ ਜਾ ਰਹੀ ਹੈ, ਚਾਹੇ ਅਸੀਂ ਤੇਲ ਦੀਆਂ ਕੀਮਤਾਂ ਦੀ ਗੱਲ ਕਰ ਲਈਏ, ਚਾਹੇ ਅਸੀਂ ਘਰੇਲੂ ਗੈਸ ਦੀ ਗੱਲ ਕਰ ਲਈਏ, ਮਤਲਬ ਹਰ ਇੱਕ ਪਾਸੇ ਤੋਂ ਅਸੀਂ ਘਿਰ ਚੁੱਕੇ ਹਾਂ ਬੜੇ ਮਤਲਬ ਬੁਰੇ ਤਰੀਕੇ ਦੇ ਨਾਲ।
0: ਹਾਂ, ਤੇ ਕਈਆਂ ਨੂੰ ਇਹ ਲੱਗਦਾ ਨਾ ਵੀ ਜੇ ਚਲੋ ਬਾਕੀ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ, ਹੋ ਹੀ ਜਾਣਾ, ਸੋਨਾ ਚਾਂਦੀ ਪਤਾ ਨਹੀਂ ਕਾਹਤੋਂ ਮਹਿੰਗਾ ਹੋਈ ਜਾਂਦਾ ਹੈ ਨਾ, ਤਾਂ ਮਤਲਬ ਹਰ ਇੱਕ ਚੀਜ਼ ਮਹਿੰਗੀ ਹੈ, ਮੈਨੂੰ ਲੱਗਦਾ ਵੀ ਜਿਹੜੇ ਕੁਦਰਤੀ ਸਰੋਤ ਨੇ ਨਾ ਉਹਨਾਂ ਦੇ ਵਿੱਚੋਂ ਜੇ ਸਭ ਤੋਂ ਮਹਿੰਗਾ, ਸਭ ਤੋਂ ਛੇਤੀ ਸਾਡੇ 'ਤੇ ਅਸਰ ਪਾਉਣ ਵਾਲੀ ਚੀਜ਼ ਹੈ ਉਹ ਹਵਾ ਅਤੇ ਪਾਣੀ ਹੈ, ਸਾਡਾ ਵਾਤਾਵਰਣ ਹੈ ਨਾ, ਅਤੇ ਅਸੀਂ ਮਤਲਬ ਹੁਣ ਬਰਸਾਤਾਂ ਆਉਣਗੀਆਂ, ਅਸੀਂ ਦੇਖਣਾ ਕਿ ਵੀ ਦਰਖਤ ਲਾਉਣੇ ਸ਼ੁਰੂ ਕਰਨੇ ਨੇ, ਹਰ ਇੱਕ ਚੀਜ਼ ਨੂੰ ਪਾਣੀ ਦੀ ਲੋੜ ਹੈ, ਮੈਨੂੰ ਲੱਗਦਾ ਜਿਹੜੀ ਹਰਿਆਲੀ ਹੈ ਨਾ ਇਹ ਹੈ ਹੀ ਪਾਣੀ ਕਰਕੇ ਹੈ ਹੈ ਨਾ।
1: ਹੁਣ ਤੁਸੀਂ ਦੇਖ ਲਓ ਹੈ ਨਾ, ਆਪਣੇ ਜੇ ਘਰਾਂ ਦੇ ਵਿੱਚ ਅਸੀਂ ਆਪਣੀ ਜਿਹੜੀ ਆਮ ਬਗੀਚੀਆਂ ਹੁੰਦੀਆਂ, ਘਰਾਂ ਦੇ ਵਿੱਚ ਬਗੀਚੇ ਹੁੰਦੇ ਨੇ, ਕਿੰਨੀ ਛੇਤੀ ਤੁਸੀਂ ਅੱਜ ਪਾਣੀ ਦੇ ਰਹੇ ਹੋ ਤਾਂ ਕੱਲ੍ਹ ਨੂੰ ਬਿਲਕੁਲ ਸੁੱਕੇ ਹੁੰਦੇ ਨੇ ਉਹ।
0: ਕੱਲ੍ਹ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਜਸਪ੍ਰੀਤ,
1: ਮਤਲਬ ਇੰਨੀ ਜ਼ਿਆਦਾ ਗਰਮੀ ਤਪਸ਼, ਮਤਲਬ ਜੇ ਅਸੀਂ ਪਾਣੀ ਦਿੰਦੇ ਵੀ ਆ ਮਿੰਟਾਂ 'ਚ ਸੁੱਕ ਲੈਂਦੀ ਹੈ ਧਰਤੀ।
0: ਹੁਣ ਤੁਸੀਂ ਦੇਖੋ ਜਿਨ੍ਹਾਂ ਨੇ ਆਪਣੇ ਘਰਾਂ 'ਚ ਘਾਹ ਲਾਇਆ ਹੋਇਆ ਹੈ ਨਾ, ਪਾਰਕ ਦੇ ਵਿੱਚ ਸਵੇਰੇ ਸ਼ਾਮ ਪਾਣੀ ਦੇਣਾ ਪੈ ਰਿਹਾ ਹੈ, ਔਰ ਤੁਸੀਂ ਦੇਖੋ ਵੀ ਜਿਹੜੀ ਹਰਿਆਲੀ ਹੈ ਇਹਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਸਾਰਾ ਪਾਣੀ ਜਿਹੜਾ ਵਰਤ ਰਹੇ ਹਾਂ ਨਾ, ਉਹ ਪਾਣੀ ਅਸੀਂ ਟਿਊਬਵੈੱਲ ਵਾਲਾ ਕੱਢ ਰਹੇ ਹਾਂ, ਅਤੇ ਜਿਹੜੇ ਟਿਊਬਵੈੱਲ ਨੇ ਪਹਿਲਾਂ ਹੁੰਦਾ ਸੀ ਅਸੀਂ ਖੂਹਾਂ ਤੋਂ ਪਾਣੀ ਭਰਦੇ ਹੁੰਦੇ ਹੈ ਨਾ, ਮਤਲਬ ਸਾਡੇ ਜਿਹੜੇ ਪੁਰਖੇ ਸੀ ਉਹ ਕਿੱਡੀ ਦੂਰੋਂ ਦੂਰੋਂ ਘੜਿਆਂ 'ਚ ਪਾਣੀ ਲੈ ਕੇ ਆਉਂਦੀਆਂ ਹੁੰਦੀਆਂ ਸਾਡੀਆਂ ਮਾਤਾਵਾਂ ਹੈ ਨਾ ਬੇਬਿਆਂ, ਅਤੇ ਉਹ ਫਿਰ ਪਾਣੀ ਨੂੰ ਸੰਜਮ ਨਾਲ ਵਰਤਦੀਆਂ ਸੀ। ਅੱਜ ਕੱਲ੍ਹ ਅਸੀਂ ਕੀ ਕਰਦੇ ਹਾਂ, ਪਾਈਪ ਫੜਿਆ ਹੁੰਦਾ ਅਤੇ ਉਹ ਪਾਈਪ ਏ ਚੱਲਦਾ ਫਿਰ ਸਾਰੇ ਪਾਸੇ।
1: ਬਿਲਕੁਲ, ਅਤੇ ਬਹੁਤ ਸਾਰੇ ਇਲਾਕੇ, ਬਹੁਤ ਸਾਰੇ ਏਰੀਆਜ਼ ਹੁਣ ਵੀ ਇਸ ਤਰ੍ਹਾਂ ਦੇ ਨੇ ਜਿੱਥੇ ਬਹੁਤ ਦੂਰ ਤੱਕ ਪੈਦਲ ਚੱਲ ਕੇ ਜਾਣਾ ਪੈਂਦਾ ਅਤੇ ਪਾਣੀ ਭਰ ਕੇ ਲਿਆਉਣਾ ਪੈਂਦਾ।
0: ਅਤੇ ਸਭ ਤੋਂ ਵੱਡੀ ਗੱਲ ਜਸਪ੍ਰੀਤ ਇਹ ਹੈ ਕਿ ਆਪਾਂ ਕਹਿ ਦਿੰਦੇ ਹਾਂ ਕਿ ਵੀ ਇੱਕ 3 ਹਿੱਸੇ ਤਾਂ ਪਾਣੀ ਹੈਗਾ, 1 ਹਿੱਸਾ ਹੀ ਧਰਤੀ ਹੈ, ਇੰਨਾ ਤਾਂ ਪਾਣੀ ਹੈ, ਪਾਣੀ ਕਿਹੜਾ ਮੁੱਕਣ ਲੱਗਿਆ, ਪਰ ਗੱਲ ਇਹ ਹੈ ਕਿ ਜਿਹੜਾ ਪੀਣ ਯੋਗ ਪਾਣੀ ਹੈ ਨਾ ਉਹਦੀ ਬਹੁਤ ਜ਼ਿਆਦਾ ਘਾਟ ਹੈ। ਇੱਕ ਇਹ ਹੈ ਕਿ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਨਾ, ਸਾਡਾ ਪਾਣੀ ਦਾ ਪੱਧਰ ਦਿਨੋਂ ਦਿਨ ਗਿਰ ਰਿਹਾ ਹੈ, ਅਤੇ ਜਿਹੜਾ ਪਾਣੀ ਦਾ ਪੱਧਰ ਅਸੀਂ ਕਹਿੰਦੇ ਹਾਂ ਕਿ ਉਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, 20-30 ਫੁੱਟ 'ਤੇ ਮੈਨੂੰ ਲੱਗਦਾ ਹੱਦ ਵੱਧ 40-50 ਫੁੱਟ 'ਤੇ ਨਲਕਾ ਹੁੰਦਾ ਸੀਗਾ, ਤਾਂ ਉਹ ਨਲਕੇ 'ਚ ਇੰਨਾ ਫੁੱਲ ਜਿਵੇਂ ਕਹਿ ਲਓ ਵੀ ਪੂਰਾ ਪਾਈਪ ਭਰ ਕੇ ਪਾਣੀ ਆਉਂਦਾ ਸੀ ਇੱਕ ਹੱਥੀ ਤੋਂ, ਅਤੇ ਉਸ ਤੋਂ ਬਾਅਦ ਸਾਡੇ ਦੇਖਦੇ ਦੇਖਦੇ ਹੀ ਜਿਹੜੇ ਨਲਕੇ ਆ ਉਹ ਤਾਂ ਕਿਤੇ ਖਤਮ ਹੋ ਗਏ, ਅਲੋਪ ਹੋ ਗਏ ਹੈ ਨਾ, ਕਿਉਂਕਿ ਉਹਨਾਂ ਦੇ ਉੱਪਰ ਉਦੋਂ ਮੋਟਰਾਂ ਰੱਖ ਲਈਆਂ ਸੀ ਲੋਕਾਂ ਨੇ, ਅਤੇ ਫਿਰ ਉਹ ਜਦੋਂ ਚੱਲਣ ਲੱਗਿਆ ਫਿਰ ਅਸੀਂ ਤਾਂ ਦੇਖਦੇ ਨਹੀਂ ਹੈ ਨਾ ਕਿ ਵੀ ਟੱਬ ਭਰ ਗਿਆ ਸਾਡਾ, ਚ ਬੱਚਾ ਭਰ ਗਿਆ ਜਾਂ ਕੋਈ ਸਰਕਾਰੀ ਡਿਊਟੀ ਚੱਲ ਰਹੀ ਹੈ, ਅਸੀਂ ਕਹਿੰਦੇ ਹਾਂ ਕਿ ਬਸ ਕੱਢ ਲਓ ਜਿੰਨਾ ਕੱਢਿਆ ਜਾਂਦਾ ਹੈ ਨਾ। ਤਾਂ ਅੱਜ ਪਾਣੀ ਅਨਮੋਲ ਰਤਨ ਹੈ, ਇਸ 'ਤੇ ਹੀ ਗੱਲ ਕਰਾਂਗੇ ਜੀ, ਸਾਡੇ ਸੁਣਨ ਵਾਲਿਆਂ ਨੇ ਬਣੇ ਰਹਿਣਾ ਕਿਉਂਕਿ ਅਸੀਂ ਗੀਤ ਵੀ ਸੁਣਾਉਣਾ ਉਹਨਾਂ ਨੂੰ
1: ਜੀ।

0: ਜੀ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਫੁਲਕਾਰੀ ਤੇ ਅੱਜ ਇਸ ਪ੍ਰੋਗਰਾਮ 'ਚ ਅਸੀਂ ਗੱਲ ਕਰ ਰਹੇ ਹਾਂ ਪਾਣੀ ਦੀ ਸੋ
1: ਪਾਣੀ
0: ਗਰਮੀ ਦਾ
1: ਅਨਮੋਲ ਰਤਨ
0: ਹਾਂ
1: ਹੈ
0: ਅਨਮੋਲ ਰਤਨ ਹੈ ਤੇ ਗਰਮੀ ਦਾ ਮੌਸਮ ਹੈ ਸੋ ਪਾਣੀ ਤਾਂ ਹਮੇਸ਼ਾ ਹੀ ਯਾਦ ਰਹਿੰਦਾ ਸਾਨੂੰ।
1: ਤੇ ਜਸਪ੍ਰੀਤ ਆਪਾਂ ਨਾ ਕਈ ਵਾਰੀ ਇਹ ਸੋਚ ਲੈਂਦੇ ਕਿ ਸਾਡੇ ਬੱਚਤ ਕਰਨ ਨਾਲ ਕੀ ਹੋ ਜੂਗਾ ਹੈ ਨਾ, ਪਰ ਜੇ ਆਪਾਂ ਯਾਦ ਰੱਖੀਏ ਸਾਡੇ ਸਿਆਣੇ ਕਹਿੰਦੇ ਆ, ਕਹਿੰਦੇ ਬੂੰਦ ਬੂੰਦ ਨਾਲ ਤਲਾਬ ਭਰਦਾ ਹੈ ਨਾ,
0: ਬਿਲਕੁਲ
1: ਤੇ ਜੇ ਬੂੰਦ ਬੂੰਦ ਨਾਲ ਤਲਾਬ ਭਰਦਾ ਫਿਰ ਉਹ ਤਲਾਬ ਨਦੀਆਂ ਨਾਲੇ ਸਭ ਜਾ ਕੇ ਸਮੁੰਦਰ ਦੇ ਵਿੱਚ ਮਿਲਦੇ ਆ ਹੈ ਨਾ।
0: ਜੀ
1: ਜੇ ਆਪਾਂ ਗੱਲ ਕਰੀਏ ਨਾ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ, ਉਹਦੇ ਅੰਕੜੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਆ ਨਾ 156% ਜਿਹੜੀ ਹੈ ਖਪਤ ਭੂਮੀਗਤ ਪਾਣੀ ਦੀ ਉਹ ਵੱਧ ਚੁੱਕੀ ਹੈ, ਜਿਹੜੀ ਕਿ ਕੁੱਲ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਮਤਲਬ ਪੂਰੇ ਭਾਰਤ ਦੇ ਵਿੱਚ ਪੰਜਾਬ ਜਿਹੜਾ ਹੈ ਨਾ ਉਹ ਪਾਣੀ ਵਰਤਣ ਦੇ ਵਿੱਚ ਸਭ ਤੋਂ ਅੱਗੇ ਹੈ ਨਾ, ਤੇ ਬਹੁਤ ਸਾਰੇ ਜਿਹੜੇ ਜ਼ਿਲ੍ਹੇ ਨੇ ਨਾ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਹੈ 40 ਮੀਟਰ ਤੋਂ ਵੀ ਥੱਲੇ ਚਲਿਆ ਗਿਆ। ਤੇ ਵਿਗਿਆਨੀ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਾ ਹਰ ਸਾਲ 1 ਤੋਂ 3 ਫੁੱਟ ਜਿਹੜਾ ਉਹ ਹੇਠਾਂ ਚਲਿਆ ਜਾਂਦਾ ਪਾਣੀ। ਤੇ
0: ਬਿਲਕੁਲ
1: ਅਸੀਂ ਖੁਦ ਵੀ ਦੇਖਦੇ ਹਾਂ ਨਾ, ਕਿਸਾਨੀ ਕਿੱਤਾ ਹੈ ਆਪਾਂ ਦੇਖਦੇ ਹਾਂ ਕਿ ਸਾਡੇ ਘਰ ਦੇ ਨਾ ਹਰੇਕ ਸਾਲ 1-2 ਸਾਲ ਛੱਡ ਕੇ ਗੱਲ ਕਰ ਰਹੇ ਹੁੰਦੇ ਨੇ ਕਿ ਨਾ ਮੋਟਰ 'ਚ ਫਲਾਣੀ ਮੋਟਰ 'ਚ ਟੋਟਾ ਪਾਉਣਾ ਹੈ ਨਾ।
0: ਜੀ
1: ਟੋਟਾ ਪਾਉਣਾ ਮਤਲਬ ਉਹ 15-20 ਫੁੱਟ ਦਾ ਜਿਹੜਾ ਪਾਈਪ ਹੈ ਉਹ ਪਾ ਦਿੰਦੇ ਆ, ਸਾਲ 2 ਸਾਲ ਮਸਾਂ ਹੀ ਲੰਘਦਾ, ਉਦੋਂ ਬਾਅਦ ਫਿਰ ਜਿਹੜਾ ਪਾਣੀ ਹੋਰ ਡੂੰਘਾ ਹੋ ਜਾਂਦਾ, ਫਿਰ ਉਹ ਜਿਹੜਾ ਬਦਲਣਾ ਪੈਂਦਾ ਸਿਸਟਮ ਹੈ ਨਾ।
0: ਜੀ
1: ਤੇ ਇਹਦਾ ਜਿਹੜਾ ਮੁੱਖ ਆਪਾਂ ਕਾਰਨ ਮੰਨੀਏ ਉਹ ਇਹ ਹੈ ਕਿ ਇੱਕ ਤਾਂ ਅਸੀਂ ਜਿਹੜੀ ਫਸਲੀ ਵਿਭਿੰਨਤਾ ਉਹਦੇ ਵੱਲ ਨੂੰ ਨਹੀਂ ਤੁਰਦੇ, ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ MSP ਦੀ ਗਰੰਟੀ ਮੰਗਦੇ ਆ ਕਿਸਾਨ ਹੈ ਨਾ। ਤੇ ਕਿਉਂਕਿ ਜੇ ਜਿਹੜਾ ਪੰਜਾਬ ਕਿਸਾਨੀ ਸੂਬਾ
0: ਜੀ
1: ਇਹਦੇ ਵਿੱਚ ਫਸਲਾਂ ਦੇ ਮੁੱਲ ਦੀ ਗਰੰਟੀ ਨਹੀਂ ਤਾਂ ਫਿਰ ਕਿਸਾਨ ਉੱਧਰ ਨੂੰ ਜਾਣਾ ਵੀ ਨਹੀਂ ਚਾਹੁੰਦੇ ਹੈਗੇ ਹੈ ਨਾ, ਇੱਕ ਸੱਚਾਈ ਹੈ। ਤੇ ਦੂਜੀ ਗੱਲ ਹੈ ਕਿ ਜਿਹੜੇ ਟਿਊਬਵੈੱਲ ਨੇ, ਹਰ ਕੋਈ ਬੰਦਾ ਕਹਿੰਦਾ ਵੀ ਮੇਰੀ ਆਪਦੀ ਮੋਟਰ ਮੇਰੀ ਆਪਦੀ ਜ਼ਮੀਨ 'ਚ ਹੋਣੀ ਚਾਹੀਦੀ ਹੈ ਨਾ, ਤਾਂ ਉਹਦੇ ਕਰਕੇ ਟਿਊਬਵੈੱਲਾਂ ਦੀ ਗਿਣਤੀ ਵੀ ਵਧੀ ਹੈ। ਵੱਡੀ ਗੱਲ ਇਹ ਹੈ ਕਿ ਜੇ ਅਸੀਂ ਕਹੀਏ ਕਿ ਬਿਜਲੀ ਦਾ ਨਾ ਮਾਤਰ ਖਰਚਾ ਹੁੰਦਾ, ਉਹਦੇ ਕਰਕੇ ਵੀ ਕਹਿੰਦੇ ਟਿਊਬਵੈੱਲ ਲੱਗ ਜੂਗਾ ਤਾਂ ਕਿ ਆਪ ਦਾ ਪਾਣੀ ਹੋਊਗਾ ਹੈ ਨਾ। ਤੇ ਇੱਕ ਹੈਗਾ ਕਿ ਪਾਣੀ ਦੀ ਬਰਬਾਦੀ ਤਾਂ ਜਿਹੜੀ ਹੁੰਦੀ ਹੈ ਹੁੰਦੀ ਹੈ, ਜਿਹੜੀ ਰੁੱਖਾਂ ਦੀ ਕਟਾਈ ਹੁੰਦੀ ਹੈ ਉਹਦੇ ਕਰਕੇ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਦਾ ਪੱਧਰ ਕਿਤੇ ਨਾ ਕਿਤੇ ਜ਼ਿਆਦਾ ਘਟਦਾ ਹੈ ਨਾ। ਤੇ ਹੁਣ ਤਾਂ ਆਪਾਂ ਇਹ ਵੀ ਸੁਣ ਰਹੇ ਹਾਂ, ਬਹੁਤ ਸਾਰੀਆਂ ਰਿਪੋਰਟਾਂ ਕਹਿੰਦੀਆਂ ਨੇ ਵੀ ਮਾਲਵੇ ਦੇ ਜਿਹੜੇ ਪਿੰਡ ਨੇ ਹੈ ਨਾ, ਉਹਨਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ 'ਚ ਯੂਰੇਨੀਅਮ ਪਾਇਆ ਗਿਆ, ਫਲੋਰਾਈਡ ਹੈ ਜੀ, ਜ਼ਹਿਰੀਲੇ ਤੱਤ ਨੇ, ਤੇ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੇ ਖਦਸ਼ੇ ਨੇ ਹੈ ਨਾ।
0: ਜੀ
1: ਗੱਲ ਆਪਾਂ ਕਰ ਰਹੇ ਹਾਂ ਬਈ ਪਾਣੀ ਦੀ ਹੈ ਨਾ, ਆਪਾਂ ਕਹਿੰਦੇ ਹਾਂ ਕਿ ਬੂੰਦ ਬੂੰਦ ਨਾਲ ਘੜਾ ਭਰ ਜਾਂਦਾ, ਫਿਰ ਬੂੰਦ ਬੂੰਦ ਜਿਹੜੀ ਆ ਉਹ ਸੰਭਾਲੀ ਵੀ ਜਾ ਸਕਦੀ ਹੈ ਹੈ ਨਾ।
0: ਤੇ ਜਿਹੜੇ ਲੋਕ ਕਰਮਜੀਤ ਜੀ ਕਹਿੰਦੇ ਨੇ ਨਾ ਵੀ ਹਾਂ ਇੰਨਾ ਤਾਂ ਪਾਣੀ ਹੈ, ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਵੀ ਜਿਹੜਾ 71% ਹਿੱਸਾ ਜਿਹੜਾ ਵੀ ਸਾਡੀ ਧਰਤੀ
1: ਤੇ
0: ਪਾਣੀ
1: ਪਾਣੀ
0: ਨਾਲ
1: ਹਾਂ
0: ਢੱਕਿਆ ਹੋਇਆ,
1: ਬਿਲਕੁਲ
0: ਪਰ ਕੀ ਤੁਹਾਨੂੰ ਪਤਾ ਹੈ ਕਿ ਜਿਹੜਾ ਪੀਣ ਯੋਗ ਪਾਣੀ ਆ ਉਹ
1: ਉਹ
0: ਕਿੰਨੇ
1: ਸਿਰਫ 1%
0: ਪਰਸੈਂਟ? ਹਾਂ,
1: ਹੈ ਨਾ,
0: ਸਿਰਫ 1%।
1: ਪ੍ਰਤੀਸ਼ਤ
0: ਤੁਸੀਂ ਸੋਚ ਕੇ ਦੇਖੋ, ਲਗਾਤਾਰ ਜਿਹੜਾ ਲੈਵਲ ਗਿਰਦਾ ਜਾ ਰਿਹਾ, ਦਿਨੋ ਦਿਨ ਜਿਹੜੇ ਡੂੰਘੇ ਹੋਈ ਜਾ ਰਹੇ ਨੇ ਬੋਰ ਹੈ ਨਾ ਆਪਾਂ ਕਰਦੇ ਆ, ਤਾਂ ਉਹ ਇੱਕ ਚਿੰਤਾ ਦਾ ਵਿਸ਼ਾ ਹੈ। ਜਿਵੇਂ ਆਪਣੇ
1: ਬਿਲਕੁਲ
0: ਪੰਜਾਬ ਦੀ ਗੱਲ ਕੀਤੀ ਹੈ ਤੁਸੀਂ, ਪੰਜਾਬ ਦੇ ਕਿੰਨੇ ਹੀ ਪਿੰਡ ਨੇ ਕਿੰਨੇ ਜਿਹੜੇ ਡਾਰਕ ਜ਼ੋਨ ਐਲਾਨ ਦਿੱਤੇ ਗਏ ਆ,
1: ਬਿਲਕੁਲ ਬਿਲਕੁਲ,
0: ਸੰਗਰੂਰ ਹੈ ਉਹਦੇ ਚ, ਮੋਗਾ ਜ਼ਿਲ੍ਹਾ ਹੈ, ਤੇ 2-3 ਹੋਰ ਵੀ ਨੇ।
1: ਜਸਪ੍ਰੀਤ ਇਹ ਤਾਂ ਉਦੋਂ ਪਤਾ ਲੱਗਦਾ ਨਾ ਜਦੋਂ ਰਿਪੋਰਟਸ ਆਉਂਦੀਆਂ ਨੇ, ਹਾਲਾਂਕਿ ਪਾਣੀ ਤਾਂ ਹਰ ਰੋਜ਼ ਹੀ ਵਰਤਿਆ ਜਾ ਰਿਹਾ ਹੈ ਨਾ। ਤੇ ਨਾ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਕਿਤੇ ਵੀਡੀਓਜ਼ ਵਗੈਰਾ ਦੇਖਦੇ ਆ ਹੈ ਨਾ, ਬਹੁਤ ਸਾਰੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੇ ਨਾ ਤੁਪਕਾ ਸਿੰਚਾਈ ਸ਼ੁਰੂ ਕੀਤੀ ਹੋਈ ਹੈ। ਮੈਨੂੰ ਯਾਦ ਆਇਆ ਕਿ ਨਾ ਸਾਡੀ ਕੱਲ ਪਰਸੋਂ ਦੀ ਗੱਲ ਹੈ, ਘਰਦਿਆਂ ਨੇ ਨਾ ਇੱਕ ਵੇਲ ਲੱਗੀ ਹੋਈ ਹੈ ਫੁੱਲਾਂ ਵਾਲੀ, ਤੇ ਨਾ ਉਹ ਮਤਲਬ ਉਹਦੀ ਜੜ੍ਹਾਂ 'ਚ ਇੰਨਾ ਪਾਣੀ ਤਾਂ ਨਹੀਂ ਆਪਾਂ ਖੜਾ ਸਕਦੇ, ਪਰ ਉਹਨੂੰ ਪਾਣੀ ਦੀ ਲੋੜ ਰਹਿੰਦੀ ਹੈ ਕਿਉਂਕਿ ਉਹਦੇ ਫੁੱਲ ਨਾ ਉਦੋਂ ਹੀ ਖਿੜਦੇ ਨੇ ਤੇ ਰਹਿੰਦੇ ਨੇ ਉਹਦੇ ਉੱਤੇ ਜਦੋਂ ਤੱਕ ਉਹਨੂੰ ਪਾਣੀ ਮਿਲਦਾ ਰਹਿੰਦਾ। ਤਾਂ ਕੱਲ੍ਹ ਉਹਨਾਂ ਨੇ ਕੀ ਕੀਤਾ, 5 ਲੀਟਰ ਦਾ ਲਿਫਾਫਾ ਜਿਹੜਾ ਪਾਣੀ ਦਾ ਭਰ ਕੇ ਉਹਦੇ ਥੱਲੇ ਨਾ ਸੂਈ ਮਾਰ ਕੇ ਤੁਪਕਾ ਤੁਪਕਾ ਉਹਦੇ ਜੜ੍ਹ 'ਚ ਪੈਂਦਾ ਰਿਹਾ ਹੈ ਨਾ। ਤਾਂ ਮਤਲਬ ਉਹ ਵੇਲ ਦਾ ਰਾਤ ਸ਼ਾਮ ਨੂੰ ਰੰਗ ਦੇਖਣ ਵਾਲਾ ਸੀ, ਪੂਰੇ ਦੁਪਹਿਰ 'ਚ ਉਹ ਪੂਰੀ ਖਿੜੀ ਹੋਈ ਹੈ ਨਾ। ਤਾਂ ਮਤਲਬ ਜਿਹੜੀ ਡ੍ਰਿਪ ਸਿੰਚਾਈ ਹੈ ਜੇ ਉਹ ਇੰਨੀ ਕੁ ਵੇਲ ਤੇ ਕੰਮ ਕਰ ਸਕਦੀ ਹੈ, ਜਿਹੜੇ ਸਾਡੇ ਕਿਸਾਨਾਂ ਨੇ ਬਾਗ ਲਾਏ ਹੋਏ ਨੇ ਜਾਂ ਉਸ ਤਰ੍ਹਾਂ ਹੈ ਨਾ, ਜੇ ਜੇ ਸਰਕਾਰ ਵੱਲੋਂ

0: ਬਹੁਤ ਸਾਰੀਆਂ ਜੇ ਜੇ ਕਹਿ ਲਓ ਇਸ ਤਰ੍ਹਾਂ ਦੀਆਂ ਸਕੀਮਾਂ ਹੋਣ ਤਾਂ ਕਾਮਯਾਬੀ ਮਿਲ ਸਕਦੀ ਹੈ ਨਾ ਕਿਸਾਨ ਭਰਾਵਾਂ ਨੂੰ। ਬਹੁਤ ਸਾਰੀਆਂ ਫਸਲਾਂ ਇੱਦਾਂ ਦੀਆਂ ਨੇ, ਮੱਕੀ ਹੈ, ਦਾਲਾਂ ਨੇ ਜਾਂ ਹੋਰ ਜਿਹੜੀਆਂ ਬਾਜਰਾ ਵਗੈਰਾ ਫਸਲਾਂ ਨੇ, ਇਹਨਾਂ ਨੂੰ ਪਾਣੀ ਦੀ, ਸਰੋਂ ਹੈ, ਇਹਨਾਂ ਨੂੰ ਪਾਣੀ ਦੀ ਜਮਾਂ ਹੀ ਘੱਟ ਲੋੜ ਪੈਂਦੀ ਹੈ ਨਾ। ਪਰ ਜਿਹੜੀ ਜੀਰੀ ਹੈ ਆਪਾਂ ਕਹਿ ਲਓ, ਹੈ ਨਾ, ਇਹਦੇ ਤਾਂ ਜੜਾਂ 'ਚ ਹਰ ਵਕਤ ਪਾਣੀ ਖੜਾ ਰਹਿਣਾ ਚਾਹੀਦਾ। ਔਰ ਇੱਕ ਗੱਲ ਇਹ ਵੀ ਆਪਾਂ ਦੇਖਦੇ ਹਾਂ, ਕੱਲ੍ਹ ਪਰਸੋਂ ਹੀ ਮੇਰੀ ਗੱਲ ਹੋ ਰਹੀ ਸੀ, ਪਾਪਾ ਗੱਲ ਕਰ ਰਹੇ ਸੀ, ਕਹਿੰਦੇ ਬਈ ਨਾ ਬੇਟਾ, ਮੈਂ ਕਿਹਾ ਕੀ ਕਰੀ ਜਾਂਦੇ ਹੋ ਪਾਪਾ, ਕਹਿੰਦੇ ਵੀ ਪੌਦ ਬੀਜਣ ਦੀ ਤਿਆਰੀ ਕਰਦੇ ਹਾਂ, ਪਰ ਮੈਂ ਇਹ ਸੋਚ ਰਿਹਾ ਵੀ ਜਿਹੜੀ ਸਰਕਾਰੀ ਤਰੀਕ ਹੈ ਉਹਦੇ 'ਤੇ ਨਾ ਜੀਰੀ ਅਸੀਂ ਸ਼ੁਰੂ ਕਰੀਏ, ਥੋੜ੍ਹਾ ਜਿਹਾ ਬਾਅਦ ਜਿਹ 'ਚ ਜਾ ਕੇ ਮੀਂਹ ਪੈਂਦੇ ਨੇ ਵੀ ਉਸ ਹਿਸਾਬ ਨਾਲ ਸਾਡੀ ਪੌਦ ਤਿਆਰ ਹੋਵੇ ਵੀ ਜਦੋਂ ਮੀਂਹ ਪੈਣ ਲੱਗ ਜਾਣ, ਕਿਉਂਕਿ ਮੋਟਰਾਂ ਵਾਲੇ ਪਾਣੀ ਨਾਲ ਨਾ ਮਜ਼ਾ ਨਹੀਂ ਆਉਂਦਾ ਜੀਰੀ ਲਾਉਣ 'ਤੇ।
1: ਸੋ ਦੇਖੋ, ਪਲੈਨਿੰਗ ਦੇ ਨਾਲ ਹਰ ਇੱਕ ਚੀਜ਼ ਜੇ ਕੀਤੀ ਜਾਵੇ, ਜਿਵੇਂ ਤੁਪਕਾ ਸਿੰਚਾਈ ਦੀ ਵੀ ਗੱਲ ਹੈ, ਬਹੁਤ ਸਾਰੇ ਜਿਹੜੇ ਕਿਸਾਨ ਵੀਰ ਨੇ ਉਹ ਕਰਦੇ ਵੀ ਨੇ, ਜਾਂ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ ਵੀ ਇਹਨਾਂ ਸਮੱਸਿਆਵਾਂ ਦਾ ਹੱਲ ਕਿਵੇਂ ਕਰੀਏ, ਉਹਨਾਂ ਕੋਲ ਵੀ ਸੋਲਿਊਸ਼ਨ ਬਹੁਤ ਹੁੰਦੇ ਨੇ ਤੇ ਉਹ ਕਰਨੇ ਵੀ ਚਾਹੀਦੇ,
0: ਪਰ ਬਹੁਤ ਘੱਟ ਲੋਕ ਨੇ। ਹੁਣ ਜੇ ਆਪਾਂ ਘਰਾਂ ਦੀ ਗੱਲ ਕਰੀਏ ਜਸਪ੍ਰੀਤ, ਜਿਵੇਂ ਆਰ ਓ ਦਾ ਪਾਣੀ ਹੈ, ਆਪਾਂ ਹਰ ਵਕਤ ਪਾਣੀ ਪੀ ਰਹੇ ਹਾਂ, ਉਹ ਪਾਈਪ ਹੈ ਜਿਹੜਾ ਸਾਡੇ
1: ਵੇਸਟ 'ਚ ਜਾਂਦਾ,
0: ਸਿੰਕ 'ਚ ਜਾਂਦਾ ਹੈ ਨਾ, ਤਾਂ ਅਸੀਂ ਉਹਨਾਂ ਨੂੰ ਪੌਦਿਆਂ ਵਾਸਤੇ ਵੀ ਵਰਤ ਸਕਦੇ ਹਾਂ। ਕਈ ਲੋਕ ਉਹਨਾਂ ਦੇ ਵਿੱਚ ਭਾਂਡੇ ਭੁੰਡੇ ਧੋ ਲੈਂਦੇ ਆ, ਗਰਮੀਆਂ ਦੇ ਦਿਨਾਂ 'ਚ ਗੱਡੀਆਂ ਗੁੱਡੀਆਂ ਧੋਣੀਆਂ ਬੰਦ ਕਰ ਦਿਓ, ਸੁੱਕੀ ਲੀਰ ਤੁਸੀਂ ਮਾਰ ਲਓ, ਹੈ ਨਾ, ਜਾਂ ਫਿਰ ਜਿਹੜਾ ਫਾਲਤੂ ਪਾਣੀ ਕਿਤੇ ਸਰਕਾਰੀ ਟੂਟੀ ਲੱਗੀ ਹੋਈ ਦੇਖੀ ਹੈ ਵੀ ਹਾਂ ਉਹ ਚੱਲ ਹੀ ਰਹੀ ਹੈ, ਜਦੋਂ ਤੱਕ ਉਹ ਥੋੜ੍ਹਾ ਜਿਹਾ ਪੁੰਨ ਖੱਟ ਲਓ, 100-50 ਰੁਪਇਆ, ਹੈ ਨਾ, ਉੱਥੇ ਟੂਟੀ ਲਾ ਦਿਓ, ਜਾਂ ਫਿਰ ਜਿਹੜੇ ਆਪਣੇ ਗੁਰੂ ਘਰ ਨੇ ਅਨਾਊਂਸਮੈਂਟ ਇਹ ਕਰਵਾ ਦਿਓ ਵੀ ਭਾਈ ਇਹ ਪਾਣੀ ਦੀ ਬਰਬਾਦੀ ਰੋਕੋ। ਮੈਨੂੰ ਤਾਂ ਕਈ ਵਾਰੀ ਇਹ ਹੁੰਦਾ ਕਿ ਜਦੋਂ ਨਾ ਮਤਲਬ ਆਪਾਂ ਕਿਸੇ ਵਿਸ਼ੇ 'ਤੇ ਗੱਲ ਕਰਦੇ ਹਾਂ, ਉਹ ਵਿਸ਼ਾ ਸਭ ਤੋਂ ਪਹਿਲਾਂ ਆਪਣੇ ਜਦੋਂ ਜ਼ਬਾਨ ਤੋਂ ਗੱਲ ਨਿਕਲਦੀ ਹੈ ਤਾਂ ਦਿਮਾਗ 'ਤੇ ਅਸਰ ਜ਼ਰੂਰ ਹੁੰਦਾ। ਜਦੋਂ ਵੀ ਕਿਤੇ ਲੰਘਦੇ ਜਾਓ ਨਾ ਪਿੰਡ ਦੇ ਵਿੱਚ ਦੀ ਨਾਲੀ ਦੇ ਵਿੱਚ, ਜਦੋਂ ਸਾਫ਼ ਸੁਥਰਾ ਪਾਣੀ ਚੱਲ ਰਿਹਾ ਹੁੰਦਾ ਕਿਸੇ ਪਸ਼ੂਆਂ ਵਾਲੇ ਘਰ 'ਚ, ਮੈਨੂੰ ਐਂ ਲੱਗਦਾ ਹੁੰਦਾ ਵੀ ਮੈਂ ਜਾਵਾਂ ਇਹਨਾਂ ਦੇ ਘਰੇ ਜਾ ਕੇ ਇਹਨਾਂ ਦੀ ਮੋਟਰ ਬੰਦ ਕਰ ਆਵਾਂ। ਕਈ ਵਾਰੀ ਟੈਂਕੀਆਂ ਜਿਹੜੀਆਂ ਨੇ ਓਵਰਫਲੋ ਹੋ ਰਹੀਆਂ ਹੁੰਦੀਆਂ ਨੇ, ਅਸੀਂ ਜਮਾਂ ਧਿਆਨ ਨਹੀਂ ਦਿੰਦੇ ਹੈਗੇ, ਹੈ ਨਾ।
1: ਇਹ ਆਮ ਸਮੱਸਿਆ ਹੈ ਵੈਸੇ ਹਰ ਇੱਕ ਘਰ ਦੀ, ਕਿਉਂਕਿ ਟੈਂਕੀਆਂ ਹਰ ਇੱਕ ਦੇ ਘਰ 'ਚ ਹੈ ਤੇ ਮੋਟਰ ਚਲਾਉਂਦੇ ਆ ਤਾਂ ਕਈ ਵਾਰੀ ਪਤਾ ਨਹੀਂ ਲੱਗਦਾ। ਬੇਸ਼ੱਕ ਬਹੁਤ ਸਾਰੇ ਸਿਸਟਮ ਹੈ, ਆਟੋਮੈਟਿਕ
0: ਲਾ ਰੱਖੇ ਨੇ ਨਾ ਬਹੁਤੇ ਲੋਕਾਂ ਨੇ, ਪਰ ਪੌਦਿਆਂ ਦੇ ਨਹੀਂ ਵੀ
1: ਹੈਗੇ, ਤਾਂ ਮੈਨੂੰ ਲੱਗਦਾ ਇਸ ਤਰ੍ਹਾਂ ਦੇ ਸਾਇਰਨ ਲੱਗਣੇ ਚਾਹੀਦੇ ਆ, ਜਦੋਂ ਟੈਂਕੀ ਭਰਨ ਵਾਲੀ ਹੋਵੇ ਨਾ ਉਹ ਸਾਇਰਨ ਵੱਜਣਾ ਸ਼ੁਰੂ ਹੋ ਜਾਵੇ।
0: ਵੱਜਦੇ ਆ, ਬੋਲਦੇ ਵੀ ਆ ਕਿ ਤੁਹਾਡੀ ਟੈਂਕੀ ਭਰ ਗਈ ਹੈ, ਹੈ ਨਾ, ਪਰ ਫਿਰ ਵੀ ਸਾਨੂੰ ਲੱਗਦਾ ਵੀ ਹਾਂ ਚਲੋ ਕਰ ਦਾਂਗੇ। ਪਰ ਗੱਲ ਪਤਾ ਕੀ ਹੈ, ਗੱਲ ਇਹ ਹੈ ਵੀ ਜਦੋਂ ਤੱਕ ਅਸੀਂ ਖੁਦ ਕੌਨਸ਼ੀਅਸ ਨਹੀਂ ਹੁੰਦੇ ਆਪਣੇ ਪੱਧਰ ਤੇ, ਅਸੀਂ ਨਹੀਂ ਉਪਰਾਲੇ ਸ਼ੁਰੂ ਕਰਦੇ, ਤਾਂ ਫਿਰ ਅਸੀਂ ਬਚਾ ਕਿਵੇਂ ਲਵਾਂਗੇ ਪਾਣੀ?
1: ਬਿਲਕੁਲ। ਸੋ ਜਦੋਂ ਤੱਕ ਆਪਣੇ ਘਰ ਨੂੰ ਕਹਿੰਦੇ ਸੇਕ ਨਾ ਪਹੁੰਚੇ ਉਦੋਂ ਤੱਕ ਸਾਨੂੰ ਪਤਾ ਨਹੀਂ ਲੱਗਦਾ ਵੀ ਕੀ ਕਰਨਾ, ਪਰ ਇੱਥੋਂ ਤੱਕ ਨੌਬਤ ਨਾ ਆਵੇ ਤਾਂ ਆਪਣੇ ਵੱਲੋਂ ਕੋਸ਼ਿਸ਼ ਸਾਨੂੰ
0: ਇਹ ਚੀਜ਼ ਜਸਪ੍ਰੀਤ ਇੱਦਾਂ ਦੀ ਹੈ ਵੀ ਜਿਹਦੇ ਬਿਨਾਂ ਨਾ ਸਾਡਾ ਘੜੀ ਘੰਟਾ ਵੀ ਗੁਜ਼ਾਰਾ ਨਹੀਂ ਹੈਗਾ। ਜਦੋਂ ਸਾਨੂੰ ਪਤਾ ਹੈ ਵੀ ਅਸੀਂ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੇ, ਤਾਂ ਇਹਦੇ ਵੱਲ ਨੂੰ ਥੋੜ੍ਹਾ ਜਿਹਾ ਸੁਚੇਤ ਤਾਂ ਸਾਨੂੰ ਹੋਣਾ ਪੈਣਾ।
2: ਬੀਜੀਆ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
3: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
2: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
3: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਂਦੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
2: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
3: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
2: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
4: ਪਾਣੀ ਬਚਾਓ, ਧਰਤੀ ਬਚਾਓ।

0: ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਫੁਲਕਾਰੀ 'ਤੇ। ਅੱਜ ਇਸ ਪ੍ਰੋਗਰਾਮ 'ਚ ਗੱਲ ਕਰ ਰਹੇ ਹਾਂ ਪਾਣੀ ਦੀ, ਕਿ ਪਾਣੀ ਕਿਸ ਤਰੀਕੇ ਦੇ ਨਾਲ ਦਿਨੋ ਦਿਨ ਵੇਸਟ ਅਸੀਂ ਕਰ ਰਹੇ ਹਾਂ, ਅਤੇ ਲੈਵਲ ਹੈ ਜਿਹੜਾ ਪਾਣੀ ਦਾ ਉਹ ਡਿੱਗਦਾ ਜਾ ਰਿਹਾ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।
1: ਜੀ
0: ਸੋ ਕਿਸ ਤਰੀਕੇ ਦੇ ਨਾਲ ਕਰਮਜੀਤ ਜੀ, ਆਪਾਂ ਜਾਂਦੇ ਜਾਂਦੇ ਇੱਕ ਸਲਾਹ ਦੇ ਦਿੰਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਪਾਣੀ ਨੂੰ ਬਚਾਇਆ ਜਾ ਸਕਦਾ।
1: ਜੀ ਦੇਖੋ ਜਸਪ੍ਰੀਤ ਜੀ, ਜਿਹੜਾ ਇੱਕ ਤਾਂ ਮੀਂਹ ਦਾ ਪਾਣੀ ਹੈ, ਇਸ ਨੂੰ ਸਾਂਭਣ ਦੇ ਪਿੰਡ ਪਿੰਡ ਲੈਵਲ 'ਤੇ ਜਾਂ ਕਸਬੇ ਕਸਬੇ ਲੈਵਲ 'ਤੇ ਜਿਹੜੇ ਆ ਉਪਰਾਲੇ ਹੋਣੇ ਚਾਹੀਦੇ ਆ, ਜਿਹਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਸਾਡੀਆਂ ਸਰਕਾਰਾਂ ਦਾ ਵੀ ਸਾਥ ਹੋਣਾ ਚਾਹੀਦਾ, ਕਿਉਂਕਿ ਇਕੱਲੀਆਂ ਪੰਚਾਇਤਾਂ ਜਾਂ ਇਕੱਲੇ ਜਿਹੜੇ ਪਿੰਡ ਦੇ ਲੋਕ ਨੇ ਉਹ ਆਪਣੇ ਪੱਧਰ 'ਤੇ ਘੱਟ ਯਤਨ ਕਰ ਸਕਦੇ ਨੇ, ਸਰਕਾਰਾਂ ਦੇ ਸਾਥ ਨਾਲੇ ਬਹੁਤ ਵਧੀਆ ਹੋ ਸਕਦਾ ਹੈ।
0: ਜੀ, ਕਿਉਂਕਿ ਇਸ
1: ਤੇ
0: ਨੂੰ ਰੇਨ ਵਾਟਰ ਹਾਰਵੈਸਟਿੰਗ ਹੈ ਜਿਹੜੀ ਕਿਹਾ ਜਾਂਦਾ ਹੈ,
1: ਹਾਂ, ਬਹੁਤ ਸਾਰੇ
0: ਹਾਂ
1: ਜਿਹੜੇ ਲੋਕ ਨੇ ਉਹਨਾਂ
0: ਕੁਦਰਤੀ
1: ਨੇ
0: ਤਰੀਕਾ ਹੈ।
1: ਕੀਤਾ ਹੈ ਜਸਪ੍ਰੀਤ, ਬਹੁਤ ਸਾਰੇ ਲੋਕਾਂ ਨੇ ਜਿਹੜਾ ਸੀਵਰੇਜ ਦਾ ਪਾਣੀ ਹੈ ਉਹਨੂੰ ਉਸ ਤਰੀਕੇ ਨਾਲ ਵਰਤਣਾ ਸ਼ੁਰੂ ਕਰਤਾ ਹੈ ਪਿੰਡਾਂ ਦੇ ਵਿੱਚ। ਅਤੇ ਇੱਕ ਨਾ ਜੇ ਆਪਾਂ ਦੇਸ਼ ਪੱਧਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਝਰਨੇ ਅਤੇ ਛੋਟੀਆਂ ਨਦੀਆਂ ਨੇ ਨਾ ਜਿਹੜੀਆਂ ਉਹ ਸੁੱਕ ਚੁੱਕੀਆਂ ਨੇ, ਭਾਵੇਂ ਅਸੀਂ ਡਾਟਾ ਇੱਥੇ ਕੋਈ ਜ਼ਿਆਦਾ ਐਕੂਰੇਟ ਨਹੀਂ ਸਾਂਝਾ ਕਰ ਰਹੇ, ਪਰ ਜੇ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ ਨਾ 50 ਲੱਖ ਕੁਦਰਤੀ ਝਰਨੇ ਮੰਨੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ 30 ਲੱਖ ਜਿਹੜੇ ਝਰਨੇ ਨੇ ਹਿਮਾਲੀ ਖੇਤਰ ਦੇ ਵਿੱਚ ਨੇ। ਅਤੇ ਜਿਹੜੀ ਨੀਤੀ ਆਯੋਗ ਦੇ ਅਧਿਐਨ ਨੇ ਉਹ ਇਹ ਕਹਿੰਦੇ ਨੇ, ਕਹਿੰਦੇ ਕਿ 50% ਜਿਹੜੇ ਝਰਨੇ ਨੇ ਨਾ ਉਹ ਸੁੱਕ ਗਏ ਨੇ ਜਾਂ ਫਿਰ ਸੁੱਕ ਰਹੇ ਨੇ ਜਾਂ ਫਿਰ ਮੌਸਮੀ ਬਣ ਰਹੇ ਨੇ, ਮੌਸਮ ਦੇ ਮੁਤਾਬਕ ਹੀ ਜਦੋਂ ਹੁਣ ਮੀਂਹ ਪੈਣਾ ਤਾਂ ਉਦੋਂ ਉਹਨਾਂ ਨੇ ਚੱਲਣਾ ਹੈ ਨਾ, ਤਾਂ 15 ਲੱਖ ਦੇ ਕਰੀਬ ਜਿਹੜੇ ਝਰਨੇ ਨੇ ਉਹ ਪ੍ਰਭਾਵਿਤ ਹੋਏ ਨੇ। ਤਾਂ ਇਹ ਸਾਰਾ ਜਿਹੜਾ ਪ੍ਰਭਾਵ ਹੈ ਉਹ ਕਿਸ ਚੀਜ਼ ਦਾ ਪੈ ਰਿਹਾ, ਅਸੀਂ ਸਾਰੇ ਜਾਣਦੇ ਹਾਂ। ਪਿੱਛੇ ਦੇਖੋ ਤੁਸੀਂ ਹੜ੍ਹ ਆਏ ਨੇ, ਹੈ ਨਾ, ਕਿੰਨਾ ਜ਼ਿਆਦਾ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੈ, ਹਾਲਾਂਕਿ ਹੁਣ ਤੱਕ ਜਿਹੜੇ ਕਿਸਾਨ ਨੇ ਉਹ ਨਹੀਂ ਆਪਣੇ ਪੈਰਾਂ ਸਿਰ ਹੋ ਪਾਏ ਹੈਗੇ, ਹੈ ਨਾ। ਅਤੇ 2024 ਦੇ ਵਿੱਚ ਜੇ ਬਿਹਾਰ ਦੀ ਗੱਲ ਕਰੀਏ ਨਾ, ਕਹਿੰਦੇ ਕਿ 40 ਜਿਹੜੀਆਂ ਨਦੀਆਂ ਸੀ ਮਾਰਚ ਵਿੱਚ ਹੀ ਸੁੱਕ ਚੁੱਕੀਆਂ ਸੀ। ਸੋ ਜਾਂਦੇ ਜਾਂਦੇ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਦੂਜੇ 'ਤੇ ਨਾ ਛੱਡੋ, ਆਪਣੇ ਪੱਧਰ 'ਤੇ ਜੋ ਕਰ ਸਕਦੇ ਹੋ ਪਾਣੀ ਦੀ ਬੱਚਤ ਲਈ ਉਹ ਜ਼ਰੂਰ ਕਰੋ।
0: ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਫੁਲਕਾਰੀ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਅਤੇ ਮੇਰੇ ਨਾਲ
1: ਕਰਮਜੀਤ ਕੌਰ ਨੂੰ ਦਿਓ
0: ਇਜਾਜ਼ਤ। FM ਬੈਂਡ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਸਮਾਂ ਇਸ ਵੇਲੇ ਦੁਪਹਿਰ ਦੇ 12 ਵੱਜ ਚੁੱਕੇ ਨੇ ਆ। ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: ਅੱਜ ਕੱਲ੍ਹ ਨਾਰੀ ਲੋਕ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਹਮੇ ਦੋਏ। ਮੈਂ ਹਾਂ ਤੁਹਾਡੀ ਗੈਲ ਕਰਮਜੀਤ ਕੌਰ, ਔਰ ਮੇਰੀ ਗੈਲ ਹੈ ਮੇਰੇ ਸਾਥੀ
1: ਜਸਪ੍ਰੀਤ ਕੌਰ।
0: ਜਸਪ੍ਰੀਤ। ਸਾਰੀਆਂ ਹੀ ਭੈਣਾਂ ਕਾ ਇਸ ਪ੍ਰੋਗਰਾਮ ਮੈਂ ਬਹੁਤ ਬਹੁਤ ਸਵਾਗਤ ਕਰਾਂ,
1: ਜੀ
0: ਔਰ ਉਮੀਦ ਯੋ ਕਰਾਂ ਵੀ ਨਿਆਣਿਆਂ ਕੀਆਂ ਛੁੱਟੀਆਂ ਹੋ ਗਈਆਂ, ਮਾਰੀਆਂ ਭੈਣਾਂ ਠੀਕ ਠਾਕ ਹੋਣੀਆਂ, ਪ੍ਰੋਗਰਾਮ ਸੁਣਦੀਆਂ ਵੀ ਹੋਣੀਆਂ,
1: ਜੀ
0: ਔਰ ਬਿਜ਼ੀ ਬਹੁਤ ਜ਼ਿਆਦਾ ਹੋਣੀਆਂ।
1: ਦੇਖੋ, ਜਦ ਛੁੱਟੀਆਂ ਹੋਵਾਂ ਨਾ ਨਿਆਣਿਆਂ ਨੂੰ, ਫਿਰ ਨਾਨਕਿਆਂ ਵਾਂਗ ਕਰੀ ਨੂੰ ਜਾਹਾਂ ਮਾਰੇ ਨਿਆਣੇ, ਹੈ ਨਾ ਵੀ ਹਾਂ, ਜਾਂ ਫਿਰ ਘੁੰਮਣ ਜਾਣਾ ਕਿਤੇ, ਜਾਂ ਫਿਰ ਬੂਆ ਮਾਮੇ ਪਾ ਕਿਸੇ ਪਾ ਵੀ, ਹੈ ਨਾ, ਜਿੱਥਾ ਵੀ ਜੀ ਲਗਾਉਣਾ ਹੈਗਾ,
0: ਬਿਲਕੁਲ।
1: ਸੋ ਆਉਣਾ ਜਾਣਾ ਲੱਗਿਆ ਰਹਾ ਇੱਕ ਦੂਜੇ ਕੇ ਘਰਾਂ। ਸੋ ਪਰੇਸ਼ਾਨੀ ਤਾਂ ਦੇਖੋ ਹੋ ਪਈ ਹੈ, ਕਿਉਂਕਿ ਗਰਮੀ ਵੀ ਬਹੁਤ ਹੈ, ਫਿਰ ਨਿਆਣਿਆਂ ਕੀ ਜਿਹੜੀਆਂ ਡਿਮਾਂਡਾਂ ਵੀ, ਹਾਂ ਅੱਜ ਯੋ ਖਾਣਾ, ਕੱਲ੍ਹ ਨੂੰ ਯੋ ਖਾਣਾ, ਅੱਜ ਕੱਲ੍ਹ ਕੀ ਤਾਂ ਖੈਰ ਮੈਂ ਦੂਰ ਕੀ ਬਾਤ ਕਰਦੀ, ਸਵੇਰ ਨੂੰ ਯੋ ਖਾਣਾ, ਦੁਪਹਿਰ ਨੂੰ ਯੋ
0: ਦੁਪਹਿਰੇ
1: ਖਾਣਾ,
0: ਨੂੰ ਯੋ ਖਾਣਾ,
1: ਹਾਂ
0: ਔਰ ਜਿਹੜਾ ਕੋਈ ਫਾਲਤੂ ਟਾਈਮ ਹੈ ਉਸਮਾਂ ਵੀ ਖਾਣਾ ਹੀ ਹੈ ਜਾਂ ਪੀਣਾ ਹੈ, ਫਿਰ ਉਸਕੇ ਵਾਸਤੇ ਜਿਹੜੀ ਖੇਚਲ ਹੈ ਸਾਰੀ ਉਹ ਭੈਣਾਂ ਨੇ ਕਰਨੀ ਹੈ ਨਾ।
1: ਜੀ
0: ਔਰ ਊਂ ਨਾ ਜਸਪ੍ਰੀਤ, ਜੇ ਦੇਖਿਆ ਜਾ ਯੋ ਰਿਵਾਜ਼ ਜਿਹਾ ਖਾਸਾ ਘੱਟ ਗਿਆ, ਘੱਟ ਤਾਂ ਕਰਕੇ ਗਿਆ, ਮਨ ਲਗਾ ਵੀ ਨਾ ਹਰੇਕ ਨਿਆਣਾ ਕਹਾ ਵੀ ਜਿਹੜੀਆਂ ਸਹੂਲਤਾਂ ਮੈਂ ਆਪਣੇ ਘਰ ਮਾਂ ਮਾਣ ਰਿਹਾ ਉਹ ਸਾਰੀਆਂ ਮੈਨੂੰ ਮੇਰੇ ਇਕੱਲੇ ਨੂੰ ਨਾਨਕਿਆਂ ਮੈਂ ਜਾ ਕੇ ਮਿਲਣੀਆਂ ਚਾਹੀਦੀਆਂ। ਬਹੁਤ ਘੱਟ ਜਿਹੜੇ ਉਹ ਹੈ ਕਹਿ ਲਿਓ ਵੀ ਪਰਿਵਾਰ ਹੈ ਜਿਨ੍ਹਾਂ ਕੇ ਵਿੱਚ ਉਹ ਸਾਰੀਆਂ ਸਹੂਲਤਾਂ ਨਿਆਣਿਆਂ ਨੂੰ ਮਿਲ ਜਾਂ ਜਾਂ ਦੇਣੇ ਕੇ ਕਾਬਲ ਹੋ ਸਕਾਂ, ਕਿਉਂਕਿ ਦੇਖ ਆਪਣਾ ਵੀ ਪਰਿਵਾਰ ਹੈ ਬੰਦੇ ਕਾ, ਹੈ ਨਾ। ਜਾਂ ਜਿਹੜੇ ਨਾਨਾ ਨਾਨੀ ਹੈ ਫਿਰ ਉਹ ਕਹਿ ਦਿਓ ਵੀ ਦੋਤੇ ਦੋਤੀਆਂ ਕੀਆਂ ਪੂਰੀਆਂ ਜਿੱਦਾਂ ਪਗਾ ਸਕਾਂ, ਹੈ ਨਾ। ਜਿੰਨਾ ਮਰਜ਼ੀ ਨਾਨਾ ਨਾਨੀ ਜ਼ੋਰ ਲਾ ਲੈ ਤਾਂ ਵੀ ਕਦੇ ਦੋਤੇ ਦੋਤੀਆਂ ਨੇ ਖੁਸ਼ ਨਹੀਂ ਹੋਣਾ ਹੁੰਦਾ।
1: ਪਰ ਬਾਤ ਯੋ ਹੈ, ਜਿਸ ਤਰ੍ਹਾਂ ਰੁਝਾਨ ਘੱਟ ਗਿਆ ਜਿਸ ਤਰ੍ਹਾਂ ਜਾਣੇ ਕਾ, ਹੈ ਨਾ, ਆਪਾਂ ਨਾਨਕਿਆਂ ਕੀ ਬਾਤ ਕਰਾਂਗੇ, ਕਿ ਜੇ ਆਪਾਂ ਆਪਣੇ ਬਚਪਨ ਕੀ ਬਾਤ ਕਰੇ ਤਾਂ ਯੂੰ ਹੋਇਆ ਕਰਦਾ, ਛੁੱਟੀਆਂ ਹੋ ਗਈਆਂ ਬਸ ਵੀ ਨਾਨੀ ਨਾਨੀ ਕੇ ਘਰੇ ਜਾਣਾ ਆ, ਨਾਨਕੇ ਜਾਣਾ, ਇੰਨਾ ਚਾਅ ਹੋਇਆ ਕਰਾ ਤਾ। ਔਰ ਜੇ ਇਬ ਕੀ ਬਾਤ ਕਰ ਲਈ, ਯੂੰ ਨਹੀਂ ਕਹਿੰਦੇ ਰਿਸ਼ਤੇਦਾਰੀ ਮੈਂ ਜਾਣਾ, ਨਿਊ ਕਹਾਂ ਘੁਮਾਣ ਕਹਾਂ ਲੈ ਕੇ ਜਾਏਂਗੇ, ਜੇ ਥਮੇ ਨਾਨਕੇ ਜਾ ਵੀ ਰਹੇ ਹਾਂ ਤਾਂ ਮਾਮੇ ਉਹਨੀ ਕਹਾਂ ਲੈ ਕੇ ਜਾਏਂਗੇ, ਮਨ
0: ਹਾਂ ਅੱਗੇ ਘਰਾਂ ਨਹੀਂ ਠਹਿਰਨਾ, ਫਿਰ ਜਾਣਾ ਕਿੱਥੇ ਅੱਗੇ, ਹੈ ਨਾ।
1: ਯੋ ਡਿਮਾਂਡ ਬੱਚਿਆਂ ਕੀ ਜ਼ਿਆਦਾ ਹੋਵਾ,
0: ਔਰ ਇਸ ਕਾ ਕਾਰਨ ਇੱਕ ਉਹ ਵੀ ਰਹਾ ਜਸਪ੍ਰੀਤ ਵੀ ਸੌਖਾ ਜਿਹਾ ਜਦ ਤੱਕ ਮੀਂਹ ਨਹੀਂ ਪੈਂਦਾ ਕਿਸੇ ਕਾ ਬਾਹਰ ਨਿਕਲਣੇ ਕਾ ਮਨ ਨਹੀਂ ਹੁੰਦਾ ਹੈਗਾ, ਹੈ ਨਾ। ਪਹਿਲਾਂ ਤਾਂ ਕਹਿੰਦੇ ਹਾਂ ਵੀ ਨਾ ਥੋੜ੍ਹਾ ਜਿਹਾ ਮੌਸਮ ਸਹੀ ਹੋ ਜਾਣ ਦਿਓ, ਹਮੇ ਫਿਰ ਚੱਲੇਂਗੇ। ਔਰ ਜੇ ਆਪਣੀ ਬਾਤ ਕਰੇ ਨਾ, ਮਾਰੇ ਟਾਈਮਾਂ ਮਾ ਜਾਂ ਛੁੱਟੀਆਂ ਹੋਏ ਕਰੇ ਤੀਆਂ, ਬਸ 3-4 ਦਿਨ ਪਹਿਲਾਂ ਹੀ ਟੀਚਰਾਂ ਨੂੰ ਰੌਲਾ ਪਾਉਣਾ ਸ਼ੁਰੂ ਕਰ ਦੇਣਾ, ਕਿਉਂਕਿ ਨਾ ਆਪਾਂ ਨੂੰ ਲਿਖਾਈਆਂ ਛੋਟੇ ਹੁੰਦੇ ਲਿਖਾਈਆਂ ਬਹੁਤੀਆਂ ਮਿਲੇ ਕਰੇ ਦੀਆਂ, ਕਾਪੀਆਂ ਭਰਨੇ ਵਾਲੇ ਕੰਮ ਜ਼ਿਆਦਾ ਹੋਏ ਕਰੇ ਦੇ, ਹੈ ਨਾ। ਤਾਂ ਲਿਖਣੇ ਦਾ ਕੰਮ ਪਹਿਲਾਂ ਹੀ ਪੂਰਾ ਕਰਨਾ ਸ਼ੁਰੂ ਕਰ ਦੇਣਾ, ਔਰ ਜੇ ਮੈਡਮ ਨੇ ਜਾਂ ਕਹਿ ਲਿਓ ਸਰ ਨੇ ਕਿਹਾ ਵੀ 1 ਪੇਜ ਰੋਜ਼ ਲਿਖਣਾ, ਹੈ ਨਾ, ਤਾਂ ਬਸ ਫਿਰ 10 ਪੇਜ ਰੋਜ਼ ਲਿਖ ਕੇ ਹੀ ਉੱਠਣੇ ਆ, ਹੈ ਨਾ। ਮਹੀਨੇ ਦਾ ਕੰਮ 3 ਦਿਨਾਂ ਮੈਂ ਪੂਰਾ ਕਰ ਦੇਣਾ।
1: ਫਿਰ ਘਰਾਂ ਵੀ ਕਹਿ ਦੇ ਘਰਾਂ ਤੇ ਵੀ ਹਾਂ, ਜੇ ਤੁਹਾਡਾ ਇਹ ਕੰਮ ਖਤਮ ਹੋਏਗਾ, ਹੈ ਨਾ, ਤੁਸੀਂ ਖਤਮ ਕਰ ਲੈਂਗੇ ਘਰ ਦਾ ਕੰਮ, ਉਸ ਤੇ ਬਾਅਦ ਹੀ ਕਿਤੇ ਜਾਣਾ।
0: ਹਾਂ, ਔਰ ਸਾਂਝੇ
1: ਇੱਕ ਡਿਮਾਂਡ ਹੋਏ ਕਰਾਤੀ ਕਰਕੇ ਕੀ,
0: ਬਿਲਕੁਲ ਸਾਂਝੇ ਟੱਬਰ ਹੋਏ ਕਰਦੇ ਜਸਪ੍ਰੀਤ, ਵੀ ਦਰਾਣੀਆਂ ਜਠਾਣੀਆਂ ਜੇ ਘਰ ਮੈਂ 2 ਹੈ 3 ਹੈ ਤਾਂ ਫਿਰ ਉਹਨਾਂ ਨੂੰ ਵਾਰੀ ਵਾਰੀ ਜਾਣੇ ਦਾ ਟਾਈਮ ਮਿਲੇ ਕਰੇ, ਤਾਂ ਫਿਰ ਕਈ ਵਾਰੀ ਜਦ ਲੈ ਥੋੜੀਆਂ ਜਿਹੀਆਂ ਛੁੱਟੀਆਂ ਬਚੀਆਂ, ਬੇਬੇ ਉਹਨੇ ਵੀ ਕਹਿਦੇ ਕਰਦੀ ਵੀ ਥਮੇ ਸਾਰੀਆਂ ਘੁੰਮਿਆ ਹੀ, ਵਾਰੀ ਮੇਰੀ ਹੈ ਨਾ, ਤਾਂ ਬੜਾ ਸੋਹਣਾ ਟਾਈਮ ਹੋਏ ਕਰੇ। ਤਾਂ ਕਈ ਵਾਰੀ ਭੂਆ ਉਹਨਾਂ ਦਾ ਸੁਨੇਹਾ ਜੇ ਕਰੇ ਤਾਂ ਬਈ ਪਹਿਲੇ 15 ਦਿਨ ਮਾਰੇ ਵਾਸਤੇ ਰੱਖ ਲਿਓ, ਮਾਰੇ ਨਿਆਣੇ ਪਹਿਲਾਂ ਆਵੇਂਗੇ, ਔਰ ਫਿਰ ਉਸ ਤੋਂ ਬਾਅਦ ਥਮੇ ਆਪਣੇ ਆਪਣੇ ਪੇਕਿਆਂ ਚਲੇ ਜਾਇਓ, ਹੈ ਨਾ। ਕਈ ਵਾਰੀ ਮੰਮੀ ਉਹ ਨਹੀਂ ਕਹਿੰਦੇ ਕਰਦੇ ਵੀ ਭਾਈ ਥਮੇ ਹੈਗੇ ਆ ਸ਼ਹਿਰੀ ਬੰਦੇ, ਹੈ ਨਾ, ਥਮੇ ਆਇਓ ਬਾਅਦ ਮਾ ਥੋੜ੍ਹਾ ਜਿਹਾ, ਮਾਨੂੰ ਪਹਿਲਾਂ ਜਾਏ ਆਉਣ ਦੇ, ਬਾਅਦ ਮਾ ਮਾਰੇ ਜੀਰੀ ਲੱਗਣੀ ਸ਼ੁਰੂ ਹੋ ਜਾਏਗੀ।
1: ਹਾਂ, ਮਤਲਬ ਦੇਖੋ ਪਹਿਲੀ ਸੈਟਿੰਗ ਕਰ ਲੈ ਕਰਨਾ,
0: ਹਾਂ
1: ਵੀ ਹਾਂ ਇਹ ਮੈਂ ਜਾਣਾ ਕੱਲ ਨੂੰ, ਫਿਰ 3 ਦਿਨਾਂ ਬਾਅਦ ਤੈਂ ਜਾਣਾ, ਫਿਰ ਮੈਂ ਜਾਣਾ, ਔਰ ਫਿਰ ਇਸ ਤਰ੍ਹਾਂ ਕੰਮ ਹੋਣੇ ਆ।
0: ਬਿਲਕੁਲ, ਔਰ ਭੈਣਾਂ ਇੰਤਜ਼ਾਰ ਕਰ ਰਹੀਆਂ ਹੋਣੀਆਂ ਜਸਪ੍ਰੀਤ ਬਈ ਨਾ ਅੱਜ ਪ੍ਰੇਰਣਾ ਕਿੱਥੇ ਤੇ ਮਿਲੇਗੀ, ਹੈ ਨਾ। ਪ੍ਰੇਰਣਾ ਅੱਜ ਭੈਣੋ ਬਹੁਤ ਵਧੀਆ ਕਹਾਣੀ ਹੈ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਵੀ ਗੱਡੀ 2 ਪਹੀਆਂ ਕੇ ਗੱਲ ਜਾਂ 4 ਪਹੀਆਂ ਕੇ ਗੱਲ ਚਲਾ ਗੱਡੀ ਤਾਂ ਖੈਰ, ਜੇ ਆਪਾਂ ਕਹਿ ਵੀ 2 ਪਹੀਆ ਵਾਹਨ ਮਾ ਜਿੰਨਾ ਰੋਲ ਮੂਰਲੇ ਪਹੀਏਗਾ ਉਨਾ ਹੀ ਪਿਛਲੇ ਪਹੀਏਗਾ, ਹੈ ਨਾ। ਯੋ ਇਸ ਤਰ੍ਹਾਂ ਸਮਝਿਆ ਜਾ ਸਕਾ ਵੀ ਜਿਹੜੇ ਹੁਣ ਹਮੇ ਕਹਿੰਦੇ ਵੀ ਬਲਦੇਵ ਸਿੰਘ ਹਾਕੀ ਕੋਚ, ਹੈ ਨਾ, ਜਿਨ੍ਹਾਂ ਨੂੰ ਕਹਿ ਲਓ ਵੀ ਬਹੁਤ ਬੜਾ ਅਵਾਰਡ ਮਿਲਿਆ
1: ਜੀ,
0: ਤਾਂ ਉਹਨਾਂ ਨੂੰ ਉਹੀ ਨਹੀਂ ਅਵਾਰਡ ਮਿਲ ਗਿਆ। ਹਰਿਆਣਾ ਕੇ ਕੁਰੂਕਸ਼ੇਤਰ ਜ਼ਿਲ੍ਹੇ ਕੇ ਵਿੱਚ ਨਾ ਉਹਨਾਂ ਦਾ ਸ਼ਾਹਬਾਦ ਮਾਰਕੰਡਾ ਇੱਕ ਗਾਉਂ ਹੈ
1: ਜੀ,
0: ਜਿਸਕੇ ਵਿੱਚ ਕੁੜੀਆਂ ਨੂੰ ਨਾ ਪਹਿਲਾਂ ਬੋਝ ਸਮਝਿਆ ਜਾਏ ਕਰੇ ਤਾਂ, ਨਹੀਂ ਕਹੇ ਕਰਦੇ ਵੀ ਕੁੜੀਆਂ ਹੋ ਗਈਆਂ ਇਨਕਾ ਕਿਆ ਕਰੇਂਗੇ, ਕਿਸ ਤਰ੍ਹਾਂ ਇਹਨਾਂ ਨੂੰ ਪੜ੍ਹਾਵੇਂਗੇ ਲਿਖਾਵੇਂਗੇ, ਕਿਸ ਤਰ੍ਹਾਂ ਇਨਕਾ ਕਰੀਅਰ ਬਣਾਵੇਂਗੇ। ਔਰ ਕਹਾਂ ਜਦ 2011 ਮਾ ਜਨਗਣਨਾ ਹੋਈ ਤੀ ਨਾ, ਜਿਹੜਾ ਲਿੰਗਨ ਪਾਤ ਆ 1000 ਛੋਕਰਿਆਂ ਪਿੱਛੇ 797 ਕੁੜੀਆਂ ਤੀਆਂ ਸਿਰਫ, ਹੈ ਨਾ,

0: ਤਾਂ ਦੇਖੋ ਵੀ ਜਿਹੜੀ 200 ਕੁੜੀਆਂ ਕਾ ਘੱਟ ਅਨੁਪਾਤ ਹੋਣਾ, ਤਾਂ ਫਿਰ ਉਹ ਕਸਬਾ ਹੈ, ਉਹ ਗਾਉਂ ਕਿਸ ਤਰ੍ਹਾਂ ਕਾ ਹੋਣਾ, ਹੈ ਨਾ।
1: ਬਿਲਕੁਲ
0: ਕਹਾ ਵੀ ਜਿਹੜੇ ਇਸ ਪਿੰਡ ਕੇ ਵਿੱਚ ਰਹਿ ਕੇ ਬਲਦੇਵ ਸਿੰਘ ਨੇ ਕੰਮ ਕਰਿਆ, ਹੈ ਨਾ, ਹਾਕੀ ਕੋਚ ਨੇ, ਉਹ ਮੈਨੂੰ ਲੱਗਾ ਕੋਈ ਹੋਰ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਨੇ 70 ਤੇ ਵੱਧ ਜਿਹੜੀਆਂ ਇਸ ਇਲਾਕੇ ਦੀਆਂ ਧੀਆਂ ਹੈ ਨਾ, ਉਹਨਾਂ ਨੂੰ ਅੰਤਰਰਾਸ਼ਟਰੀ ਮੈਚਾਂ ਕੇ ਵਿੱਚ ਭਾਰਤ ਕੀ ਜਰਸੀ ਪਹਿਨਾਈ ਹੈ,
1: ਬਿਲਕੁਲ
0: ਦੇਖੋ।
1: ਹਰ ਸ਼ਾਹਬਾਦ ਤੇ 7 ਜਿਹੜੀਆਂ ਧੀਆਂ ਇਸ ਖੇਡ ਕੇ ਵਿੱਚ ਪਾਈਆਂ ਔਰ ਮੈਡਲ ਜਿੱਤ ਕੇ ਲਿਆਈਆਂ।
0: ਬਿਲਕੁਲ, ਔਰ 200 ਤੇ ਵੱਧ ਜਿਹੜੀਆਂ ਕੁੜੀਆਂ ਹੈ ਨਾ, ਉਹਨਾਂ ਨੇ ਕੌਮੀ ਪੱਧਰ ਪਰ ਮੈਡਲ ਜਿੱਤੇ ਹੈ, ਹੈ ਨਾ। ਜੇ ਹਮੇ ਕਹੇ ਵੀ ਭਾਰਤੀ ਮਹਿਲਾ ਹਾਕੀ ਟੀਮ ਹੈ ਨਾ, ਇਸ ਨੂੰ 7 ਕਪਤਾਨ ਔਰ 3 ਓਲੰਪੀਅਨ,
1: ਜੀ
0: 3 ਅਰਜੁਨ ਅਵਾਰਡ ਜੇਤੂ ਖਿਡਾਰਨਾਂ ਨੇ ਸਾਰੀਆਂ ਇਸੇ ਕਸਬੇ ਨੇ ਦਈਆਂ।
1: ਜੀ
0: ਕਿਸੇ ਭਾਰਤ ਕੇ ਹੋਰ ਕਸਬੇ ਮਾ ਇੰਨੀਆਂ ਕਪਤਾਨ ਨਹੀਂ ਪੈਦਾ ਹੋਈਆਂ ਜਿੰਨੀਆਂ ਕਿ ਇਸ ਕਪ ਜਿਹੜੀ ਹੈ ਕਸਬੇ ਮਾ ਪੈਦਾ ਹੋਈਆਂ।
1: ਜੀ
0: ਸਾਰਾ ਜਿਹੜਾ ਕਹਿ ਲਿਓ ਵੀ ਸਿਹਰਾ ਦਿੱਗਜ ਕੋਚ ਬਲਦੇਵ ਸਿੰਘ ਨੂੰ ਜਹਾ, ਪਰ ਕੋਚ ਵੀ ਉੱਥੇ ਕੁਛ ਨਹੀਂ ਕਰ ਸਕਦਾ ਜਿੱਥੇ ਖਿਡਾਰਨਾਂ ਕਾ ਜਜ਼ਬਾ ਨਾ ਹੋਵੇ, ਜਿੱਥੇ ਖਿਡਾਰਨਾਂ ਚਾਹੁੰਦੀਆਂ ਨਾ ਹੋਵੇ, ਜਾਂ ਉਹ ਚੰਗਾ ਖੇਡ ਪ੍ਰਦਰਸ਼ਨ ਨਾ ਕਰ ਸਕੇ, ਹੈ
1: ਬਿਲਕੁਲ,
0: ਨਾ।
1: ਕਿਉਂਕਿ ਸਿਖਾਉਣੇ ਵਾਲੇ ਨੂੰ ਆਪਾਂ ਘੋਲਕਾ ਨਹੀਂ ਪਿਲਾਉਂਦੇ, ਹੈ ਨਾ। ਆਪਾਂ ਅਕਸਰ ਹੀ ਉਹੀ ਬਾਤ ਕਹਾਂ ਵੀ ਮੈਂ ਘੋਲਕਾ ਪਿਲਾ ਦਿਆਂ ਹੀ ਇਸ ਨੂੰ, ਇਹੋ ਹੀ ਬਾਤ ਹੋਵਾ। ਜੇ ਸਾਹਮਣੇ ਇਹਨਾਂ ਨੂੰ ਕੋਈ ਸਿਖਾ ਰਿਹਾ, ਜੇ ਹਮ ਉਸਨੂੰ ਸਿੱਖੇਂਗੇ ਹੀ ਨਹੀਂ। ਸੋ ਜਿਸ ਤਰ੍ਹਾਂ ਗੱਡੀ ਕੇ ਪਹੀਏ ਕੀ ਬਾਤ ਕਰੀਏ ਨਾ, ਜਿੰਨਾ
0: ਹਾਂ,
1: ਅਗਲਾ ਜ਼ਰੂਰੀ ਉਨਾ ਪਿਛਲਾ ਵੀ ਜ਼ਰੂਰੀ
0: ਪਿਛਲਾ ਵੀ
1: ਹੈ।
0: ਜ਼ਰੂਰੀ ਹੈ।
1: ਸੋ ਇਹ ਬਾਤ ਬਿਲਕੁਲ ਸਹੀ ਹੈ। ਸੋ ਇਹੋ ਜਿਹੇ ਇਲਾਕੇ ਮਾ ਕੰਮ ਕਰਕੇ ਇਸ ਭਾਈ ਵੀਰ ਨੇ, ਹੈ ਨਾ, ਇੰਨੀ ਵਧੀਆ ਕੋਸ਼ਿਸ਼ ਕਰੀ ਹੈ, ਪਰਿਵਾਰ ਕਾ ਤਾਂ ਭਰੋਸਾ ਜਿੱਤਿਆ ਹੀ ਹੈ ਨਾ। ਗਏ ਲਈ ਉਨਕੀ ਜਿਹੜੀਆਂ ਧੀਆਂ ਕੁੜੀਆਂ ਉਹਨਾਂ ਨੂੰ ਵੀ ਉਸ ਮੁਕਾਮ ਤੱਕ ਪਹੁੰਚਾਉਣੇ ਮੈਂ ਮਦਦ ਕਰੀ ਹੈ, ਜੋ ਦੇਖੋ ਬੋਝ ਸਮਝ ਰਹੇ ਤੇ।
0: ਸੌਖਾ ਨਹੀਂ ਤਾਂ ਜੋ
1: ਹਾਂ,
0: ਬਿਲਕੁਲ
1: ਬਹੁਤ
0: ਵੀ।
1: ਔਖਾ ਕੰਮ ਹੈ, ਇੱਕ ਸ਼ਬਦਾਂ ਦੇ ਵਿੱਚ ਬਿਆਨ ਕਰ ਦੇਣਾ ਬਹੁਤ ਮਨ ਲੱਗਾ ਸੌਖਾ, ਆਪਾਂ ਉਸ ਤਰੀਕੇ ਦੀ ਗੱਲ ਬਿਆਨ ਵੀ ਨਹੀਂ ਕਰ ਸਕਦੇ।
0: ਨਹੀਂ ਕਰ ਸਕਦੇ ਜਸਪ੍ਰੀਤ, ਜਦ ਸਵੇਰੀ ਉੱਠਣਾ, ਗਰਾਊਂਡ ਮਾ ਜਾਣਾ, ਔਰ ਹਰ ਤਰ੍ਹਾਂ ਕੇ ਮੌਸਮ ਮਾ ਪ੍ਰੈਕਟਿਸ ਕਰਨੀ ਹੈ, ਮਤਲਬ ਵੀ ਉਹ ਸੋਚਣੇ ਮਾ ਹੀ, ਕਹਿਣੇ ਮਾ ਬੜਾ ਸੌਖਾ ਲਗਾ,
1: ਜੀ
0: ਕਰਨੇ ਮਾ ਬੜੀ ਔਖੀ ਬਾਤ ਹੈ। ਔਰ ਸਭ ਤੋਂ ਬੜੀ ਬਾਤ ਇਹ ਹੈ ਵੀ ਜਿੰਨੀਆਂ ਵੀ ਕੁੜੀਆਂ ਨੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚੀਆਂ, ਚਾਹੇ ਰਾਸ਼ਟਰੀ ਪੱਧਰ ਤੱਕ ਪਹੁੰਚੀਆਂ ਨੇ, ਸਧਾਰਨ ਪਰਿਵਾਰਾਂ ਕੀਆਂ ਕੁੜੀਆਂ,
1: ਜੀ
0: ਹੈ ਨਾ, ਤਾਂ ਫਿਰ ਹੋਰ ਵੀ ਜ਼ਿਆਦਾ ਵਧੀਆ ਲੱਗਾ, ਹੈ ਨਾ। ਜਿਨ੍ਹਾਂ ਕੁੜੀਆਂ ਕੇ ਪਾਸ ਕੋਈ ਖਾਸ ਸਹੂਲਤਾਂ ਵੀ ਨਹੀਂ ਹੈ, ਉਹਨਾਂ ਨੇ
1: ਜੀ
0: ਐਡੇ ਐਡੇ ਮੁਕਾਮ ਹਾਸਲ ਕਰਨੇ। ਸੋ ਕਹਾ ਵੀ ਮਾਰੇ ਨਾ, ਜਿਹੜਾ ਇੱਕ ਰੱਖੀ ਵੀ ਤੀ ਰੀਤ ਵੀ, ਜਿਹੜੀਆਂ ਕੁੜੀਆਂ ਲੋਅਰ ਟੀ ਸ਼ਰਟ ਪਾ ਕੇ ਖੇਲਾਂ, ਜਾਂ ਜਿਹੜੀਆਂ ਉਹਨਾਂ ਕੀਆਂ ਜਰਸੀਆਂ, ਅੱਗੇ ਫਿਰ ਛੋਟੀਆਂ ਕੁੜੀਆਂ ਨੂੰ ਵੀ ਵੰਡੀਆਂ ਉਹਨਾਂ ਨੇ। ਤਮੇ ਦੇਖੋ ਵੀ ਛੋਟੀਆਂ
1: ਪਹਿਲਾਂ
0: ਕੁੜੀਆਂ
1: ਹਾਂ ਨੇ
0: ਵਾਸਤੇ
1: ਕਹਾਂ
0: ਵੀ
1: ਵੀ
0: ਜਜ਼ਬਾ ਪੈਦਾ ਕਰਨਾ।
1: ਹਾਂ ਨੇ ਕਹਾਂ ਹਿਚਕਚਾਵਾਂ ਤੀਆਂ ਪਹਿਲਾਂ ਇਸ ਤਰ੍ਹਾਂ ਕੇ ਕੱਪੜੇ ਪਾਣੇ ਵਾ, ਵੀ ਲੋਅਰ ਟੀ ਸ਼ਰਟ ਪਾਣੇ ਵਾ, ਸਲਵਾਰ ਕਮੀਜ਼ ਪਾ ਕੇ ਆਏ ਕਰਨ ਤੀਆਂ, ਪਰ ਹੌਲੀ ਹੌਲੀ ਮਤਲਬ ਇੰਨਾ ਕੁ ਉਹਨਾਂ ਨੇ ਮੋਟੀਵੇਟ ਕਰਿਆ, ਇੰਨਾ ਪ੍ਰੇਰਣਾ ਦੇਈ ਉਹਨਾਂ ਨੂੰ, ਉਹ ਮਤਲਬ ਉਹ ਚੀਜ਼ ਉਹਨਾਂ ਨੂੰ ਥੋੜ੍ਹੀ ਈਜ਼ੀ ਲੱਗਣ ਲੱਗ ਗਈ।
0: ਹਾਂ,
1: ਮਤਲਬ ਕਿਸੇ ਨੂੰ ਉਸ ਚੀਜ਼ ਵਾਸਤੇ ਤਿਆਰ ਕਰਨਾ, ਉਹ ਆਪਾਂ ਅਕਸਰ ਸੁਣਾ ਨਾ ਵੀ ਸਭ ਤੋਂ ਬੜਾ ਰੋਗ ਕਿਆ ਕਹੇਂਗੇ ਲੋਕ,
0: ਹਾਂ,
1: ਇਹ ਬਾਤ ਸਹੀ ਹੈ। ਆਪਾਂ ਨੂੰ ਇਹ ਫਿਕਰ ਜ਼ਿਆਦਾ ਹੁਆ ਵੀ ਜੇ ਮੈਨੇ ਇਹ ਕੰਮ ਕਰਿਆ ਤਾਂ ਲੋਕ ਕਿਆ ਕਹੇਂਗੇ। ਬਹੁਤ ਮੈਂ ਕਹਾਂ ਬਹੁਤ ਸਾਰੇ ਲੋਕ ਇਹੀ ਜਿਹੜੀ ਲਾਈਨ ਹੈ ਮੈਂ ਕਹੀ ਹੈ, ਉਹੀ ਸੋਚ ਕਾ ਬਹੁਤ ਪਿੱਛਾ ਰਹਿ ਜਾਏ, ਜਦਕਿ ਉਹਨਾਂ ਮੈਂ ਬਹੁਤ ਟੈਲੈਂਟ ਹੋਵਾ, ਉਸਨੂੰ ਨਿਖਾਰਨੇ ਕੀ ਲੋੜ ਹੋਵਾ
0: ਔਰ ਇੱਕ
1: ਬਸ।
0: ਇਹਨਾਂ ਨੇ ਇਹ ਬਾਤ ਵੀ ਕਹੀ ਹੈ, ਕਿਹਾ ਵੀ ਪਹਿਲਾਂ ਪਹਿਲ ਨਾ ਜਦ ਮੈਂ ਇਹ ਕੰਮ ਸ਼ੁਰੂ ਕਰਿਆ ਕੁੜੀਆਂ ਨੂੰ ਸਿਖਾਉਣੇ ਕਾ, ਵੀ ਪਰਿਵਾਰ ਆਪਣੀਆਂ ਕੁੜੀਆਂ ਨੂੰ ਭੇਜ ਕੇ ਰਾਜੀ ਨਹੀਂ, ਤੇ ਘਰ ਘਰ ਜਾ ਕੇ ਉਹਨਾਂ ਕੇ ਪੇਰੈਂਟਸ ਨੂੰ ਮਨਾਇਆ, ਜਦ ਉਹਨਾਂ ਨੂੰ ਥੋੜੇ ਜਿਹੇ ਰਿਜ਼ਲਟ ਦਿਖਣੇ ਸ਼ੁਰੂ ਹੋਏ, ਤਾਂ ਉਹਨਾਂ ਨੇ ਆਪਣੇ ਆਪ ਫਿਰ ਕੁੜੀਆਂ ਨੂੰ ਮੈਦਾਨ ਮਾਂ ਜਿਹੜਾ ਭੇਜਣਾ ਸ਼ੁਰੂ ਕਰਿਆ, ਹੈ ਨਾ।
1: ਹਾਂ, ਜਦ ਮੈਡਲ ਆਣੇ ਘਰਾਂ ਮਾਂ ਸ਼ੁਰੂ ਹੋ ਗਏ,
0: ਹਾਂ,
1: ਹਾਲਤ ਸੁਧਰਨੀ ਸ਼ੁਰੂ ਹੋ ਗਈ ਘਰਾਂ ਕੀ, ਤਾਂ ਫਿਰ ਜਾ ਕੇ ਜਿਹੜੇ ਮਾਂ ਬਾਪ ਤੇ ਉਨਕੀ ਸੋਚ ਬਦਲਣੀ ਸ਼ੁਰੂ ਹੋਈ।
0: ਉਹ ਕਹਾ ਵੀ ਜਿਹੜੀਆਂ ਕੁੜੀਆਂ ਹਾਕੀ ਸਟਿੱਕ ਨਹੀਂ ਨਾ ਖਰੀਦ ਸਕੀ ਕਰਿੰਦੀਆਂ, ਮੈਂ ਉਹਨਾਂ ਕੇ ਵਾਸਤੇ ਖੁਦ ਇੰਤਜ਼ਾਮ ਕਰਦੇ ਕਰਾਂਦਾ। ਔਰ ਜਿਹੜੀਆਂ ਖਿਡਾਰਨਾਂ, ਜਿਹੜੀਆਂ ਸੀਨੀਅਰ ਇੰਟਰਨੈਸ਼ਨਲ ਖਿਡਾਰਨਾਂ ਰਹੀਆਂ, ਜਿਹੜੀਆਂ ਉਨਕੇ ਪਾਸ ਵਾਧੂ ਟੀ ਸ਼ਰਟਾਂ ਤੀਆਂ ਜਾਂ ਟਰੈਕ ਸੂਟ ਤੇ, ਉਹਨਾਂ ਨੇ ਛੋਟੀਆਂ ਕੁੜੀਆਂ ਵਾਸਤੇ ਲਿਆਉਣੇ ਸ਼ੁਰੂ ਕਰਦੇ, ਫਿਰ ਛੋਟੀਆਂ ਕੁੜੀਆਂ ਉਹਨਾਂ ਨੂੰ ਪਾ ਕੇ ਖੇਲੇ ਕਰਿੰਦੀਆਂ, ਮਤਲਬ ਉਹਨਾਂ ਨੂੰ ਇੱਕ ਤਾਂ ਕਿਸੇ ਕਾ ਟਰੈਕ ਸੂਟ ਪਾ ਕੇ ਖੇਲਣਾ, ਫਿਰ ਉਸ ਟਰੈਕ ਸੂਟ ਨੂੰ ਜਾਂ ਉਸ ਟੀ ਸ਼ਰਟ ਨੂੰ ਉਸ ਪੱਧਰ ਪਰ ਜਾ ਕੇ ਹਾਸਲ ਕਰਨੇ ਕਾ ਇੱਕ ਸੁਪਨਾ ਵੀ ਦਿਖਾਇਆ, ਹੈ ਨਾ।
1: ਜੀ
0: ਤਾਂ ਬਹੁਤ ਵਧੀਆ, ਮਤਲਬ ਕਹਿ ਲਓ ਵੀ ਪ੍ਰੇਰਣਾਦਾਇਕ ਨੇ ਹੈਗੀਆਂ ਕਹਾਣੀਆਂ। ਜੇ ਹਮੇ ਬਾਤ ਕਰੇ ਬਈ 1997 ਕੇ ਵਿੱਚ ਜਲੰਧਰ ਕੇ ਵਿੱਚ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਹੋਈ ਤੀ ਹਰਿਆਣਾ ਕੀਆਂ, ਜਿਸਕੇ ਵਿੱਚ ਜ਼ਿਆਦਾਤਰ ਖਿਡਾਰਨਾਂ ਸ਼ਾਹਬਾਦ ਕੀਆਂ ਤੀਆਂ,

0: ਔਰ ਸਮੇਂ ਦੇਖੋ ਵੀ ਜਿਹੜੀਆਂ ਨੇ ਕੁੜੀਆਂ ਕਿੱਥੇ ਤੱਕ ਪਹੁੰਚ ਗਈਆਂ, ਇੱਕ ਦਬਦਬਾ ਬਣਾ ਲਿਆ ਇਹਨਾਂ ਨੇ, ਇੱਕ ਜਿਹੜੀ ਇਸ ਤਰ੍ਹਾਂ ਕੀ ਖੇਡ ਜਿਸਨੂੰ ਕਹਾਂ ਵੀ ਕੁੜੀਆਂ ਖੇਡ ਨਹੀਂ ਸਕਦੀਆਂ ਹੈਗੀਆਂ, ਹੈ ਨਾ, ਉਹ ਕੁੜੀਆਂ ਵੀ ਫਿਰ ਉਸ ਮੁਕਾਮ ਪਰ ਪਹੁੰਚੀਆਂ।
1: ਜੀ
0: ਔਰ ਜੇ ਬਾਤ ਕਰੇ ਭਾਰਤੀ ਮਹਿਲਾ ਹਾਕੀ ਟੀਮ ਕੀ ਨਾ, ਤਾਂ 7 ਕਪਤਾਨ ਜਿਹੜੀਆਂ ਕਿ ਸੰਦੀਪ ਕੌਰ, ਸੁਰਿੰਦਰ ਕੌਰ, ਜਸਜੀਤ ਕੌਰ, ਰਿਤੂ ਰਾਣੀ, ਰਾਣੀ ਰਾਮਪਾਲ, ਹੈ ਨਾ, ਔਰ ਸੁਮਨ ਬਾਲਾ, ਨਵਨੀਤ ਕੌਰ ਨੇ
1: ਜੀ
0: ਸਾਰੀਆਂ ਸ਼ਾਬਾਦ ਤੇ।
1: ਤੇ ਨੇ ਕਹਾਂ ਵੀ ਲਗਭਗ 3 ਦਹਾਕਿਆਂ ਮਾ ਕਿਸੇ ਵੀ ਉਮਰ ਵਰਗ ਕੀ ਜੇ ਭਾਰਤੀ ਮਹਿਲਾ ਹਾਕੀ ਟੀਮ ਕਿਸੇ ਵਿਦੇਸ਼ੀ ਦੌਰੇ ਪਰ ਜੇ ਜਾ ਰਹੀ ਤੀ ਤਾਂ ਉਸ ਮਾਂ ਤੇ ਘੱਟੋ ਘੱਟ ਇੱਕ ਖਿਡਾਰਨ ਜਿਹੜੀ ਸ਼ਾਬਾਦ ਤੇ ਹੀ ਹੋਏ ਕਰੇ ਤੀ।
0: ਦੇਖੋ, ਹੈ ਨਾ।
1: ਅਰੇ ਫਿਰ ਬਲਦੇਵ ਸਿੰਘ ਕਹਾਂ ਕਿ ਮੇਰੇ ਵਾਸਤਾ ਅਨੁਸ਼ਾਸਨ ਹੈ ਮੇਰਾ ਹੀ ਉਹ ਸਭ ਕੁਛ ਹੈ ਔਰ ਮੇਰਾ ਪਰਿਵਾਰ ਹੈ ਜਿਹੜਾ ਲੁਧਿਆਣਾ ਮਾ ਰਹਾ, ਪਰ ਕਈ ਵਾਰ ਇਸ ਤਰ੍ਹਾਂ ਵੀ ਹੋਆ ਕਿ ਮੈਂ ਲਗਾਤਾਰ 6 ਮਹੀਨੇ ਤੇ 1 ਸਾਲ ਤੱਕ ਉਹਨਾਂ ਨੂੰ ਮਿਲ ਨਹੀਂ ਜਾਂਦਾ। ਮੈਂ
0: ਹਾਂ
1: ਪੂਰੀ ਲਗਨ ਕੇ ਗੱਲ ਕੋਚਿੰਗ ਦਈ ਔਰ ਇਸੀ ਕਰਕੇ ਸ਼ਾਹਬਾਦ ਨੂੰ ਇਹ ਜਿਹੜੇ ਉਹ ਨਤੀਜੇ ਮਿਲੇ ਆ। ਔਰ ਭਾਰਤੀ ਮਹਿਲਾ ਹਾਕੀ ਟੀਮ ਕੀ ਜਿਹੜੀਆਂ ਇਹ ਉਹ 7 ਕਪਤਾਨ ਹੈ ਜਿਸ ਤਰ੍ਹਾਂ ਦਾ ਨਾਮ ਦੱਸਿਆ, ਸੰਦੀਪ ਕੌਰ, ਸੁਰਿੰਦਰ ਕੌਰ, ਜਸਜੀਤ ਹੋ ਗਈ, ਰਿਤੂ ਰਾਣੀ, ਰਾਣੀ ਰਾਮਪਾਲ ਹੋ ਗਈ, ਸੁਮਨ ਬਾਲਾ, ਨਵਨੀਤ ਕੌਰ, ਸਾਰੀਆਂ ਨੇ ਸ਼ਾਹਬਾਦ ਤੇ ਤੀ। ਪਰ
0: ਬਿਲਕੁਲ।
1: ਆਪਣੀਆਂ ਕਹਾਣੀਆਂ ਨੇ ਦੱਸਾਂ ਵੀ ਕਿੰਨੇ ਆਮ ਪਰਿਵਾਰ ਕੇ ਗੱਲ ਜੁੜੀਆਂ ਵੀ ਕੁੜੀਆਂ ਤੀ ਨੇ। ਔਰ ਹੌਲੀ ਹੌਲੀ ਇਹਨਾਂ ਨੂੰ ਮੁਕਾਮ ਹਾਸਲ ਜਿਹੜੇ ਕਰਨੇ ਸ਼ੁਰੂ ਕਰਦੇ, ਹੌਲੀ ਹੌਲੀ ਘਰ ਕੀ ਹਾਲਤ ਸੁਧਰਨੀ ਸ਼ੁਰੂ ਹੋਊਗੀ, ਜਿਸ ਤਰ੍ਹਾਂ ਅੱਗੇ ਤੇ ਅੱਗੇ ਇਨਕੇ ਲਿੰਕ ਬਣੇ, ਕੁੜੀਆਂ ਹੋਰ ਜੁੜੀਆਂ ਇਨਕੇ ਗੱਲ, ਉਹਨਾਂ ਨੂੰ ਗਵਰਨਮੈਂਟ ਜੋਬ ਹੈ ਜਿਹੜੀ, ਸਰਕਾਰੀ ਨੌਕਰੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ, ਇਸੇ ਤਰੀਕੇ ਗੱਲ ਹੌਲੀ ਹੌਲੀ ਜਿਹੜਾ ਭਰੋਸਾ ਘਰਕਿਆਂ ਕਾ ਬਣਨਾ ਸ਼ੁਰੂ ਹੋਇਆ।
0: ਬਿਲਕੁਲ ਜਸਪ੍ਰੀਤ, ਜਿਸ ਤਰ੍ਹਾਂ ਹਮੇ ਕਹਿ ਦੇ ਵੀ ਕੋਈ ਜਨਮ ਜਾਤ ਤੇ ਅਮੀਰ ਨਹੀਂ ਹੁੰਦਾ ਹੈਗਾ, ਔਰ ਜੇ ਤੁਹਾਡੇ ਪਾਸ ਬੱਚੀਆਂ ਹੈਗੀਆਂ ਔਰ ਬੱਚੀਆਂ ਨੂੰ ਤੁਹਾਨੂੰ ਮੌਕਾ ਦੇਣਾ ਚਾਹਾਂ ਤਾਂ ਕਿਸੇ ਵੀ ਮੁਕਾਮ ਤੱਕ ਬੱਚੀਆਂ ਜਾ ਸਕਾਂ। ਭੈਣੋ ਤੁਹਾਡੀ ਗੱਲ ਸੁਰਖੀ ਸਾਂਝੀ ਕਰਨੇ ਕਾ ਮਕਸਦ ਹੀ ਉਹ ਹੈ ਵੀ ਤੁਹਾਨੂੰ ਆਪਣੇ ਨਿਆਣੇ ਕੇ ਟੈਲੈਂਟ ਨੂੰ ਪਛਾਣੋ ਔਰ ਉਸਨੂੰ ਖੁੱਲ੍ਹੇ ਜਿਹੜੇ ਮੌਕੇ ਹੈ ਉਹ ਦਿਓ।
1: ਹਾਂ।

0: ਵਧਦੇ ਤਾਪਮਾਨ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ। ਹੀਟ ਵੇਵ ਤੋਂ ਬਚਣ ਲਈ ਦੁਪਹਿਰ ਸਮੇਂ ਘੱਟ ਤੋਂ ਘੱਟ ਘਰ ਤੋਂ ਬਾਹਰ ਜਾਇਆ ਜਾਵੇ ਅਤੇ ਤਰਲ ਪਦਾਰਥ ਜ਼ਿਆਦਾ ਪੀਤੇ ਜਾਣ। ਨਵ ਜਨਮੇ ਬੱਚੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕਾਂ, ਮਜ਼ਦੂਰਾਂ, ਮੋਟਾਪੇ ਨਾਲ ਪੀੜਿਤ ਲੋਕਾਂ, ਮਾਨਸਿਕ ਤੌਰ 'ਤੇ ਬਿਮਾਰ ਲੋਕਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਿਤ ਮਰੀਜ਼ ਹੀਟ ਵੇਵ ਨਾਲ ਵੱਧ ਖਤਰੇ ਵਿੱਚ ਹੁੰਦੇ ਨੇ। ਇਸ ਲਈ ਉਹ ਵਧੇਰੇ ਤਾਪਮਾਨ ਵਿੱਚ ਘਰ ਤੋਂ ਬਾਹਰ ਜਾਣ 'ਚ ਗੁਰੇਜ਼ ਕਰਨ। ਫਿਰ ਵੀ ਜੇਕਰ ਬਾਹਰ ਕੰਮ ਕਰਨਾ ਲਾਜ਼ਮੀ ਹੋਵੇ ਤਾਂ ਕੰਮ ਵੇਲੇ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਪਾਏ ਜਾਣ। ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢਕਣ ਲਈ ਛਤਰੀ, ਟੋਪੀ, ਤੌਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ਼, ਖਰਬੂਜਾ, ਅੰਗੂਰ, ਖੀਰੇ, ਟਮਾਟਰ, ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ, ਕਿਉਂਕਿ ਇਹਨਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਅਜਿਹੇ ਮੌਸਮ ਦੌਰਾਨ ORS, ਨਿੰਬੂ ਪਾਣੀ, ਲੱਸੀ, ਨਾਰੀਅਲ ਦਾ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕੀਤਾ ਜਾਵੇ। ਜੇਕਰ ਜ਼ਿਲ੍ਹੇ ਵਿੱਚ ਹੀਟ ਵੇਵ ਦੇ ਪ੍ਰਭਾਵ ਦਾ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ ਤਾਂ ਉਸਦੀ ਸੂਚਨਾ IHIP ਪੋਰਟਲ ਰਾਹੀਂ ਜ਼ਰੂਰ ਕੀਤੀ ਜਾਏ ਅਤੇ ਬਚਾਅ ਲਈ ਯੋਗ ਉਪਰਾਲੇ ਕੀਤੇ ਜਾ ਸਕਣ। ਆਕਾਸ਼ਵਾਣੀ ਪਟਿਆਲਾ ਵੱਲੋਂ ਜਨਹਿਤ ਵਿੱਚ ਜਾਰੀ।
1: ਹਾਂਜੀ ਭੈਣੋ, ਇਸ ਟਾਈਮ ਤੋਂ ਮੈਂ ਸੁਣ ਰਹੀ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਨਾਰੀ ਲੋਕ, ਔਰ ਨਾਰੀ ਲੋਕ ਪ੍ਰੋਗਰਾਮ ਮੈਂ ਬਾਤ ਕਰਾਂ, ਯਾਦ ਕਰਵਾਵਾਂ ਜਸਪ੍ਰੀਤ ਭੈਣਾਂ ਨੂੰ ਬਈ ਜਿਹੜਾ ਗਰਮੀ ਦਾ ਮੌਸਮ ਹੈ ਇਸਕੇ ਵਿੱਚ ਡੀਹਾਈਡਰੇਸ਼ਨ ਤੇ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਲਾਂਕਿ ਭੈਣਾਂ ਬਹੁਤ ਜ਼ਿਆਦਾ ਸਮਝਦਾਰ ਹੈ, ਬਹੁਤ ਜ਼ਿਆਦਾ ਖਿਆਲ ਰੱਖਾਂ, ਪਰ ਕਦੇ ਕਦੇ ਆਪਣੇ ਵਾਸਤੇ ਅਣਗਹਿਲੀ ਕਰਾਂ, ਬਾਕੀਆਂ ਵਾਸਤੇ ਨਹੀਂ ਕਰਦੀਆਂ, ਹੈ ਨਾ। ਬਹੁਤ ਸਾਰੀਆਂ ਭੈਣਾਂ ਤਾਂ ਕਿਆ ਕਰਾਂ ਵੀ ਸਵੇਰੇ ਸਵੇਰੇ ਉੱਠ ਕੇ ਨਾ ਬੜੇ ਬੜੇ ਰੈਬਰ ਭਰ ਲਏ ਆ, ਉਹਨੂੰ ਉਣਕੇ ਵਿੱਚ ਬਰਫ਼ ਪਾ ਕੇ ਰੱਖ ਲਏ ਹੈ, ਜਾਂ ਕਈਆਂ ਨੇ ਘੜੇ ਲਾਏ ਹੋਏ ਆ, ਘੜਿਆਂ 'ਤੇ ਉੱਪਰ ਤੌਲੀਏ ਪਾਏ ਹੋਏ ਹੈ
2: ਜੀ,
1: ਹੈ ਨਾ। ਉਸਕੇ ਵਿੱਚ ਤਾਂ ਜਿਹੜਾ ਪਾਣੀ ਹੈ ਠੰਡਾ ਪੀਵਾਂ, ਪਰ ਅੱਜ ਕੱਲ੍ਹ ਜਿਹੜਾ ਘੜੇ ਨਾ ਕੰਮ ਨਹੀਂ ਕਰ ਰਹੇ ਹੈਗੇ।
2: ਹਾਂ, ਕਿਉਂਕਿ ਗਰਮੀ ਉਹ ਬਹੁਤ ਜ਼ਿਆਦਾ, ਕਰੇ ਵੀ ਕਿਹਾ, ਪਰ ਜਿਸ ਤਰ੍ਹਾਂ ਆਪਾਂ ਆਪਣੇ ਇਹ ਸਾਰੇ ਪ੍ਰੋਗਰਾਮਾਂ ਮੈਂ ਵਾਰ ਵਾਰ ਦੱਸ ਰਹੀ ਹਾਂ ਵੀ ਹੀਟ ਸਟ੍ਰੋਕ ਦਾ ਖਤਰਾ ਹੋ ਸਕਾ, ਗਰਮੀ ਤੋਂ ਬਚਣੇ ਕੀ ਜ਼ਰੂਰਤ ਹੈ ਮੈਨੂੰ, ਪਰ ਜੇ ਬਾਹਰ ਜਾ ਰਹੇ ਹੈ ਕਿਆ ਕਿਆ ਸਾਵਧਾਨੀ ਹੈ ਜਿਹੜੀ ਮੈਨੂੰ ਵਰਤਣੀ ਚਾਹੀਦੀਆਂ।
1: ਬਿਲਕੁਲ,
2: ਬਾਡੀ ਦਾ ਟੈਂਪਰੇਚਰ ਹੈ ਜਿਹੜਾ ਵੱਜੇ ਹੈ, ਫਿਰ ਬਾਤ ਹੈ ਡੀਹਾਈਡਰੇਸ਼ਨ ਕੀ, ਪਾਣੀ ਹੈ ਜ਼ਿਆਦਾ ਤੋਂ ਜ਼ਿਆਦਾ ਪੀਓ, ਸਿਰਫ ਪਾਣੀ ਨਹੀਂ ਫਿਰ ਹੋਰ ਜਿਹੜੇ ਪੇ ਪਦਾਰਥ ਹੈ ਉਹ ਮੈਨੂੰ ਪੀਣੇ ਚਾਹੀਦੇ।
1: ਬਿਲਕੁਲ, ਕਿਉਂਕਿ ਨਾ ਜਸਪ੍ਰੀਤ ਇਲੈਕਟ੍ਰੋਲਾਈਟਸ ਇੰਬੈਲੈਂਸ ਹੋ ਜਾ, ਹੈ ਨਾ, ਔਰ ਡੀਹਾਈਡਰੇਸ਼ਨ ਤੋਂ ਬਚਣੇ ਵਾਸਤੇ ਨਾ ਮੈਨੂੰ ਪਿਆਸ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਸਿਪ ਸਿਪ ਪਾਣੀ ਜਿਹੜਾ ਥੋੜ੍ਹਾ ਥੋੜ੍ਹਾ ਪੀਣਾ ਚਾਹੀਦਾ। ਔਰ ਜੇ ਤੁਹਾਨੂੰ ਲੱਗਾ ਵੀ ਨਾ ਤਾਂ ਮੈਂ ਬਾਹਰ ਕੰਮ ਕਰੇ ਕੰਮ ਕੇ ਸਿਲਸਿਲੇ ਮੈਂ ਜਾਣਾ ਵੀ ਜ਼ਰੂਰੀ ਹੈ, ਤਾਂ ਫਿਰ ਥੋੜ੍ਹਾ ਜਿਹਾ ਖਿਆਲ ਹੀ ਉਹ ਰੱਖੋ ਬਈ ਜੇ ਮਾੜੀ ਮੋਟੀ ਵੀ ਘਬਰਾਹਟ ਹੋ ਰਹੀ ਹੈ ਜਾਂ ਚੱਕਰ ਆ ਰਹੇ ਹੈ ਜਾਂ ਸਿਰ ਦਰਦ ਹੋ ਰਿਹਾ, ਹੈ ਨਾ, ਸਕਿਨ ਬਰਨਿੰਗ ਹੋ ਰਹੀ ਹੈ, ਇਹਨੇ ਸਾਰੀਆਂ ਚੀਜ਼ਾਂ ਕਹਿੰਦਾ ਆਪ ਖਿਆਲ ਰੱਖੋ। ਔਰ ਥੋੜ੍ਹਾ ਜਿਹਾ ਕੁਛ ਖਾਣੇ ਪੀਣੇ ਨੂੰ ਪਾਸ ਹੋਣਾ ਚਾਹੀਦਾ, ਜੇ ਲੰਬਾ ਸਫ਼ਰ ਹੈ ਫਿਰ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾ ਵੀ ਤੁਹਾਨੂੰ ਥੋੜ੍ਹਾ ਥੋੜ੍ਹਾ ਪਾਣੀ ਹੈ ਨਾ ਜਿਹੜਾ ਪੀਂਦੇ ਰਹੋ, ਹੈ ਨਾ। ਔਰ ਜਿਹੜਾ ਹੀਟ ਸਟ੍ਰੋਕ ਹੈ, ਜੇ ਇੱਕ ਵਾਰ ਗਰਮੀ ਲੱਗ ਗਈ ਉਸਕੇ ਵਿੱਚ ਨਾ ਅੱਜ ਕੱਲ੍ਹ ਦੇਖ ਰਹੇ ਹਾਂ ਵੀ ਸਾਰਿਆਂ ਨੂੰ ਲੱਗਾ ਵੀ ਗਰਮੀ ਮੈਂ ਤਾਂ ਆਏ ਹੈ, ਪਾਣੀ ਪੂਣੀ ਜਿਹੜਾ ਪੀਆ ਕਰਿਆ ਉਹਦੇ ਬਾਅਦ ਕਹਿੰਦੇ ਹਾਂ ਵੀ ਚੱਲ ਠੰਡੇ ਜਿਹੇ ਪਾਣੀ ਗੱਲ ਨਹਾ ਲਿਓ, ਹੈ ਨਾ, ਤਾਂ ਉਸਕੇ ਗੱਲ ਅੱਜ ਕੱਲ੍ਹ ਬਹੁਤ ਜ਼ਿਆਦਾ ਸਿਹਤ ਖਰਾਬ ਹੋ ਰਹੀ ਹੈ। ਕਈ ਵਾਰੀ ਹੋਆ ਨਾ ਵੀ ਰੋਟੀ ਰੋਟੀ ਦਾ ਫੇਰ ਖਾਏਂਗੇ, ਪਹਿਲਾਂ ਇੰਨੀ ਧੁੱਪ ਮਾਂ 'ਤੇ ਆਏ ਹੈ, ਥੋੜ੍ਹੀ ਜਿਹੀ ਦੇਰ ਨਾ ਗਰਮੀ ਸੁਕਾ ਕੇ ਜਾਂ ਕਹਿ ਲਿਓ ਵੀ ਟੈਂਪਰੇਚਰ ਸਹੀ ਕਰਕੇ

0: ਹੋਵਾਂ, ਜਿਹੜੇ ਮਨ ਨੂੰ ਪਰੋਸੇ ਜਾਹਾਂ ਘਰ, ਜੇ ਕੋਈ ਵੀ ਆ ਰਿਹਾ ਮਹਿਮਾਨ, ਪਰ ਉਹ ਜਦ ਇੱਕਦਮ ਹਮੇ ਪੀ ਲੇ ਆ, ਜਾਂ ਫਿਰ ਬਰਫ਼ ਵਾਲਾ ਪਾਣੀ ਹੈ ਜਿਹੜਾ, ਉਹ ਵੀ ਜੇ ਹਮੇ ਪੀ ਲੇ, ਉਸ ਤੇ ਗਲੇ ਖਰਾਬ ਕੀ ਦਿੱਕਤ ਮਨ ਨੂੰ ਆਵਾ ਹੀ ਹੈ ਫਿਰ ਅੰਦਰ ਜਾ ਕੇ, ਕਿ ਤਸੀਰ ਉਸਕੀ ਬਰਫ਼ ਕੀ ਗਰਮ ਹੋਵਾ।
1: ਇੱਕ ਜਸਪ੍ਰੀਤ ਭੈਣਾਂ ਵਾਸਤੇ ਉਹ ਵੀ ਟਿਪਸ ਹੈ ਵੀ ਅੱਜ ਕੱਲ੍ਹ ਨਾ ਜਿਹੜਾ ਮਸਾਲੇਦਾਰ ਚੀਜ਼ਾਂ ਰਸੋਈ ਕੇ ਵਿੱਚ ਬਹੁਤੀਆਂ ਬਣਾਉਣੀਆਂ ਘੱਟ ਕਰਨੀਆਂ ਚਾਹੀਦੀਆਂ, ਕਿਉਂਕਿ ਗਰਮੀ ਕੇ ਵਿੱਚ ਨਾ ਗਰਮ ਮਸਾਲਾ ਜਾਂ ਹੋਰ ਮਸਾਲੇ ਜਿਹੜੇ ਆ ਨਾ ਉਹ ਵੀ ਕਿਤੇ ਨਾ ਕਿਤੇ ਮਾਨੂੰ ਤਿਆ ਜ਼ਿਆਦਾ ਲਾਵਾਂ ਔਰ ਜਿਹੜਾ ਭੁੱਖ ਹੈ ਉਹ ਘਟਾ ਦੇ ਹੈ ਨਾ।
0: ਜੀ
1: ਔਰ ਇੱਕ ਚੀਜ਼ ਹੋਰ ਹੈ, ਇੱਕ ਦਿੱਕਤ ਜਿਹੜੀ ਨਿਆਣਿਆਂ ਨੂੰ ਆ ਰਹੀ ਹੈ ਨਕਸੀਰ ਕੀ, ਹੈ ਨਾ, ਨਿਆਣਿਆਂ ਨੂੰ ਪਤਾ ਹੁੰਦਾ ਨਹੀਂ ਹੈਗਾ ਬਈ ਨੱਕ ਸੁੱਕ ਰਿਹਾ ਅੰਦਰ ਤੇ,
0: ਜੀ
1: ਜਾਂ ਫਿਰ ਉਹਨਾਂ ਨੇ ਕੋਈ ਨਰਮਾਈ ਲਾਣੀ ਹੈ। ਤਾਂ ਭੈਣਾਂ ਥੋੜ੍ਹਾ ਜਿਹਾ ਕਰ ਸਕਾਂ, ਮੈਨੂੰ ਨਾ ਯਾਦ ਹੈ ਵੀ ਮੇਰੀ ਦਾਦੀ ਛੋਟੇ ਹੁੰਦਿਆਂ ਨੂੰ ਨਾ ਸਾਰੇ ਜਣਿਆਂ ਨੂੰ ਪਾਸ ਬਿਠਾ ਲਏ ਕਰੇ ਤੀ, ਕਾਂਸੀ ਕੀ ਥਾਲੀ ਕੇ ਵਿੱਚ ਨਾ ਥੋੜ੍ਹਾ ਜਿਹਾ ਤੇਲ ਪਾ ਕੇ, ਉਸਕੇ ਵਿੱਚ ਦੋ ਚਾਰ ਬੂੰਦਾਂ ਪਾਣੀ ਕੀਆਂ ਪਾ ਕੇ ਨਾ ਇੱਕ ਉਂਗਲ ਕੀ ਗੱਲ ਉਸਨੂੰ ਚੰਗੀ ਤਰ੍ਹਾਂ ਪੇਸਟ ਟਾਈਪ ਬਣਾ ਕੇ, ਹੈ ਨਾ, ਸਾਰਿਆਂ ਨੂੰ ਕਹੇ ਕਰੇ ਤੀ ਵੀ ਉਰੇ ਤੇ ਆਪਣੇ ਹੱਥ ਪਰ ਪਾਓ ਔਰ ਇਸ ਨੂੰ ਨੱਕ ਕੇ ਵਿੱਚ ਲਾਓ, ਕਿਉਂਕਿ ਜਦ ਵਾਢੀਆਂ ਕਾ ਟਾਈਮ ਹੋਏ ਕਰੇ ਤਾਂ ਨਾ ਤਾਂ ਨੱਕ ਕੇ ਵਿੱਚ ਖੁਸ਼ਕੀ ਹੋਣੀ, ਜਾਂ ਨਿਆਣੇ ਕੇ ਮਾੜਾ ਮੋਟਾ ਵੀ ਕਿਤੇ ਨੱਕ ਮਾ ਹੱਥ ਲਾਇਆ ਨਕਸੀਰ ਜ਼ਰੂਰ ਚਲੇ ਗਰੇ ਤੀ।
0: ਹਾਂ,
1: ਔਰ ਅੱਜ ਕੱਲ੍ਹ
0: ਉਦੋਂ
1: ਵੀ
0: ਗਰਮੀ ਮਾ ਨਿਆਣੇ ਰਹੇ ਵੀ ਬਹੁਤ ਕਰੇ ਤੇ,
1: ਖੇਲੇ ਵੀ ਸਾਰਾ ਦਿਨ
0: ਹਾਂ, ਸਾਰਾ
1: ਗਰਮੀ
0: ਦਿਨ
1: ਮਾਈ
0: ਬਾਹਰ
1: ਤੇ
0: ਗਰਮੀ ਮਾ ਖੇਡੀ ਜਾਣਾ, ਪਰ ਕਿ ਨਿਆਣੇ ਸਾਰਾ ਦਿਨ ਏਸੀ ਕੇ ਅੰਦਰ ਹੀ ਰਹਾਂ,
1: ਤਾਂ ਵੀ ਨਕਸੀਰਾਂ
0: ਤਾਂ ਵੀ,
1: ਚਲਾਂ,
0: ਹਾਂ
1: ਤਾਂ ਵੀ ਨਕਸੀਰਾਂ
0: ਮੇਰੀ
1: ਚਲਾਂ
0: ਵੀ ਉਹ
1: ਕਈ।
0: ਜੀ ਹੋ ਜਾਣਾ ਮਾਰੀ,
1: ਕਈ ਵਾਰੀ ਹਮੇ ਕਹਿਦੇ ਹਾਂ ਵੀ ਜਸਪ੍ਰੀਤ ਵੀ ਤਲੇ ਨੂੰ ਸਿਰ ਕਰ ਦਿਓ ਨਿਆਣੇ ਕਾ, ਵੀ ਚੱਲ ਠੀਕ ਹੋ ਜਾਏਗੀ, ਉਸਕੇ ਸਿਰ ਮਾ ਪਾਣੀ ਪਾ ਦਿਓ, ਹੋ ਤਾਂ ਜਹਾਂ, ਖੈਰ ਇਹੋ ਨਹੀਂ ਹਮੇ ਕਹਿੰਦੇ ਹੈਗੇ, ਪਰ ਨਕਸੀਰ ਚਲੇ ਹੀ ਨਾ, ਇਸ ਵਾਸਤੇ ਹਮੇ ਨੱਕ ਕੀ ਜਿਹੜੀ ਸਕਿਨ ਹੈ ਅੰਦਰਲਾ ਮਾਸ ਹੈ ਉਸਨੂੰ ਨਰਮ ਰੱਖਣੇ ਵਾਸਤੇ
0: ਜੀ,
1: ਤਾਂ ਇਹ ਉਪਾਅ ਜ਼ਰੂਰ ਕਰ ਸਕਾਂ, ਹੈ ਨਾ। ਔਰ ਜੇ ਤੁਹਾਨੂੰ ਨਹੀਂ ਵੀ ਕਾਂਸੀ ਕਾ ਭਾਂਡਾ ਹੈਗਾ ਕੋਈ ਚੱਕਰ ਨਹੀਂ, ਆਪਣੇ ਹੱਥ ਕੀ ਹਥੇਲੀ ਪਰ ਦੋ ਤਿੰਨ ਬੂੰਦਾਂ ਜਿਹੜੀਆਂ ਤੇਲ ਕੀਆਂ ਭੈਣ ਉਹ ਪਾ ਕੇ, ਉਸਕੇ ਉੱਪਰ ਇੱਕ ਦੋ ਬੂੰਦ ਪਾਣੀ ਕੀ ਪਾ ਕੇ ਉਸਨੂੰ ਉਂਗਲ ਕੇ ਗੈ ਲਏ ਆਪਣਾ ਮਸਲ ਕਿਆ, ਉਸਨੂੰ ਨੱਕ ਕੇ ਵਿੱਚ ਲਾਓ। ਕੱਲਾ
0: ਜੀ
1: ਤੇਲ ਲਾਣੇ ਕਾ ਨੁਕਸਾਨ ਹੀ ਉਹ ਹੈ ਵੀ ਉਹ ਖੁਸ਼ਕ ਹੋਆ ਥੋੜ੍ਹਾ ਜਿਹਾ, ਜੇ ਪਾਣੀ ਗੈਲ ਲਾਏਂਗੇ ਤਾਂ ਉਹ ਛੇਤੀ ਸੁੱਕੇਗਾ ਨਹੀਂ, ਨੱਕ ਸੁੱਕਣਾ ਮਤਲਬ ਇੱਕ ਗਰਮ ਹਵਾ ਅੰਦਰ ਜਾਣੀ, ਹੈ ਨਾ, ਉਸ ਤੋਂ ਬਾਅਦ ਕਈ ਵਾਰੀ ਸਿਰ ਦਰਦ ਵੀ ਬਹੁਤ ਜ਼ਿਆਦਾ ਹੋਆ, ਕਈ ਵਾਰੀ ਇਸ ਕੀ ਤਕਲੀਫ ਇੰਨੀ ਵੱਧ ਜਾ ਨਾ ਵੀ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਨੱਕ ਮਾਨੂੰ ਪਰੇਸ਼ਾਨ ਕਿੰਨਾ ਕੁ ਕਰ ਰਿਹਾ, ਅੱਖਾਂ ਮਾ ਵੀ ਉਸ ਚੀਜ਼ ਕਾ ਦਰਦ ਔਰ ਸਿਰ ਮਾ ਵੀ ਉਸ ਕਾ ਦਰਦ, ਨੱਕ ਮਾ ਤਾਂ ਹੋਣਾ ਹੀ ਹੋਣਾ, ਹੈ ਨਾ।
0: ਬਿਲਕੁਲ,
1: ਔਰ
0: ਹਰ ਜਿਹੜੀ ਘਾਟ ਹੈ ਉਹ ਪੂਰੀ ਕਰਦੇ ਆ ਮਾਰਾ ਏਅਰ ਕੰਡੀਸ਼ਨਰ, ਉਸ ਤੇ ਜਿਹੜੀ ਅੱਖਾਂ ਕੀ ਡਰਾਈਨੈਸ ਹੈ ਉਸਕੀ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ, ਕਿਉਂਕਿ ਹਰ ਟਾਈਮ ਆਪਾਂ, ਕਿਉਂਕਿ ਗਰਮੀ ਹੋ ਇੰਨੀ ਹੈ, ਹਰ ਇੱਕ ਇਨਸਾਨ ਏਅਰ ਕੰਡੀਸ਼ਨਰ ਮਾਈ, ਚਾਹੇ ਆਪਾਂ ਕੰਮ ਵਾਲੀ ਜਗ੍ਹਾ ਚਾਹੇ ਹਮੇ ਘਰ ਆਏ ਹਾਂ, ਜ਼ਿਆਦਾਤਰ ਚਲਾ ਹੀ ਹੈ, ਅੱਖਾਂ ਮਾ ਜਲਣ, ਜਿਸ ਤਰ੍ਹਾਂ ਰਿੱਤੇ ਵਰਗਾ ਕੁਛ ਹੈ ਨਾ ਪਾਇਆ ਹੋਇਆ ਹੋਏ, ਖਾਰਿਸ਼ ਹੋਈ ਜਾ ਜਾਂ ਜਲ ਆਈ ਜਾ ਅੱਖਾਂ ਦੇ ਵਿੱਚ, ਉਹ ਚੀਜ਼ਾਂ ਉਹ ਦਿੱਕਤਾਂ ਉਹ ਏਸੀ ਮਾ ਜੇ ਹਰ ਟਾਈਮ ਹਮੇ ਰਹਿ ਰਹੇ ਹੈ ਤਾਂ ਉਹ ਜ਼ਿਆਦਾ ਮੈਨੂੰ ਚੱਲਣੀਆਂ ਪਵਾਂ।
1: ਉਸ 'ਤੇ ਉਸਕਾ ਸਭ ਤੋਂ ਬੜਾ ਹੱਲ ਤਾਂ ਇਹੀ ਹੈ ਜਸਪ੍ਰੀਤ, ਵੀ ਇੱਕ ਤਾਂ ਨਾ ਖੁੱਲ੍ਹੇ ਭਾਂਡੇ ਮਾ ਇੱਕ ਖੁੰਜੇ ਮਾ ਪਾਣੀ ਰੱਖ ਲਓ, ਹੈ ਨਾ, ਡਰਾਈਨੈਸ ਹੈ ਜਿਹੜੀ ਕਮਰੇ ਕੇ ਵਿੱਚ ਘੱਟੋ ਘੱਟ ਉਹ ਖੁਸ਼ਕ ਹਵਾ ਜਿਹੜੀ ਹੈ ਨਾ ਨਹੀਂ ਹੋਏਗੀ ਉਨੀ ਜ਼ਿਆਦਾ, ਥੋੜ੍ਹੀ ਜਿਹੀ ਨਮੀ ਬਰਕਰਾਰ ਰਹੇਗੀ। ਦੂਸਰੇ ਨੰਬਰ ਪਰ ਇਹ ਬਾਤ ਹੈ ਵੀ ਜਦ ਥਮੇ ਜਿਹੜੇ ਕਮਰੇ ਮਾ ਹੈਗੇ ਆ, ਜਿਸ ਤਰ੍ਹਾਂ ਡਰਾਇੰਗ ਰੂਮ ਹੈ, ਜਾਂ ਮਾਨੂੰ ਹੋ ਵੀ ਕੂਲਿੰਗ ਨਹੀਂ ਮਾਰੀ ਘਟਣੀ ਚਾਹੀਦੀ ਹੈਗੀ, ਹੈ ਨਾ, ਦਰਵਾਜ਼ਾ ਵੀ ਬੰਦ ਕਰ ਲਿਓ, ਨਹੀਂ ਬੰਦ ਬੰਦ ਜੀਆਂ ਮਤਲਬ ਕਹਿ ਲਓ ਚੀਜ਼ਾਂ ਕੇ ਵਿੱਚ ਨਾ ਅੰਦਰ ਫਿਰ ਆਕਸੀਜਨ ਤਾਂ ਘਟੇਗੀ ਘਟੇਗੀ,
0: ਫਿਰ ਆਕਸੀਜਨ ਵੀ
1: ਏ ਸੀ
0: ਬੰਦ ਹੋ
1: ਚਲਾਉਣੇ
0: ਜਾਏ।
1: ਤੇ ਪਹਿਲਾਂ ਜੇ ਵੈਂਟੀਲੇਸ਼ਨ ਹੋ ਜਾਏ ਕਮਰੇ ਕੀ ਤਾਂ ਜ਼ਿਆਦਾ ਵਧੀਆ ਹੋਆ। ਬਹੁਤ ਸਾਰੀਆਂ ਭੈਣਾਂ ਕਿਆ ਕਰਾਂ ਤਾਕੀਆਂ ਖੋਲਦੇ ਆ ਸਵੇਰੀ ਸਵੇਰੀ, ਮਤਲਬ ਜਦ ਸਾਰੇ ਉੱਠ ਕੇ ਚਲੇ ਗਏ ਸਫਾਈ ਕਰਨੀ ਹੈ ਕਮਰੇ ਕੀ, ਤਾਂ ਤਾਕੀਆਂ ਖੋਲ ਕੇ ਦਰਵਾਜ਼ੇ ਖੋਲ ਕੇ ਐਨ ਪੂਰੀ ਵੈਂਟੀਲੇਸ਼ਨ ਹੋਣੇ ਤੇ ਬਾਅਦ ਚਾਦਰ ਝਾੜ ਕੇ ਵਿਛਾਦੇ ਆ, ਫੇਰ ਮਤਲਬ ਲਗਾ ਵੀ ਹਾਂ ਕਮਰਾ ਆਕਸੀਡਾਈਜ਼ ਹੋ ਗਿਆ, ਹੈ ਨਾ।
0: ਹਾਂ, ਪਰ ਇੱਕ ਉਰਾ ਸੋਲਿਊਸ਼ਨ ਇਹ ਵੀ ਹਮੇ ਕਰ ਸਕਾਂ, ਜਿਹੜੇ ਇਨਡੋਰ ਬੂਟੇ ਹੈ ਆਕਸੀਜਨ ਨਾਲੇ
1: ਉਹ ਵੀ ਰੱਖ ਸਕਾਂ, ਮੈਂ ਕਹਿਣ ਲੱਗੀ ਸੀ
0: ਉਹ ਰੱਖ ਸਕਾਂ ਆਪਾਂ, ਅਰਗੈਲ ਜਿਸ ਤਰ੍ਹਾਂ ਸਾਨੇ ਪਹਿਲਾਂ ਬਾਤ ਕਰੀ ਹੈ ਵੀ ਕੋਈ ਭਾਂਡਾ ਪਾਣੀ ਕਾ ਭਰ ਕਿਆ ਉਹਨੇ ਮਾ ਜ਼ਰੂਰ ਰੱਖ ਲਿਓ ਕਮਰੇ।
1: ਬਿਲਕੁਲ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: FM ਬੈਂਡ 100.2 ਮੈਗਾਹਰਟਸ ਔਰ ਲਾਈਵ ਸਟ੍ਰੀਮਿੰਗ ਐਪ ਪਰ ਨਿਊਜ਼ ਔਨ AIR ਥਮੇ ਸੁਣ ਰਹੇ ਹੈ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਭੈਣੋ ਨਾਰੀ ਲੋਕ। ਮੈਂ ਹਾਂ ਤੁਹਾਡੀ ਗੱਲ ਕਰਮਜੀਤ ਕੌਰ ਔਰ ਮੇਰੀ ਗੱਲ
2: ਜੀ ਜਸਪ੍ਰੀਤ। ਔਰ ਪਹਿਲਾਂ ਬਾਤ ਕਰ ਰਹੇ ਤੇ ਕਰਮਜੀਤ ਜੀ ਗਰਮੀ ਕੀ ਕਿਸ ਤਰ੍ਹਾਂ ਗਰਮੀ ਤੇ ਸਾਰੇ ਹਾਲ

0: ਤੇ ਬੇਹਾਲ ਹੋਏ ਵੇ ਹੈ, ਪਰ ਆਪਾਂ ਆਪਣੀ ਬਾਤ ਤੋਂ ਕਰ ਲਈ ਹੈ ਨਾ ਵੀ ਕਿੰਨੀ ਜ਼ਿਆਦਾ ਗਰਮੀ ਹੈ, ਕਿਸ ਤਰੀਕੇ ਕੀ ਗੱਲ ਬਚਾ ਕਰਨਾ ਚਾਹੀਦਾ।
1: ਬਿਲਕੁਲ।
0: ਪਰ ਜੇ ਆਪਾਂ ਗੈਜਟ ਕੀ ਬਾਤ ਕਰੇ, ਕਿਉਂਕਿ ਫੋਨ ਹਰ ਇੱਕ ਕੇ ਹੱਥ ਮਾ, ਚਾਹੇ ਨਿਆਣਾ ਚਾਹੇ ਸਿਆਣਾ, ਹਰ ਉਮਰ ਵਰਗ ਕੇ ਬੰਦੇ ਪਾ ਫੋਨ ਹੈ ਜਿਹੜਾ। ਸਿਰਫ ਫੋਨ ਹੀ ਨਹੀਂ, ਲੈਪਟੋਪ ਪਰ ਲੋਕ ਕੰਮ ਕਰ ਰਹੇ ਹੈ, ਕਿਉਂਕਿ ਅੱਜ ਕੱਲ ਆਨਲਾਈਨ ਹੀ ਹੈ ਜ਼ਿਆਦਾਤਰ ਕੰਮ, ਜਾਂ ਫਿਰ ਆਪਾਂ ਕਹਿ ਸਕਾਂ ਜਿਹੜੇ ਉਹ ਹੋ ਗਏ ਕਿਆ ਕਹਾਂ ਉਹਨਾਂ ਨੂੰ, ਪੈਡਸ ਹੈ ਨਾ, ਲੈਪਟੋਪ ਹੋ ਗਏ, ਕੰਪਿਊਟਰ ਹੋ ਗਏ, ਤੇ ਹੋਰ ਸਮਾਰਟਫੋਨ ਹੋ ਗਏ, ਟੈਬਲੇਟ ਹੋ ਗਏ, ਗੇਮਿੰਗ ਕੰਸੋਲ ਹੈ, ਪਾਵਰ ਬੈਂਕ ਹੋ ਗਏ, ਵਾਈਫਾਈ ਰਾਊਟਰ ਹੈ, ਸਮਾਰਟ ਵਾਚ ਹੈ, ਕਿਉਂਕਿ ਸਮਾਰਟ ਜਦ ਅੱਗਾ ਸ਼ਬਦ ਲੱਗ ਜਾਣਾ ਉਹ ਚੀਜ਼ਾਂ ਫਿਰ ਸਾਰੀ ਵਰਤਾਂ ਹੀ ਹੈ। ਚਾਹੇ ਸਮਾਰਟ ਵਾਚ ਕਾ ਕਿੰਨਾ ਟ੍ਰੈਂਡ ਹੈ, ਹਰ ਇੱਕ ਚੀਜ਼ ਮੈਂ ਬੈਟਰੀ ਹੈ, ਉਸਨੂੰ ਚਾਰਜ ਵੀ ਕਰਨਾ ਪਵਾ, ਔਰ ਹੀਟ ਹੈ ਜਿਹੜੀ ਉਹ ਬੈਲੈਂਸਡ ਹੋਣੀ ਚਾਹੀਦੀ ਹੈ। ਜੇ ਗੱਡੀ ਮੈਂ ਮਾਰਾ ਫੋਨ ਲੈਪਟੋਪ ਪਿਆ, ਉਹਨੂੰ ਗੱਡੀ ਮੈਂ ਨਾ ਛੱਡੋ, ਉਸਨੂੰ ਜਿਹੜਾ ਸਿੱਧਾ ਧੁੱਪ ਕੇ ਵਿੱਚ ਨਾ ਨਹੀਂ ਹੋਣਾ ਚਾਹੀਦਾ, ਉਸਨੂੰ ਇੱਕ ਜਿਹੜਾ ਪ੍ਰੋਪਰ ਜਿਹੜਾ ਟੈਂਪਰੇਚਰ ਹੈ ਉਸਮਾਂ ਜੇ ਹਮੇ ਰੱਖੇ ਤਾਂ ਆਪਣੀ ਬੈਟਰੀ ਹੈ ਜਿਹੜੀ ਬਚ ਸਕਾ, ਕਿਉਂਕਿ ਬੈਟਰੀ ਬਲਾਸਟ ਵੀ ਹੋ ਜੇ ਜੇ ਓਵਰਹੀਟ ਹੋ ਜੇ।
1: ਔਰ ਗੱਡੀ 'ਤੇ ਯਾਦ ਆਇਆ ਜਸਪ੍ਰੀਤ, ਗੱਡੀ ਦੇ ਵਿੱਚ ਜਿਵੇਂ ਜਿਸ ਤਰ੍ਹਾਂ ਹਮੇ ਕਹਿੰਦੇ ਹਾਂ ਵੀ 5 ਕੁ ਮਿੰਟ ਜਾ ਕੇ ਬਸ ਉਹਨਾਂ ਨੂੰ ਆਏ ਬਾਜ਼ਾਰ ਮਾਂ ਗੱਡੀ ਜਾਂ ਸਾਈਡ ਮਾਂ ਗੱਡੀ ਲਾ ਦੀ, ਨਿਆਣਾ ਵਿੱਚੇ ਬੈਠੇ ਰਹੇ ਜਾਂ ਏ ਸੀ ਚਲਾ ਕੇ ਛੱਡ ਦਿਓ ਨਾ, ਇੰਨੇ ਚੀਜ਼ਾਂ ਗੱਡੀ ਨੂੰ ਵੀ ਗਰਮ ਕਰਾਂ। ਔਰ ਅੱਜ ਕੱਲ੍ਹ ਹਾਂ ਅੱਜ ਕੱਲ੍ਹ ਸਭ ਤੋਂ ਬੜੀ ਜਿਹੜੀ ਸਮੱਸਿਆ ਹੈ ਨਾ ਉਹ ਇਹ ਆ ਰਹੀ ਹੈ ਵੀ ਜਿਹੜੇ ਮਾਰੀ ਭੈਣਾਂ ਭਾਈ ਉਹ ਸੋਚਾਂ ਵੀ ਦੇਖੀ ਰੋਜ਼ ਪੈਟਰੋਲ ਵੱਧ ਰਿਹਾ, ਰੋਜ਼ ਡੀਜ਼ਲ ਕੀਮਤਾਂ ਵੱਧ ਰਹੀਆਂ, ਚੱਲ ਟੈਂਕੀ ਫੁੱਲ ਕਰਾਉਣ ਦੇ ਹੈ ਨਾ, ਤਾਂ ਮਤਲਬ ਹੁਣ ਤਵੇਂ ਦੇਖੋ ਹਫ਼ਤੇ ਮੰਜੇ 3 ਵਾਰ ਵਧੇਗਾ, ਤਾਂ ਜੇ ਇੱਕ ਬੰਦੇ ਨੇ ਘੱਟ ਤੇਲ ਪਵਾਉਣਾ ਤਾਂ ਉਹ ਕਹੇਗਾ ਵੀ ਟੈਂਕੀ ਫੁੱਲ ਕਰਾਓ, ਪਰ ਉਰੇ ਹਮੇ ਗਲਤੀ ਕਰ ਰਹੇ ਹਾਂ, ਟੈਂਕੀ ਫੁੱਲ ਨਹੀਂ ਕਰਾਉਣੀ ਚਾਹੀਦੀ, ਟੈਂਕੀ ਕੇ ਵਿੱਚ ਥੋੜ੍ਹੀ ਜਿਹੀ ਜਗ੍ਹਾ ਹੋਣੀ ਚਾਹੀਦੀ ਹੈ, ਸਪੇਸ ਹੋਣੀ ਚਾਹੀਦੀ ਹੈ, ਕਿਉਂਕਿ ਨਾ ਗਰਮੀ ਕੇ ਵਿੱਚ ਜਿਹੜਾ ਤੇਲ ਹੈ ਨਾ ਉਸਕੇ ਵਿੱਚ ਗੈਸ ਵੀ ਬਹੁਤ ਛੇਤੀ ਬਣਾ, ਔਰ ਜਿਹੜੀ ਕਿ ਮਤਲਬ ਕਹਿ ਲਿਓ ਵੀ ਕਿੱਡੇ ਕੁ ਬੜੇ ਨੁਕਸਾਨ ਕਾ ਕਾਰਨ ਬਣ ਸਕਾ, ਹਮੇ ਹਮੇ ਸੋਚ ਵੀ ਨਹੀਂ ਸਕਦੇ ਹੈਗੇ।
0: ਸਹੀ ਬਾਤ ਹੈ ਬਿਲਕੁਲ। ਹਰ ਬਾਤ ਜੇ ਫਿਰ ਗੈਜਟ ਕੀ ਕਰੇ ਹੈ ਨਾ, ਵੀ ਓਵਰ ਹੀਟਿੰਗ ਕੀ ਬਾਤ ਕਰ ਰਹੇ ਤੇ ਵੀ ਗੈਜਟ ਓਵਰ ਹੀਟ ਹੋ ਜੇ ਹੈ, ਬੈਟਰੀ ਡੈਮੇਜ ਹੋ ਜਾਏ, ਜਾਂ ਕਹਿੰਦੇ ਹਾਂ ਫਿਰ ਬੈਟਰੀ ਫੁੱਲ ਜਾਏ ਹੈ ਨਾ, ਆਪਾਂ ਜ਼ਿਆਦਾਤਰ ਚਾਰਜ ਜਦ ਲਾਵਾਂ ਨਾ ਬੈਟਰੀ ਫੁੱਲ ਕਾ ਫਟਣੇ ਕਾ ਵੀ ਡਰ ਹੋਊਗਾ।
1: ਹਾਂ, ਔਰ ਕਈ ਤਾਂ ਪਤਾ ਕੀ ਕਰਨ,
0: ਡੈਮੇਜ ਹੋ ਜੇ,
1: ਲੋ ਹੈ ਜੀ ਬੈਟਰੀ, ਉਰਾਂ ਤੇ ਚਾਰਜ ਪਰ ਲਾ ਲਿਆ, ਔਰ ਪਰਾਂ ਤੇ ਕੰਨ ਗੱਲ
0: ਲਾ ਲਿਆ, ਇਸ ਤੇ ਕਰੰਟ ਵੀ ਆ ਜਾ ਕਈ ਵਾਰੀ। ਮੈਂ ਇੱਕ ਵੀਡੀਓ ਦੇਖ ਰਹੀ ਸੀ, ਉਹ ਕਿਆ ਕਰਿਆ ਉਸਨੇ ਚਾਰਜਿੰਗ ਪਰ ਲਾ ਕੇ ਫੋਨ ਪਰ ਬਾਤ ਕਰ ਰਿਹਾ ਤਾਂ, ਔਰ ਬਾਤ ਕਰਦੇ ਕਰਦੇ ਹੀ ਉਸਨੂੰ ਕਰੰਟ ਲੱਗ ਗਿਆ,
1: ਕਰੰਟ ਲੱਗ ਗਿਆ। ਔਰ ਇੱਕ ਬਾਤ ਹੋਰ ਉਰੇ ਹਮੇ ਗਲਤੀ ਕਰਾਂ ਜਸਪ੍ਰੀਤ, ਉਹ ਯੋ ਹੈ ਵੀ ਨਾ ਮਾਰਾ ਜਿਹੜਾ ਫੋਨ ਕਾ ਕਵਰ ਹੈ, ਮਨ ਹੋ ਵੀ ਨਾ ਤਾਂ ਹਮੇ ਪਰਸ ਚੱਕੇ ਨਾ ਹਮੇ ਕੋਈ ਹੋਰ, ਜਾਂ ਤਾਂ ਹਮੇ ਉਸਕੇ ਪਿੱਛੇ ਕਾਰਡ ਪਾ ਲੇਂਗੇ ਕੋਈ ਨਾ ਕੋਈ, ਜਾਂ ਫਿਰ ਹਮੇ ਪੈਸੇ ਪਾ ਲੇਂਗੇ ਉਸਕੇ ਪਿੱਛੇ, ਹੈ ਨਾ, ਜਿਹੜੀ ਮਤਲਬ ਇਸ ਤਰ੍ਹਾਂ ਕੀ ਚੀਜ਼ ਹੈ ਜੇ ਹਮੇ ਫੋਨ ਕੇ ਕਵਰ ਕੇ ਪਿੱਛੇ ਪਾਏਂਗੇ ਤਾਂ ਬੈਟਰੀ ਨੂੰ ਤਾਂ ਹੋਰ ਜ਼ਿਆਦਾ ਮਤਲਬ ਕਹਿ ਲਿਓ ਸਿਕਿਉਰਿਟੀ ਮਿਲ ਗਈ, ਪਹਿਲੀ ਵਾਰ ਤਾਂ ਕਵਰ ਹੈ ਜਿਹੜਾ ਇੰਨਾ ਮੋਟਾ ਹੋਆ, ਹੈ ਨਾ, ਔਰ ਜਿਹੜੀ ਬੈਟਰੀ ਕੀ ਹੀਟ ਹੈ ਉਹ ਕਵਰ ਨੂੰ ਵੀ ਗਰਮ ਕਰਦੇ ਆ, ਜੇ ਉਸਕੇ ਉੱਪਰ ਹੋਰ ਵੀ ਥਮੇ ਕੋਈ ਚੀਜ਼ ਪਾਈ ਵੀ ਹੈ, ਫਿਰ ਥਮੇ ਫੋਨ ਚਾਰਜ ਪਰ ਲਾਇਆ ਵਾ, ਤਾਂ ਜਿਹੜੀ ਹੀਟ ਹੈ ਉਸਨੇ ਕਿਤੇ ਨਾ ਕਿਤੇ ਸੇਕ ਬਹੁਤਾ ਕੱਢਣਾ, ਹੈ ਨਾ, ਤਾਂ ਕਿਤੇ ਨਾ ਕਿਤੇ ਮੋਬਾਈਲ ਫੋਨ ਨੂੰ ਇਸ ਚੀਜ਼ ਦਾ ਨੁਕਸਾਨ ਹੋਆ।
0: ਔਰ ਇੱਕ ਬਾਤ ਹੋਰ ਹੈ, ਆਮ ਘਰਾਂ ਮਾਂ ਬਾਪ ਨਿੱਥਰ ਨੇ ਵੀ ਦੇਖੀ ਹੋਣੀ, ਆਪਾਂ ਆਪਣੇ ਘਰਾਂ ਮਾਂ ਵੀ ਦੇਖਾਂ, ਚਾਰਜ ਪਰ ਲੱਗਿਆ ਵਾ ਹੋਆ ਫੋਨ, ਚਾਰਜ ਹੋ ਗਿਆ, ਪਿੱਛੇ ਦੇ ਸਵਿੱਚ ਬੰਦ ਨਹੀਂ ਕਰਦੇ, ਉਹ ਚੱਲਦੇ
1: ਇਸੇ ਤਰ੍ਹਾਂ ਕੱਢ ਲਏ ਆ,
0: ਇਸੇ ਤਰ੍ਹਾਂ ਕੱਢ ਲਏ ਆ, ਜ਼ਿਆਦਾਤਰ ਨਿਊ ਹੀ ਹੋਵਾ, ਕਹਿਣਾ ਪਵਾ ਵੀ ਇਸਨੂੰ ਬੰਦ ਕਰ ਦਿਓ, ਜਾਂ ਫਿਰ ਰਾਤ ਨੂੰ ਆਪਾਂ ਫੋਨ ਚਾਰਜ ਪਰ ਲਾ ਦੇ ਆ, ਸਾਰਾ ਰਾਤ ਇਸਤਰੀ ਚਾਰਜ ਪਰ ਲੱਗਿਆ ਰਹਾ।
1: ਉਸਕੇ ਦੋ ਨੁਕਸਾਨ ਹੈ ਜਸਪ੍ਰੀਤ, ਇੱਕ ਤਾਂ ਦੇਖੇ ਜੇ ਥਮੇ ਫੋਨ ਕੱਢ ਲਿਆ, ਹੈ ਨਾ, ਚਾਰਜਰ ਸਾਰਾ ਸਵਿੱਚ ਆਨ ਹੈ, ਜੇ ਸਵਿੱਚ ਆਨ ਹੈ ਇਸਕਾ ਮਤਲਬ ਇਹ ਹੈ ਵੀ ਉਸਨੂੰ ਇਲੈਕਟ੍ਰੀਸਿਟੀ ਮਿਲ ਰਹੀ ਹੈ, ਔਰ ਚਾਰਜਰ ਹੈ ਜਿਹੜਾ ਉਹ ਆਪਣੀ ਇਲੈਕਟ੍ਰੀ ਕਹਿ ਲਓ ਪਾਵਰ ਛੱਡ ਰਿਹਾ, ਹੈ ਨਾ, ਉਹ ਛੇਤੀ ਖਰਾਬ ਹੋਏਗਾ, ਕਿਉਂਕਿ ਉਹ ਵਰਤੋਂ ਮਾ ਉਸ ਟਾਈਮ ਜਿਸ ਟਾਈਮ ਥਾਰਾ ਸਵਿੱਚ ਆਨ ਕਰਿਆ ਵਾ, ਹੈ ਨਾ, ਚਾਹੇ ਫਿਰ ਉਸਕੇ ਮੂਹਰੇ ਫੋਨ ਲਾਇਆ ਵਾ ਹੈਗਾ ਚਾਹੇ ਨਹੀਂ ਹੈਗਾ। ਇੱਕ ਜਿਹੜੀ ਥਮੇ ਬਾਤ ਕਰੀਏ ਵੀ ਚਾਰਜਰ ਕੀ ਸਵਿੱਚ ਬੰਦ ਕਰਨਾ ਜਾਂ ਚਾਰਜ ਪਰ ਫੋਨ ਲਾ ਕੇ ਰੱਖਣਾ, ਜੇ ਥਮੇ ਫੋਨ ਚਾਰਜ ਪਰ ਲਾਇਆ 100% ਬੈਟਰੀ ਪਰ ਵੀ ਪਹੁੰਚ ਗਿਆ, ਉਸ ਤੇ ਬਾਅਦ ਵੀ ਉਸਨੇ ਕਿਤੇ ਨਾ ਕਿਤੇ ਫੋਨ ਨੂੰ ਗਰਮ ਕਰਨਾ, ਔਰ ਜਿਹੜੀ ਸਾਰੀ ਬੈਟਰੀ ਹੈ ਉਸਕੀ ਲਾਈਫ ਬਿਲਕੁਲ ਘਟੇਗੀ, ਇਹ 100% ਮੰਨਣੇ ਵਾਲੀ ਬਾਤ ਹੈ।
0: ਉਸਕੀ ਜਗ੍ਹਾ ਥਮ ਓਰਿਜਨਲ ਚਾਰਜਰ ਹੈ ਜਿਹੜਾ ਉਹੀ ਵਰਤੋ, ਫੋਨ ਜੇ ਚਾਰਜ ਕਰਨਾ ਆਪਾਂ ਕਿਆ ਕਰਾਂ, ਜ਼ਿਆਦਾਤਰ ਜੇ ਇੱਕ ਖਰਾਬ ਹੋ ਗਿਆ ਮੇਰਾ ਓਰਿਜਿਨਲ ਵਾਲਾ, ਆਪਾਂ ਫਿਰ ਉਸਕੀ ਕਾਪੀ ਲੈ ਆਵਾਂ
1: ਔਰ ਇੱਕ
0: ਬਾਜ਼ਾਰ ਮਾਟੇ।
1: ਸੈਟਿੰਗ ਹੋਆ ਜਸਪ੍ਰੀਤ ਉਸਕੇ ਫੋਨ ਕੇ ਵਿੱਚ ਵੀ, ਤੁਸੀਂ ਆਪਣੀ ਫੋਨ ਕੀ ਬੈਟਰੀ ਨੂੰ 100% ਤੱਕ ਨਾ ਏ ਪਹੁੰਚਾਓ ਨਾ, ਤਾਂ ਜ਼ਿਆਦਾ ਵਧੀਆ ਹੋਆ।
0: ਹਾਂ, ਇੱਕ ਬਾਤ ਇਹ ਹੋਰ ਮੈਨੂੰ ਯਾਦ ਆਈ ਹੈ ਵੀ ਜਿਸ ਤਰ੍ਹਾਂ ਤੁਹਾਨੂੰ ਕਿਹਾ ਨਾ 100% ਕਰਕੇ ਹੀ ਕੱਢਣਾ ਆ ਫੋਨ, ਕਈ ਤੋਂ ਡਾਊਨ ਹੋਣੇ ਨਹੀਂ ਦਿੰਦੇ, ਮਾੜਾ ਜਿਹਾ ਘਟੀ ਬੈਟਰੀ ਜਦੇ ਲਾਦੇ ਆ, ਮਾੜੀ ਜਿਹੀ ਘਟੀ ਬੈਟਰੀ ਜਦੇ ਚਾਰਜਿੰਗ ਪਰ, ਉਹ ਆਦਤ ਬਹੁਤ। ਔਰ ਇਸ ਤਰ੍ਹਾਂ ਬੈਟਰੀ ਵੀ ਖਰਾਬ ਹੋਵਾ ਛੇਤੀ ਮਾਰੀ ਫੋਨ ਕੀ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਹਾਂਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਔਰ ਬਾਤ ਕਰਾਂ ਨਿਆਣਿਆਂ ਕੀ, ਹੈ ਨਾ।
2: ਜਸਪ੍ਰੀਤ, ਛੁੱਟੀਆਂ ਕੀ ਬਾਤ ਆਪਾਂ

0: ਪਹਿਲਾਂ ਵੀ ਕਰੀ ਸੀ ਵੈਸੇ,
1: ਬਿਲਕੁਲ ਬਿਲਕੁਲ,
0: ਹੈ ਨਾ?
1: ਕਿਉਂਕਿ ਦੇਖੋ ਜੇ ਛੁੱਟੀਆਂ ਹੈ ਨਾ, ਇੱਕ ਤਾਂ ਮੈਨੂੰ ਬਾਤ ਕਾ ਬਹੁਤ ਜ਼ਿਆਦਾ ਕਈ ਵਾਰੀ ਨਾ ਰੰਜ ਹੋਆ ਜਸਪ੍ਰੀਤ, ਉਹ ਮਨ ਲਗਾ ਹਰੇਕ ਬੰਦੇ ਨੂੰ ਹੁੰਦਾ ਹੋਣਾ ਹੈ ਨਾ, ਵੀ ਜਿਹੜਾ ਜਿਹੜਾ ਟਾਈਮ ਲੰਘ ਗਿਆ ਨਾ
0: ਉਹ
1: ਉਹ ਵਾਪਸ ਨਹੀਂ ਆਉਂਦਾ ਹੈਗਾ, ਹੈ ਨਾ?
0: ਇਹ ਬਾਤ ਤਾਂ ਸੱਚੀ ਹੈ ਤਾਰੀ,
1: ਮਤਲਬ ਬਚਪਨ ਜਿਹੜਾ ਲੰਘ ਗਿਆ, ਔਰ ਭੈਣਾਂ ਨੂੰ ਵੀ ਉਹ ਬਾਤ ਯਾਦ ਰੱਖਣੀ ਚਾਹੀਦੀ ਹੈ ਵੀ ਉਨਕੇ ਨਿਆਣਿਆਂ ਕਾ ਜਿਹੜਾ ਬਚਪਨ ਹੈ ਨਾ ਇੰਨਾ ਕੁ ਸੋਹਣਾ ਹੋਣਾ ਚਾਹੀਦਾ ਬਈ ਨਾ, ਸਾਰੀ ਜ਼ਿੰਦਗੀ ਬੰਦਾ ਉਸਨੂੰ ਯਾਦ ਕਰ ਕਰਕੇ ਨਜ਼ਾਰੇ ਲਹਿ ਪੂਰੇ ਹੈ ਨਾ।
0: ਸਹੀ ਬਾਤ ਹੈ, ਕਿਉਂਕਿ ਇੱਕ ਵਾਰੀ ਬਚਪਨ ਜੇ ਲੰਘ ਗਿਆ ਮੁੜਕਾ ਨਹੀਂ ਆਉਂਦਾ ਹੈਗਾ। ਬਚਪਨ ਹੀ ਕਿਹਾ ਆਪਾਂ, ਜੇ ਟਾਈਮ ਕੀ ਬਾਤ ਕਰ ਲਏ, ਇੱਕ ਪਲ ਕੀ ਵੀ ਜੇ ਬਾਤ ਕਰ ਲਏ, ਉਹ ਜੇ ਲੰਘ ਗਿਆ ਉਹ ਮੁੜਕੇ ਕਦੇ ਵੀ
1: ਵਾਪਸ ਨਹੀਂ ਆਉਂਦਾ,
0: ਵਾਪਸ ਨਹੀਂ ਆਉਂਦਾ।
1: ਔਰ ਬਾਤ ਟਾਈਮ ਕੀ ਤਾਂ ਕਰ ਰਹੇ ਹਾਂ ਜਸਪ੍ਰੀਤ, ਕਿਉਂਕਿ ਭੈਣਾਂ ਨੂੰ ਥੋੜ੍ਹਾ ਜਿਹਾ ਯਾਦ ਕਰਾਉਣਾ ਵੀ ਜਿਹੜਾ ਇਹ ਛੁੱਟੀਆਂ ਕਾ ਮੌਕਾ ਨਾ, ਇਸ ਮਨਿਆਣੇ ਬਹੁਤ ਜ਼ਿਆਦਾ ਫ੍ਰੀ ਫੀਲ ਕਰਾਂ, ਔਰ ਇਸ ਕੇ ਵਿੱਚ ਨਾ ਉਹਨਾਂ ਨੂੰ ਜਿੰਨੀ ਮਰਜ਼ੀ ਵਧੀਆ ਕੋਈ ਚੀਜ਼ਾਂ ਸਿਖਾ ਲਿਓ, ਤੁਸੀਂ ਚਾਹੇ ਕੁਕਿੰਗ ਸਿਖਾ ਲਿਓ, ਧਾਰਮਿਕ ਚੀਜ਼ਾਂ ਸਿਖਾ ਲਿਓ, ਜਾਂ ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਖਿਆਲ ਰੱਖਣੇ ਵਾਲੀ ਹੈ ਨਾ, ਉਹ ਇਹ ਹੈ ਵੀ ਉਹਨਕੀ ਰੂਟੀਨ ਖਰਾਬ ਨਾ ਕਰਿਓ, ਹੈ ਨਾ? ਇੱਕ ਤਾਂ ਉਹਨੂੰ ਜਿਹੜੀ 11-11 ਵਜੇ ਤੱਕ ਸੋਣੇ ਦੀ ਆਦਤ ਪੈ ਜਾ ਛੁੱਟੀਆਂ ਵਾ, ਉਹ ਨਾ ਪੈਣ ਦਿਓ ਜਮਾਂ ਵੀ, ਰਾਤ ਨੂੰ ਛੇਤੀ ਸਲਾ ਦਿਓ ਪਰ ਸਵੇਰੀ ਸੱਜਰੇ ਠਾਲ ਲਿਓ, ਹੈ ਨਾ?
0: ਮਤਲਬ ਇੱਕ ਰੂਟੀਨ ਨਾ ਟੁੱਟਣ ਦਿਓ, ਠੀਕ ਹੈ? ਥੋੜਾ ਬਹੁਤ ਫਰਕ ਪੈ ਜੇ ਹੈ, ਨਿਊ ਨਹੀਂ ਕਹਿੰਦੇ ਵੀ ਹਾਂ ਵੀ ਨਿਆਣੇ ਕਹਿੰਦੇ ਹਨ ਸਾਨੂੰ ਤੰਗ ਹੀ ਕਰ ਲਿਆ,
1: ਹਾਂ ਵੀ ਮਨੂੰ ਡਿਸਿਪਲਿਨਡ ਲਾਈਫ ਨਹੀਂ ਚਾਹੀਦੀ ਹੈਗੀ ਛੁੱਟੀਆਂ ਕੇ ਦਿਨਾਂ ਕੇ ਵਿੱਚ,
0: ਮਤਲਬ ਪ੍ਰੈਸ਼ਰ ਨਾ ਹੋਵੇ ਉਸ ਤਰੀਕੇ ਕੇ ਗੈਲ, ਮਤਲਬ ਮੈਨੇਜ ਕਰਿਆ ਜਾ ਸਕਾ ਉਸਨੂੰ। ਜੇ ਤੁਹਾਨੂੰ ਲੱਗਾ ਵੀ ਛੇਤੀ ਸਾਜਰੇ ਠਾਣਾ ਹੈ ਨਿਆਣੇ ਨੂੰ, ਰਾਤ ਨੂੰ ਥੋੜਾ ਪਹਿਲਾਂ ਸੋ ਸਕਾਂ ਆਪਾਂ, ਨੀਂਦ ਪੂਰੀ ਹੋਣੀ ਚਾਹੀਦੀ ਹੈ,
1: ਬਿਲਕੁਲ ਬਿਲਕੁਲ,
0: ਨਾ ਨੀਂਦ ਕੇ ਗੈਲ ਨਹੀਂ ਕੰਪਰੋਮਾਈਜ਼ ਕਰਨਾ ਹੈਗਾ।
1: ਉਸਨੂੰ ਇਸ ਤਰ੍ਹਾਂ ਨਹੀਂ ਕਹਿਣਾ ਹੈਗਾ ਵੀ ਹਾਂ ਹਮੇਂ ਤੁਹਾਨੂੰ ਠਾਲ ਰਹੇ ਹੈ ਨਾ, ਉਹਨਾਂ ਨੂੰ ਇਹੋ ਜਿਹੇ ਢੰਗ ਗੈਲ ਠਾਲੋ ਵੀ ਦੇਖੀ ਅੱਜ ਪਤਾ ਨਹੀਂ ਦੇਖੀ ਕਿੰਨਾ ਸੋਹਣੀ ਬਾਹਰ ਹਵਾ ਚੱਲ ਰਹੀ ਹੈ ਨਾ, ਕਿੰਨਾ ਸੋਹਣਾ ਅੱਜ ਫਲਾਣਾ ਫਲਾਣੀ ਚੀਜ਼ ਹੈ, ਕੋਈ ਮਤਲਬ ਇੰਟਰਸਟਿੰਗ ਤਰੀਕੇ ਕੇ ਗੱਲ ਉਹਨਾਂ ਨੂੰ ਠਾਲੋ ਵੀ ਨਿਆਣੇ ਨਾ ਆਪਣੇ ਆਪ ਉੱਠ ਕੇ ਭੱਜੇ ਜਹੇ। ਔਰ ਇੱਕ ਬਾਤ ਮੈਂ ਦੇਖੀ ਹੈ, ਸਕੂਲ ਮਾ ਜਾਣੇ ਵਾਸਤੇ ਨਿਆਣੇ 100-100 ਨਖਰੇ ਲਾਵਾਂ, ਛੁੱਟੀਆਂ ਵਾਲੇ ਦਿਨ ਸਭ ਤੋਂ ਪਹਿਲਾਂ ਉੱਠ ਕੇ ਬੈਠੇ ਹੋਵਾਂ।
0: ਹਾਂ ਇਹ ਬਾਤ ਤਾਂ ਸੱਚੀ ਹੈ। ਇਹ ਉਰੇ ਨਾ ਮੈਨੂੰ ਇੱਕ ਬਾਤ ਯਾਦ ਆਈ ਵੀ ਇੱਕ ਮਤਲਬ ਮੈਂ ਨਾਰੀ ਲੋਕ ਪ੍ਰੋਗਰਾਮ ਹੀ ਕਰ ਰਹੀ ਸੀ ਬਹੁਤ ਮਤਲਬ ਸਾਲਾਂ ਕੀ ਉਹ ਕਹਿ ਲਿਓ ਬਾਤ ਹੈ, ਉਸ ਮਾ ਨਾ ਬੜੀ ਸੋਹਣੀ ਬਾਤ ਆਹੀ ਛੇਤੀ ਉੱਠਣੇ ਕੇ ਗੱਲ ਜੁੜੀ ਵੀ ਸੀ। ਇੱਕ ਭੈਣ ਨੇ ਬਾਤ ਕਹੀ, ਕਹਾਂ ਮੈਂ ਨਿਊ ਕਹੇ ਕਰਾਂ ਆਪਣੇ ਨਿਆਣੇ ਨੂੰ ਵੀ ਛੇਤੀ ਉੱਠੋ, ਚਿੜੀ ਭੁੱਖੀ ਹੈ, ਰੋਟੀ ਕਿਸਨੇ ਦੇਣੀ ਉਸਨੂੰ, ਮਤਲਬ ਉਹ ਨਿਆਣੇ ਨੇ ਭੱਜ ਕੇ ਉੱਠਣਾ ਔਰ ਉਸਨੂੰ ਚੋਗਾ ਪਾ ਕੇ ਆਉਣਾ।
1: ਦੇਖੋ ਕਿੰਨੀ ਸੋਹਣੀ ਆਦਤ ਹੈ। ਔਰ ਅੱਜ ਕੱਲ੍ਹ ਵੀ ਹਮੇ ਜੇ ਕਹੇ ਨਾ, ਜਿਸ ਤਰ੍ਹਾਂ ਭੈਣਾਂ ਪਾਣੀ ਧਰਦੇ ਹੈ ਨਾ ਪੰਛੀਆਂ ਵਾਸਤੇ ਪਾਣੀ ਧਰਾਂ, ਜਸਪ੍ਰੀਤ ਅੱਜ ਕੱਲ੍ਹ ਥੰਮੇ ਦੇਖੋ ਵੀਡੀਓ ਦੇਖ ਰਹੇ ਹੋਣੇ ਕਿਸ ਤਰ੍ਹਾਂ ਪੰਛੀ ਗਸ਼ ਖਾ ਖਾ ਕੇ ਗਿਰ ਰਹੇ ਹੈ, ਹੈ ਨਾ? ਮੈਂ ਕੱਲ੍ਹ ਜਿਸ ਦਿਨ ਪਿਛਲੇ ਦਿਨ ਡਿਊਟੀ ਪਰ 'ਤੇ ਗਈ ਨਾ, ਬਾਹਰ ਮਾਲੀ ਨੇ ਪਾਣੀ ਲਾਇਆ ਵਾ ਤਾਂ ਗਰਾਊਂਡ ਮਾ ਪੈਪ ਚੱਲ ਰਿਹਾ, ਔਰ ਨੇੜੇ ਜਿਹੜਾ ਉਹ ਪਰਾਂ ਬੜਾ ਸਾਰਾ ਸੌਲਾ ਜਿਹਾ ਪਿਆ, ਉਸਦੇ ਵਿੱਚ ਪਾਣੀ ਵੀ ਹੈ ਤਾਂ, ਹਾਲਾਂਕਿ ਦਾਣੇ ਵੀ ਪਏ ਤੇ, ਪਰ ਉੱਥੇ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਤਾ, ਜਿੱਥੇ ਪਾਣੀ ਚੱਲ ਰਿਹਾ ਤਾ ਨਾ ਉੱਥੇ ਉਹਨਾਂ ਨੇ ਐਨ ਪੂਰਾ ਮਤਲਬ ਪਾਣੀ ਪੀਆ, ਨਹਾਏ, ਹੈ ਨਾ? ਬਹੁਤ ਸੋਹਣਾ ਲੱਗਿਆ, ਮਤਲਬ ਮੇਰੇ 10-15 ਮਿੰਟ ਲੈ ਗਏ ਉਹ ਪੰਛੀ, ਹੈ ਨਾ? ਜੇ ਹਮੇ ਦੇਖਿਆ ਵੀ ਜੇ ਪਾਣੀ ਰੱਖਿਆ ਵਾ ਨਾ ਤਾਂ ਉਸਨੂੰ ਥੋੜ੍ਹਾ ਜਿਹਾ ਛੌਵਾਂ ਰੱਖ ਦਿਓ, ਹੈ ਨਾ? ਔਰ ਮੈਂ ਇੱਕ ਦਿਨ ਪਾਣੀ ਪਾ ਰਹੀ, ਮੇਰੇ ਘਰ ਕੇ ਪਤਾ ਕਿਆ ਕਰੇ, 3 ਜਗ੍ਹਾ ਪਾਣੀ ਪਿਆ, ਉਹ ਤੇਰੇ ਵਾਲਾ ਨਹੀਂ ਪੀਂਦੇ। ਕੁਦਰਤੀ ਬਾਤ ਵੀ ਜਦ ਦੁਪਹਿਰਾ ਹੋਇਆ ਨਾ ਉਸਕੇ ਉੱਪਰ ਛੋਂ ਆ ਗਈ, ਕਿਉਂਕਿ ਦਰਖਤ ਕੀ ਜੜ ਮਾਤਾ, ਹੈ ਨਾ? ਫਿਰ ਮੈਂ ਕਿਹਾ ਵਾ ਦੇਖੋ ਹੁਣ ਥਾਰੇ ਵਾਲੇ ਪਰ ਧੁੱਪ ਹੈ, ਮੇਰੇ ਵਾਲਾ ਪੀ ਰਹੇ ਹੈ,
0: ਹੈ ਨਾ? ਪਰ ਚਲੋ ਖੈਰ ਉਹ ਹਸੀ ਮਜ਼ਾਕ ਕੀ ਬਾਤਾਂ, ਪਰ ਛੋਂ ਕੇ ਵਿੱਚ ਰੱਖਣਾ ਚਾਹੀਦਾ, ਕੋਈ ਵੀ ਭਾਂਡਾ ਖਾਲੀ ਹੈ ਘਰਾਂ ਵਾਂ ਕਟੋਰਾ, ਉਸਨੂੰ ਛਾਂ ਕੇ ਵਿੱਚ ਰੱਖੋ, ਉਸਮਾਂ ਪਾਣੀ ਪਾਓ, ਜ਼ਰੂਰ ਪੰਛੀ ਪਾਣੀ ਪੀਕਾ ਜ਼ਰੂਰ ਜਾਏਗੇ। ਜੇ ਥਾਂ ਤੁਹਾਨੂੰ ਲੱਗਾ ਨਾ ਵੀ ਮੈਂ ਦੇਖਾਂਗੀ ਆਵੇਗਾ, ਜੇ ਤੱਕ ਸਮੇਂ ਨੇੜੇ ਬੈਠੇ ਆ ਉਹ ਕਦੇ ਨਹੀਂ ਆਉਣਗੇ,
1: ਕਦੇ ਨਹੀਂ ਆਵੇਂਗੇ। ਇੱਕ ਦਿਨ ਮੈਨੂੰ ਘਰ ਕੇ ਕਹਿ ਰਹੇ, ਕਹਾ ਤਾਂ ਨਾ ਇਸਮਾਂ ਪਾਣੀ ਪਾ ਕੇ ਰੱਖਿਆ ਵਾ, ਉਰੇ ਕੋਈ ਪੰਛੀ ਨਹੀਂ ਆਉਂਦਾ ਹੈਗਾ। ਜਸਪ੍ਰੀਤ ਮੈਂ ਯਕੀਨ ਨਹੀਂ ਮੰਨਣਾ, ਜਦ ਮੈਂ ਉਹ ਚੱਕਿਆ ਨਾ ਮਿੱਟੀ ਕਾ ਭਾਂਡਾ ਤਲੇ ਤੇ, ਮੈਂ ਕਹਾ ਵੀ 1000 ਕੀੜੀ ਹੋਣੀ ਜਿਹੜੀ ਉਸਕੇ ਥੱਲੇ ਬੈਠੀ ਸੀ, ਮਤਲਬ ਮੈਨੂੰ ਉਹ ਦਿਖੀ ਨਹੀਂ ਹੈਗੀ। ਮੈਨੂੰ ਵੀ ਲੱਗਿਆ ਵੀ ਸ਼ਾਇਦ ਉਹ ਫਾਲਤੂ ਗਰਮ ਹੋ ਰਿਹਾ ਉਰੇ ਪਿਆ, ਮੈਂ ਇਸਨੂੰ ਬਦਲ ਦਿਆਂ ਜਾਂ ਇਸਮਾਂ ਪਾ ਕੇ ਰੱਖਾਂ ਜਾਂ ਕਿਧਰੇ ਹੋਰ ਜਗ੍ਹਾ ਰੱਖ ਦਿਆਂ, ਪਰ ਜਦ ਮੈਂ ਕੀੜੀਆਂ ਦੇਖੀਆਂ ਮੈਂ ਥਾਂ ਹੀ ਰੱਖ ਦਿਆਂ, ਕਿਉਂਕਿ ਉਹ ਬਰਤਨ ਰਿਸ ਰਿਹਾ ਤਾ ਤਲੇ ਤੇ, ਔਰ ਇੰਨੀ ਠੰਡਕ ਤੀ ਉੱਥੇ ਇੰਨੀਆਂ ਜ਼ਿਆਦਾ ਕੀੜੀਆਂ ਤੀਆਂ। ਤਾਂ ਮਤਲਬ ਹਰ ਇੱਕ ਜੀਵ ਕੇ ਵਿੱਚ ਨਾ ਜਾਨ ਹੈ, ਜੇ ਹਮੇ ਮਹਿਸੂਸ ਕਰੇ, ਹੈ ਨਾ?

0: ਕੋਈ ਭੈਣ ਕਹਿੰਦੇ ਆ ਵੀ ਬੂਟੀਆਂ ਪਵਾ ਲੈ, ਜਾਂ ਕਈ ਭੈਣਾਂ ਕਹਿੰਦੇ ਆ ਵੀ ਇਸ ਤਰ੍ਹਾਂ ਕੀ ਕਢਾਈ ਵੀ ਹੋਣੀ ਚਾਹੀਦੀ ਹੈ, ਗੈਲ ਗੈਲ ਲੈਸ ਵੀ ਹੋਣੀ
1: ਲੈਸ ਵੀ
0: ਚਾਹੀਦੀ
1: ਹੋਣੀ
0: ਹੈ,
1: ਚਾਹੀਦੀ
0: ਉਹਦਾ
1: ਹੈ
0: ਫਿਰ ਜਿੰਨਾ ਗੁੜ ਪਾਈ ਜਾਏਂਗੇ ਉਨਾ ਮਿੱਠਾ ਹੋਈ ਜਾਏਗਾ, ਹੈ ਨਾ।
1: ਜੀ
0: ਔਰ ਬਹੁਤ ਸਾਰੀਆਂ ਭੈਣਾਂ ਨੂੰ ਇੰਨਾ ਸ਼ੌਂਕ ਹੋਆ ਵੀ ਉਹ ਹੱਥ ਕੇ ਗੱਲ ਪੇਂਟ ਕਰ ਲਈਏ ਸੂਟ, ਹੈ
1: ਮੈਂ
0: ਨਾ।
1: ਕਹਿਣ ਹੀ ਲੱਗੀ ਤੀ ਉਹਨਾਂ ਨੂੰ, ਹਾਂ ਵੀ ਪੇਂਟ ਨੂੰ ਕਿਸ ਤਰ੍ਹਾਂ ਆਪਾਂ ਭੁੱਲ ਗਏ, ਕਿਉਂਕਿ ਪੇਂਟਿੰਗ ਵੀ ਕਾਫੀ ਟ੍ਰੈਂਡਿੰਗ ਹੈ ਵੀ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਪਹਿਲਾਂ ਬੜੇ ਬੜੇ ਫੁੱਲ ਬਣਾਏ ਜਾਏ ਕਰਾਂਦੇ ਪੇਂਟਿੰਗ ਮਾ, ਪਰ ਹੁਣ ਜਿਹੜੀ ਬਰੀਕ ਕਢਾਈ ਹੈ ਆਪਾਂ ਕਹਿੰਦੇ ਨਿੱਕੀ ਬੂਟੀ ਵਾਲੇ, ਹੈ ਨਾ, ਉਸ ਤਰੀਕੇ ਕੇ ਡਿਜ਼ਾਇਨ ਵੀ ਸੂਟਾਂ ਕੇ ਉੱਪਰ ਪਾਏ ਜਾਂ, ਉਹ ਵੀ ਗੈਲ ਵਰਕ, ਮਤਲਬ ਪੇਂਟ ਵੀ ਨਾ ਗੈਲ ਹੈ ਉਸਕੇ ਕੋਈ ਹੋਰ ਵਰਕ ਗੈਲ ਜੋੜ ਕੇ।
0: ਜਿਸ ਤਰ੍ਹਾਂ ਤਾਂ ਮੈਂ ਪਹਿਲਾਂ ਬਾਤ ਕਰੀ ਹੈ ਨਾ ਵੀ ਸੂਟ ਅੱਜ ਕੱਲ੍ਹ ਖੁੱਲ੍ਹੇ ਸੱਚੀਆਂ ਨੂੰ ਬਾਹਾਂ ਸੂਟ ਖੁੱਲ੍ਹੇ, ਔਰ ਬਾਹਾਂ ਵੀ ਸੋਹਣੀਆਂ ਖੁੱਲ੍ਹੀਆਂ ਖੁੱਲ੍ਹੀਆਂ, ਬੇਸ਼ੱਕ ਬਾਅਦ ਮਾਂ ਭੈਣਾਂ ਨੂੰ ਨਾ ਚਾਹੇ ਥੋੜ੍ਹਾ ਜਿਹਾ ਸੈੱਟ ਕਰਨੀਆਂ ਪੈ ਜਾਣ, ਕਿਉਂਕਿ ਕੰਮ ਕੇ ਵਿੱਚ ਖੁੱਲ੍ਹੀਆਂ ਖੁੱਲ੍ਹੀਆਂ ਬਾਹਾਂ ਨਹੀਂ ਚੱਲਦੀਆਂ, ਪਰ ਸੂਟ ਤਾਂ ਫਿਰ ਸੂਟੇ ਹੋਆ।
1: ਹਾਂ ਬਿਲਕੁਲ, ਸੋ ਉਸ ਨੂੰ ਕਿਸ ਤਰੀਕੇ ਕੇ ਗੱਲ ਥਾਵੇਂ ਪਾ ਰਹੇ ਹਾਂ, ਡਿਜ਼ਾਇਨ ਕਰ ਰਹੇ ਹਾਂ, ਜੇ ਤੁਹਾਨੂੰ ਸਿਲਾਈ ਆਵਾ ਫਿਰ ਤਾਂ ਹੋਰ ਸੋਨੇ ਪਰ ਸੁਹਾਗਾ,
0: ਹਾਂ
1: ਜੇ ਨਹੀਂ ਆਉਂਦੀ ਚਲੋ ਦੇਖਾ ਦੇਖੀ ਜਾਂ ਸਲਾਹ ਲੈ ਕੇ ਬਣਾਇਆ ਜਾ ਸਕਾ।
0: ਬਿਲਕੁਲ। ਕਿਆ ਹਾਲ ਹੈ ਬੁੱਬੂ?
2: ਬਸ ਪੁੱਛ ਨਾ ਕੁਛ, ਮਰ ਰਹੀ ਹਾਂ ਮੈਂ ਤਾਂ ਗਰਮੀ ਗੇਲ ਤਾਂ, ਥਾਰੇ ਤੱਕ ਕੇ ਮਸਾਂ ਪਹੁੰਚੀ ਆ।
0: ਚੱਲ ਆ ਜਾ, ਪਹਿਲਾਂ ਸਾਹ ਲੇ ਔਰ ਪਾਣੀ ਪੀ।
2: ਹੋ ਹੋ ਦੇਖ ਲੈ, ਕਹਿੰ ਤੇ ਵੀ ਜੇਠ ਕਾ ਮਹੀਨਾ ਸਾਰਾ ਲੰਘ ਗਿਆ ਔਰ ਗਰਮੀ ਨੀ ਪਈ, ਇਹ ਤਾਂ ਵੀਰ ਜਾਂਦਾ ਜਾਂਦਾ ਹੀ ਅੱਤ ਕਰ ਆ ਗਿਆ ਗਰਮੀ ਕੀ ਤਾਂ।
0: ਇਹ ਜੇ ਮਾਂ ਤਾਂ ਬਹੁਤਾ ਘਰਾਂ ਮਾ ਹੀ ਰਹਿ, ਬਾਹਰ ਨਾ ਜਹੈ।
2: ਲੈ ਦੁੱਖ ਸੁੱਖ ਮਾ ਤਾਂ ਜਾਣਾ ਹੀ ਪਹਾ, ਗੱਲ ਕਿੱਥੇ ਸਰਾ ਘਰਾਂ ਮਾ ਬੈਠ ਕੇ, ਨਿਆਣੇ ਨੀ ਟਿਕਦੇ ਘਰਾਂ ਮਾ ਤਾਂ।
0: ਬੱਬੂ ਬਾਤ ਤਾਂ ਤੇਰੀ ਠੀਕ ਹੈ, ਪਰ ਇਹ ਜੀ ਗਰਮੀ ਮਾ ਨਿਆਣਿਆਂ ਨੂੰ ਔਰ ਬਜ਼ੁਰਗਾਂ ਨੂੰ ਘਰਾਂ ਮਾ ਹੀ ਰਹਿਣਾ ਚਾਹੀਦਾ, ਜੇ ਘਰਾਂ ਤੇ ਬਾਹਰ ਜਾਣੇ ਕੀ ਲੋੜ ਪਵੇ ਤਾਂ ਛਤਰੀ ਜਾਂ ਗਿੱਲਾ ਕੱਪੜਾ ਲੈ ਕੇ ਜਾਓ।
2: ਅਥਾਰੇ ਵਾਲੀ ਬਾਤ ਨਾ ਕਹਾ ਤਾਂ ਡਾਕਟਰ ਕੈਂਪ ਮਾਂ ਵੀ, ਬਈ ਉਹ ਵੀ ਕਹਾ ਤਾ ਵੀ ਅੰਗੂਰਾਂ ਕੀ ਖੰਡ ਪਾਣੀ ਮਾਂ ਘੋਲ ਕੇ ਪੀਂਦੇ ਰਹੋ, ਸਰੀਰ ਮਾਂ ਨਵੀਂ ਬਣੀ ਰਹਾ। ਔਰ ਡਾਕਟਰ ਤਾਂ ਉਹ ਵੀ ਕਹੇ ਤਾ ਵੀ ਜੇ ਫਿਰ ਵੀ ਬਾਹਰ ਜਾਣਾ ਪੈ ਜੇ ਤਾਂ 12 ਤੋਂ ਲੈ ਕੇ 4 ਵਜੇ ਤੱਕ ਤਾਂ ਜਮਾਂ ਵੀ ਬਾਹਰ ਨਾ ਨਿਕਲੋ, ਸੂਰਜ ਸਿੱਧਾ ਸਿਰ ਮਾਂ ਪਵਾ ਉਹ ਟਾਈਮ ਤਾਂ।
0: ਗਰਮੀ ਕੇ ਦਿਨਾਂ ਮਾਂ ਨੂੰ ਵੱਧ ਤੇ ਵੱਧ ਤਰਲ ਚੀਜ਼ਾਂ ਜਿਸ ਤਰ੍ਹਾਂ ਪਾਣੀ, ਲੱਸੀ, ਸਿਕੰਜਮੀ, ਜੂਸ ਵਗੈਰਾ ਵੱਧ ਤੇ ਵੱਧ ਪੀਣਾ ਚਾਹੀਦਾ। ਗਰਮੀ ਮਾਂ ਫਿੱਕੇ ਰੰਗ ਕੇ ਕੱਪੜੇ ਪਾਣੇ ਚਾਹੀਦੇ ਹੈ, ਨਿਆਣਿਆਂ ਬਜ਼ੁਰਗਾਂ ਔਰ ਗਰਭਵਤੀ ਬੀਬੀਆਂ ਕੀ ਖਾਸ ਦੇਖਭਾਲ ਕਰਨੀ ਚਾਹੀਦੀ ਹੈ, ਨਹੀਂ ਤਾਂ ਲੂ ਲੱਗਣੇ ਕਰਕੇ ਪਿੰਡੇ ਪਰਪਿਤ, ਚੱਕਰ ਆਣੇ, ਪਸੀਨਾ ਆਣਾ, ਥਕਾਨ ਹੋਣੀ ਜਾਂ ਸਿਰ ਦਰਦ ਜਾਂ ਉਲਟੀਆਂ ਕਾ ਖਤਰਾ ਵੱਧ ਜਾ।
3: ਗਰਮੀ ਔਰ ਲੂ ਤੇ ਆਪਣਾ ਔਰ ਆਪਣੇ ਪਰਿਵਾਰ ਕਾ ਧਿਆਨ ਰੱਖੋ, ਤੰਦਰੁਸਤ ਰਹੋ, ਖੁਸ਼ ਰਹੋ।
4: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
0: ਸੋ ਭੈਣੋ, ਈਵ ਜਿਹੜਾ ਟਾਈਮ ਹੈ ਮੈਨੂੰ ਆਗਿਆ ਨਹੀਂ ਦੇ ਰਿਹਾ ਹੈਗਾ ਵੀ ਹੋਰ ਬਾਤਾਂ ਹਮੇ ਥਾਰੀ ਗੱਲ ਕਰਾਂ। ਉਮੀਦ ਕਰਾਂ ਜਸਪ੍ਰੀਤ ਭੈਣਾਂ ਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ।
1: ਜੀ, ਰਿਸਕੇ ਗਏ ਲੈ ਫਿਰ ਅੱਜ ਦਾ ਪ੍ਰੋਗਰਾਮ ਨਾਲ ਹੀ ਲੋਕ ਖਤਮ ਕਰਨੇ ਕੀ, ਮੈਨੂੰ ਜਸਪ੍ਰੀਤ ਔਰ ਮੇਰੀ ਗੱਲ
0: ਕਰਮਜੀਤ ਕੌਰ ਨੂੰ ਦਿਓ
1: ਇਜਾਜ਼ਤ।

FM ਬੈਂਡ 100.2 ਮੈਗਾਹਰਟਸ ਔਰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਦੁਪਹਿਰ ਦਾ 1 ਵੱਜ ਰਿਹਾ ਅਤੇ ਵੇਲਾ ਹੋ ਗਿਆ ਸਾਡੀ ਰਹਿੰਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਦੱਸਣ ਦਾ। ਹੁਣੇ ਯਾਨੀ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਹਿੰਦੀ ਫਿਲਮੀ ਨਗਮਿਆਂ ਨਾਲ ਸਜਿਆ ਪ੍ਰੋਗਰਾਮ ਨਗਮੇ। ਪ੍ਰੋਗਰਾਮ ਦੇ ਦੌਰਾਨ 1:10 ਤੇ ਪ੍ਰਾਦੇਸ਼ਿਕ ਸਮਾਚਾਰ ਹੋਣਗੇ ਸਾਡੇ ਜਲੰਧਰ ਕੇਂਦਰ ਤੋਂ। ਉਸ ਤੋਂ ਬਾਅਦ ਪ੍ਰੋਗਰਾਮ ਨਗਮੇ 1:40 ਤੱਕ ਜਾਰੀ ਰਹੇਗਾ। ਫੌਜੀ ਵੀਰਾਂ ਲਈ ਸਾਡਾ ਖਾਸ ਪ੍ਰੋਗਰਾਮ ਹੋਏਗਾ ਸਰਫਰੋਸ਼ ਦੁਪਹਿਰ 2 ਵਜੇ, ਅਤੇ ਦੁਪਹਿਰ ਸਮਾਚਾਰ ਤੋਂ ਬਾਅਦ 2:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਲਾਈਵ ਫੋਨ ਇਨ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ। ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ

ਦਾ ਵਿਸ਼ਾ ਹੋਏਗਾ ਆਵਾਜਾਈ ਦੇ ਸਾਧਨਾਂ ਦੀ ਬੇਫਜ਼ੂਲ ਵਰਤੋਂ। ਤਿੰਨ ਵਜੇ ਤੋਂ ਲੈ ਕੇ 5 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਤੁਸੀਂ ਸੁਣੋਗੇ ਅਤੇ ਸ਼ਾਮੀ 5 ਵਜੇ ਮੁੱਖ ਖਬਰਾਂ ਤੋਂ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਆਪਣਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ ਸੁਣ ਸਕਣਗੇ ਸ਼ਾਮੀ 5:30 ਵਜੇ। ਅਤੇ ਅੱਜ ਦੇ ਇਸ ਪ੍ਰੋਗਰਾਮ 'ਚ ਕਿਸਾਨਾਂ ਲਈ ਸਰਕਾਰ ਦੀਆਂ ਸਕੀਮਾਂ ਡਾਕਟਰ ਰਵਿੰਦਰਪਾਲ ਸਿੰਘ ਚੱਠਾ ਇਹ ਜਾਣਕਾਰੀ ਦੇਣਗੇ ਤੁਹਾਨੂੰ। 6:05 'ਤੇ ਇੱਕ ਵਾਰ ਫਿਰ ਤੋਂ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਸਥਾਨਕ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਨੌਜਵਾਨ ਦੋਸਤ ਆਪਣਾ ਰੋਜ਼ਾਨਾ ਪ੍ਰੋਗਰਾਮ ਵਿਬਗਿਓਰ ਸੁਣ ਸਕਣਗੇ ਸ਼ਾਮੀ 6:30 ਵਜੇ। 7 ਵਜੇ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ, ਪ੍ਰੋਗਰਾਮ ਹੋਏਗਾ ਬੰਦਗੀ। 7:40 'ਤੇ ਹਿੰਦੀ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ। ਇਹ ਸਾਡਾ ਪ੍ਰੋਗਰਾਮ ਲਾਈਵ ਫੋਨ ਇਨ ਹੁੰਦਾ, ਤੁਸੀਂ ਫੋਨ ਕਰਕੇ ਆਪਣੀ ਫਰਮਾਇਸ਼ ਦੱਸ ਦਿਓ। ਸਾਡੀ ਕੋਸ਼ਿਸ਼ ਰਹਿੰਦੀ ਹੈ ਤੁਹਾਡੀ ਫਰਮਾਇਸ਼ ਦੇ ਗੀਤ ਤੁਹਾਨੂੰ ਸੁਣਵਾਉਣ ਦੀ। 8:15 ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਮਾਲਵੇ ਦੀ। ਅੱਜ ਦੇ ਇਸ ਪ੍ਰੋਗਰਾਮ 'ਚ ਗਾਇਕ ਕਲਾਕਾਰ ਹੋਣਗੇ ਵਡਾਲੀ ਬ੍ਰਦਰਸ। ਸਭ ਦਾ ਪਸੰਦੀਦਾ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋਵਾਂਗੇ ਰਾਤੀ 10 ਵਜੇ ਅਤੇ 10:30 ਵਜੇ ਪੁਰਾਣੇ ਹਿੰਦੀ ਫਿਲਮੀ ਨਗਮੇ ਤੁਸੀਂ ਸੁਣੋਗੇ, ਪ੍ਰੋਗਰਾਮ ਹੋਏਗਾ ਰਜਨੀ ਗੰਧਾ। ਸਭਾ ਦੇ ਅਖੀਰ 'ਚ ਰਾਤੀ 11 ਵਜੇ ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। 11:10 'ਤੇ ਹੋਏਗੀ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਹੁਣ ਪੇਸ਼ ਹੈ ਜੀ ਪ੍ਰੋਗਰਾਮ ਨਗਮੇ ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਇਸ ਪ੍ਰੋਗਰਾਮ 'ਚ ਤੁਸੀਂ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣਦੇ ਹੋ। ਤੁਹਾਡੀਆਂ ਬਹੁਤ ਸਾਰੀਆਂ ਚਿੱਠੀਆਂ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ, ਚਿੱਠੀਆਂ ਸ਼ਾਮਿਲ ਕਰ ਰਹੇ ਹਾਂ ਜੀ। ਇਹ ਪਹਿਲੀ ਚਿੱਠੀ ਸਾਡੇ ਕੋਲ ਆਈ ਹੈ ਸ੍ਰੀ ਫਤਿਹਗੜ੍ਹ ਸਾਹਿਬ ਤੋਂ। ਭੇਜਣ ਵਾਲੇ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਮਹਿਸਗੇਟ ਨਾਭਾ ਤੋਂ ਸਾਨੂੰ ਖਤ ਭੇਜ ਰਹੇ ਨੇ ਜੀ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਤੁਹਾਨੂੰ ਗੀਤ ਸੁਣਵਾ ਰਹੇ ਹਾਂ ਜੀ। ਇਸ ਗੀਤ ਨੂੰ ਅਸੀਂ ਲਿਆਏ ਫਿਲਮ ਦੀਵਾਨਾ ਦੇ ਵਿੱਚੋਂ।

0: ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰਾਂ ਤੋਂ ਬਾਅਦ FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਦੁਪਹਿਰ ਦੇ 1:10 ਹੋ ਰਹੇ ਨੇ, ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਆਪਣੇ ਆਪ ਨੂੰ ਹਾਈਡਰੇਟ ਰੱਖਣ ਅਤੇ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਆਪਣੇ ਨਾਲ ਪਾਣੀ ਰੱਖਣ ਦੀ ਸਲਾਹ ਦਿੱਤੀ ਹੈ। ਉਹਨਾਂ ਅਜਿਹੇ ਮੌਸਮ ਵਿੱਚ ਸਾਰਿਆਂ ਨੂੰ ਪਰਿਵਾਰ ਅਤੇ ਅਜ਼ੀਜ਼ਾਂ ਦੇ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਵੀ ਕਿਹਾ। ਉਹਨਾਂ ਲੋਕਾਂ ਨੂੰ ਬਹੁਤ ਸਾਰਾ ਪਾਣੀ ਪੀਣ ਦੀ ਸਲਾਹ ਦਿੰਦਿਆਂ ਦੁਪਹਿਰ ਵੇਲੇ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ ਹੈ। ਉਹਨਾਂ ਘਰਾਂ, ਬਾਲਕੋਨੀਆਂ, ਛੱਤਾਂ, ਦੁਕਾਨਾਂ ਜਾਂ ਦਫ਼ਤਰਾਂ ਦੇ ਬਾਹਰ ਜਾਨਵਰਾਂ ਅਤੇ ਪੰਛੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਨਾਲ ਭਰਿਆ ਇੱਕ ਛੋਟਾ ਭਾਂਡਾ ਰੱਖਣ ਦੀ ਵੀ ਸਲਾਹ ਦਿੱਤੀ। ਸ਼੍ਰੀ ਮੋਦੀ ਨੇ ਉਹਨਾਂ ਲੋਕਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜਿਆਂ ਵਿੱਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਪਿਆਸਾ ਵਿਅਕਤੀ ਉਸ 'ਚੋਂ ਪਾਣੀ ਪੀ ਸਕੇ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਹਨਾਂ ਮੁਸ਼ਕਲ ਦਿਨਾਂ ਵਿੱਚ ਪੂਰੀ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਇੱਕ ਦੂਜੇ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਆਉਣ ਦੀ ਖੁਸ਼ਖਬਰੀ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ ਵਿੱਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੇ ਅੰਤ ਤੱਕ ਤੇਜ਼ ਬਾਰਿਸ਼, ਗਰਜ, ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਚੱਲਣ ਤੇਜ਼ ਹਵਾਵਾਂ ਚੱਲਣ ਦੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ।

0: ਇਸੇ ਤਰ੍ਹਾਂ ਅੱਜ ਦੋਵਾਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮੌਸਮ ਗਰਮ ਰਹੇਗਾ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਬਠਿੰਡਾ 45.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ ਅਤੇ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤਾਂ ਰਿਹਾ। ਕੱਲ੍ਹ ਸੰਪੰਨ ਹੋਈਆਂ ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 63.94% ਵੋਟਾਂ ਪਈਆਂ। ਹਾਲਾਂਕਿ ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਕੁਝ ਝੜਪਾਂ ਹੋਈਆਂ, ਪਰ ਰਾਜ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਪੋਲਿੰਗ ਪ੍ਰਕਿਰਿਆ ਵੱਡੇ ਪੱਧਰ 'ਤੇ ਸ਼ਾਂਤੀਪੂਰਨ ਰਹੀ। ਕੁੱਲ 35 ਲੱਖ ਤੋਂ ਵੱਧ ਵੋਟਰਾਂ 'ਚੋਂ 22,38,241 ਵੋਟਰਾਂ ਨੇ ਰਾਜ ਭਰ ਦੇ 1,897 ਵਾਰਡਾਂ ਵਿੱਚ 7,554 ਉਮੀਦਵਾਰਾਂ ਨੂੰ ਚੋਣਾਂ ਲਈ ਵੋਟਾਂ ਪਾਈਆਂ। ਰਾਜ ਚੋਣ ਕਮਿਸ਼ਨ ਨੇ ਸਥਾਨਕ ਸਵੈ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਜਨਕ ਭਾਈਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਏ। ਵੋਟਾਂ ਦੀ ਗਿਣਤੀ 29 ਮਈ ਸ਼ੁੱਕਰਵਾਰ ਨੂੰ ਹੋਵੇਗੀ। ਇਸੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ 84 ਨਗਰ ਕੌਂਸਲ ਦੀਆਂ ਚੋਣਾਂ ਜੋ ਕੱਲ੍ਹ ਦੀਆਂ ਚੋਣਾਂ ਵਿੱਚ ਨਿਰਧਾਰਤ ਨਹੀਂ ਸਨ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਏ। ਇਹ ਚੋਣਾਂ 13 ਜੂਨ ਨੂੰ ਹੋਣਗੀਆਂ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਇੱਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਏ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। DGP ਪੰਜਾਬ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਇੱਕ ਵਿਦੇਸ਼ੀ ਤਸਕਰ ਦੇ ਸੰਪਰਕ ਵਿੱਚ ਸਨ। ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜੀ ਜਾਂਦੀ ਸੀ। ਇਸ ਤੋਂ ਬਾਅਦ ਇਹ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਦੇ ਵੱਖ ਵੱਖ ਅਪਰਾਧਿਕ ਤੱਤਾਂ ਨੂੰ ਪਹੁੰਚਾਏ ਜਾਂਦੇ ਸਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮਡਿਊਲ ਲੰਮੇ ਸਮੇਂ ਤੋਂ ਸਰਗਰਮ ਸੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਗੈਰ ਕਾਨੂੰਨੀ ਹਥਿਆਰ ਸਪਲਾਈ ਕਰ ਰਿਹਾ ਸੀ। ਪੁਲਿਸ ਨੇ ਸ਼ਹਿਰਹੱਠਾ ਥਾਣਾ ਅੰਮ੍ਰਿਤਸਰ ਵਿੱਚ ਮੁਲਜ਼ਮਾਂ ਵਿਰੁੱਧ FIR ਦਰਜ ਕੀਤੀ ਏ। ਪੁਲਿਸ ਗਰੋਹ ਦੇ ਹੋਰ ਮੈਂਬਰਾਂ ਅਤੇ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਏ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਮੰਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਝੋਨੇ ਦੀ ਬਿਜਾਈ ਲਈ ਨਿਰਧਾਰਿਤ ਕੀਤੀਆਂ ਗਈਆਂ ਮਿਤੀਆਂ ਦੇ ਮੱਦੇਨਜ਼ਰ ਜ਼ਿਲ੍ਹੇ 'ਚ ਝੋਨੇ ਦੀ ਲਵਾਈ 9 ਜੂਨ ਤੋਂ ਸ਼ੁਰੂ ਹੋਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਿਰਧਾਰਿਤ ਮਿਤੀ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰਨ ਤਾਂ ਜੋ ਪਾਣੀ ਅਤੇ ਹੋਰ ਕੁਦਰਤੀ ਸਰੋਤਾਂ ਦੀ ਬਚਤ ਕੀਤੀ ਜਾ ਸਕੇ। ਇਹਦੇ ਨਾਲ ਹੀ ਉਹਨਾਂ ਭਰੋਸਾ ਦਿਵਾਇਆ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਫਸਲ ਪੱਕਣ ਤੱਕ ਰੋਜ਼ਾਨਾ 8 ਘੰਟੇ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੂਬੇ ਨੂੰ 3 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਕਪੂਰਥਲਾ ਸਮੇਤ 3ਜੇ ਜ਼ੋਨ ਦੇ ਬਾਕੀ ਜ਼ਿਲ੍ਹਿਆਂ ਵਿੱਚ 9 ਜੂਨ ਤੋਂ ਕੰਮ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਅਧਿਕਾਰਤ ਵੈਬਸਾਈਟ ਜਾਂ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। IPL ਕ੍ਰਿਕਟ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਜੇਤੂ ਟੀਮ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨ ਨਾਲ ਹੋਵੇਗਾ। ਇਹਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @ AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਸਮਾਚਾਰ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਦੁਪਹਿਰ ਦਾ 1:15 ਹੋਇਆ ਜੀ। ਹੁਣ ਪੇਸ਼ ਹੈ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ ਅਤੇ ਤੁਹਾਡੇ ਖੱਤ ਮੇਰੇ ਕੋਲ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਪਏ ਨੇ। ਗਾਂਧੀ ਚੌਕ ਰੋਪੜ ਤੋਂ ਸਾਨੂੰ ਖੱਤ ਭੇਜ ਰਹੇ ਨੇ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਵੱਡੀਆਂ ਜਾਲਾਂ ਤੋਂ ਚਿੱਠੀ ਆਈ ਹੈ ਜੀ ਦਰਸ਼ਨ ਸਿੰਘ ਸੈਣੀ ਅਤੇ ਇਹਨਾਂ ਦੇ ਸਾਥੀਆਂ ਦੀ। ਚਕਲਾ ਬਾਜ਼ਾਰ ਸਮਾਣਾ ਤੋਂ ਖੱਤ ਭੇਜਿਆ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਹਸਮੁਖ ਜਿੰਦਲ ਅਤੇ ਇਹਨਾਂ ਦੇ ਪਰਿਵਾਰ ਨੇ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਭੇਜ ਰਹੇ ਨੇ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਦੀਕਸ਼ਾ, ਜੰਨਤ ਕਾਠਪਾਲ ਅਤੇ ਇਹਨਾਂ ਦੇ ਸਾਥੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਜੀ ਫਿਲਮ ਯਾਰੀਆਂ ਦੇ ਵਿੱਚੋਂ, ਸ਼ਫਾਕਤ ਅਮਾਨਤ ਅਲੀ ਦੀ ਆਵਾਜ਼ 'ਚ। ਸੰਗੀਤਬੱਧ ਕੀਤਾ ਪਰਵੋ ਮੁਖਰਜੀ ਨੇ।

ਇਸ ਵੇਲੇ ਤੁਸੀਂ ਸੁਣ ਰਹੇ ਹੋ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਨਗਮੇ, ਅਤੇ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਛੱਤੀਸਗੜ੍ਹ ਭਾਟਾਪਾਰਾ ਦਤਰੇਂਗੀ ਤੋਂ। ਭੇਜਣ ਵਾਲੇ ਨੇ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ, ਜਾਵੇਂਦਰ ਕੁਮਾਰ ਵਰਮਾ ਅਤੇ ਇਹਨਾਂ ਦਾ ਪਰਿਵਾਰ। ਇਹ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ ਅਤੇ ਸਾਰੀ ਵਰਮਾ ਫੈਮਿਲੀ, ਨੇੜੇ ਬੱਸ ਸਟੈਂਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਚਿੱਠੀ ਭੇਜ ਰਹੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਗਾਵਿਆ ਅਤੇ ਸੁੱਚਾ ਪਾਠਕ। ਮੁੱਲਾਂਪੁਰ ਦਾਖਾਂ ਤੋਂ ਚਿੱਠੀ ਭੇਜੀ ਹੈ ਰਾਜੇਸ਼ ਜੈਨ, ਅਰੁਣਾ ਜੈਨ, ਬਿੱਟੂ ਮੱਟੂ, ਦੀਪਕ, ਗੌਤਮ, ਸੰਜੀਵ ਅਤੇ ਸਾਰਿਕਾ ਜੈਨ ਹੋਰਾਂ ਨੇ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਖਤ ਭੇਜ ਰਹੇ ਨੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਜੀ ਅਨੁਰਾਧਾ ਪੌੜਵਾਲ ਦੀ ਆਵਾਜ਼ ਦੇ ਵਿੱਚ। ਇਹ ਗੀਤ ਹੈ, ਫਿਲਮ ਹੈ ਸੜਕ, ਗੁਲਸ਼ਨ ਕੁਮਾਰ ਨੇ ਸੰਗੀਤਬੱਧ ਕੀਤਾ ਹੈ ਅਤੇ ਸੁਰਿੰਦਰ ਸਾਥੀ ਨੇ ਇਸ ਗੀਤ ਦੇ ਬੋਲ ਲਿਖੇ ਨੇ।

ਜੀ, ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਨਗਮੇ ਦਾ, ਅਤੇ ਨਗਮੇ ਪ੍ਰੋਗਰਾਮ 'ਚ ਅਸੀਂ ਤੁਹਾਡੀਆਂ ਚਿੱਠੀਆਂ ਸ਼ਾਮਿਲ ਕਰਦੇ ਹੁੰਦੇ ਹਾਂ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਰਾਵਰ ਕਰਨਾਲ ਤੋਂ, ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਇਹਨਾਂ ਦੇ ਸਾਥੀਆਂ ਦੀ। ਇਹ ਚਿੱਠੀ ਆਈ ਹੈ ਮਹਾਂਦੇਵ ਘਾਟ ਅਮਲੇਸ਼ਵਰ ਤੋਂ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਣੀ, ਸੂਰਜ, ਜੋਤੀ ਅਤੇ ਰਿਆਂਸ਼ ਠਾਕੁਰ ਹੋਰਾਂ ਦੀ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਭੇਜ ਰਹੇ ਨੇ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਵਿੰਦਰ ਸਿੰਘ, ਗੁਰਸ਼ਬਦ ਸਿੰਘ ਅਤੇ ਕੁਲਵੰਤ ਗਿੱਲ ਮਲੋਟ ਤੋਂ, ਇਹਨਾਂ ਦਾ ਸਾਰਾ ਬਰਾੜ ਪਰਿਵਾਰ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਹੋਰਾਂ ਦਾ ਖੱਤ ਪਹੁੰਚਿਆ ਹੈ ਜੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਜੀ, ਅਰੀਜੀਤ ਸਿੰਘ ਦੀ ਆਵਾਜ਼ ਹੈ, ਫਿਲਮ ਹੈਗੀ ਹੈ ਹਾਰਟਲੈਸ।

ਪ੍ਰੋਗਰਾਮ ਨਗਮੇ 'ਚ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ। ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਹੋਰਾਂ ਦੀ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਖਤ ਭੇਜ ਰਹੇ ਨੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਕੋਟਵਾਂ, ਨਾਰਾਇਣਪੁਰ, ਬਾਬਾ ਪੱਟੀ ਤੋਂ, ਬਲੀਆ ਤੋਂ ਚਿੱਠੀ ਭੇਜੀ ਹੈ ਜੀ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਅਤੇ ਹੈਪੀ ਰਾਏ ਹੋਰਾਂ ਨੇ। ਦੁਬੀਹਾ, ਨੇਵਾਦਾ, ਗਾਜ਼ੀਪੁਰ ਤੋਂ ਖਤ ਆਇਆ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪ੍ਰਾਂਜਲ ਰਾਏ ਅਤੇ ਸ਼ੇਰਪੁਰ ਕਲਾਂ, ਗਾਜ਼ੀਪੁਰ ਤੋਂ ਚਿੱਠੀ ਭੇਜੀ ਹੈ ਅਵਧੇਸ਼, ਪ੍ਰੀਤੀ ਰਾਏ ਅਤੇ ਨਵਨੀਤ ਰਾਏ ਹੋਰਾਂ ਨੇ। ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਚਿੱਠੀ ਆਈ ਹੈ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਇਹਨਾਂ ਦੇ ਸਾਥੀਆਂ ਦੀ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਪ੍ਰੋਗਰਾਮ ਦਾ ਇਹ ਅਗਲਾ ਗੀਤ। ਇਸ ਗੀਤ ਨੂੰ ਗਾਇਆ ਹੈ ਜੀ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਨੇ। ਫਿਲਮ ਦਾ ਨਾਂ ਹੈ ਸੌਤਨ। ਗੀਤ ਦੇ ਬੋਲ ਲਿਖੇ ਨੇ ਸਾਵਨ ਕੁਮਾਰ ਅਤੇ ਪ੍ਰਦੀਪ ਕੌਸ਼ਿਕ ਨੇ।

ਪ੍ਰੋਗਰਾਮ ਨਗਮੇ 'ਚ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ ਅਤੇ ਇਹਨਾਂ ਦੇ ਪਰਿਵਾਰ ਦੀ ਕਾਲਕਾ ਤੋਂ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ ਹੋਰਾਂ ਦੀ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਸ਼ਾ ਹੋਰਾਂ ਦੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਫਿਲਮ ਫਰਜ਼ ਦਾ ਇਹ ਗੀਤ, ਆਵਾਜ਼ ਮੁਕੇਸ਼ ਦੀ, ਲਕਸ਼ਮੀਕਾਂਤ ਪਿਆਰੇ ਲਾਲ ਦਾ ਸੰਗੀਤਬੱਧ ਕੀਤਾ ਅਤੇ ਆਨੰਦ ਬਖਸ਼ੀ ਦੇ ਬੋਲ।

0: ਜੇ ਤੁਸੀਂ ਵੀ ਇਸ ਪ੍ਰੋਗਰਾਮ 'ਚ ਖਤ ਭੇਜਣਾ ਚਾਹੁੰਦੇ ਹੋ ਤਾਂ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਨਗਮੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ। ਸਾਡਾ ਪਿੰਨ ਕੋਡ ਹੈ ਜੀ 147001। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਗਮੇ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ। ਅਗਲਾ ਪ੍ਰੋਗਰਾਮ 2 ਵਜੇ ਲੈ ਕੇ ਹਾਜ਼ਰ ਹੋਵਾਂਗੇ। ਹੁਣ 1:40 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:50 'ਤੇ ਉਰਦੂ 'ਚ ਖਬਰਾਂ ਹੋਣਗੀਆਂ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ CBI ਨੇ NEET UG 2026 ਪ੍ਰੀਖਿਆ ਪੇਪਰ ਲੀਕ ਮਾਮਲੇ 'ਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਕੇਂਦਰ ਨੇ ਕਿਹਾ ਦੇਸ਼ 'ਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਗ੍ਰੈਂਡ ਮਾਸਟਰ ਇਨਿਆਨ ਪੰਨੀ ਰਸਲੇਮ ਨੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਸਰਵਉੱਚ ਅਦਾਲਤ ਨੇ ਕਿਹੈ ਕਿ SIR ਪ੍ਰਕਿਰਿਆ ਆਜ਼ਾਦ ਤੇ ਨਿਰਪੱਖ ਚੋਣਾਂ ਦੀਆਂ ਸੰਵਿਧਾਨਕ ਜ਼ਰੂਰਤਾਂ ਨੂੰ ਅੱਗੇ ਵਧਾਉਂਦੀ ਹੈ। ਅਦਾਲਤ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਲੋਕ ਨੁਮਾਇੰਦਗੀ ਐਕਟ 1950 ਦੀ ਧਾਰਾ 324 ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੇ ਤਹਿਤ SIR ਕਰਵਾਉਣ ਦੀ ਸ਼ਕਤੀ ਰੱਖਦਾ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ 'ਚ SIR ਕਰਵਾਉਣ ਲਈ ਪਿਛਲੇ ਸਾਲ ਜੂਨ 'ਚ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ 'ਤੇ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹੈ ਕਿ SIR ਪ੍ਰਕਿਰਿਆ ਦਾ ਉਦੇਸ਼ ਆਜ਼ਾਦ ਤੇ ਨਿਰਪੱਖ ਚੋਣਾਂ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਵੱਲੋਂ ਦਿੱਤੇ ਗਏ ਫੈਸਲੇ 'ਚ ਕਿਹਾ ਗਿਆ ਕਿ ਜਦੋਂ ਕਿ ਕਾਨੂੰਨ ਖੁਦ ਕਿਸੇ ਵੀ ਸਮੇਂ ਦਰਜ ਕੀਤੇ ਜਾਣ ਵਾਲੇ ਕਾਰਨਾਂ ਦੇ ਆਧਾਰ 'ਤੇ ਅਤੇ ਚੋਣ ਕਮਿਸ਼ਨ ਵੱਲੋਂ ਢੁਕਵੇਂ ਸਮਝੇ ਜਾਣ ਵਾਲੇ ਤਰੀਕੇ ਨਾਲ ਵਿਸ਼ੇਸ਼ ਸੋਧ ਨੂੰ ਅਧਿਕਾਰਤ ਕਰਦਾ ਤਾਂ ਵਿਵਾਦਿਤ ਪ੍ਰਕਿਰਿਆ ਨੂੰ ਸਿਰਫ ਇਸ ਲਈ ਅਯੋਗ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਹ ਨਿਯਮਿਤ ਸੋਧਾਂ ਲਈ ਨਿਰਧਾਰਤ ਆਮ ਪ੍ਰਕਿਰਿਆਵਾਂ ਦੇ ਅਨੁਕੂਲ ਨਹੀਂ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਚੋਣ ਕਮਿਸ਼ਨ ਨੇ ਆਪਣੀਆਂ ਕਾਨੂੰਨੀ ਸ਼ਕਤੀਆਂ ਤੋਂ ਵੱਧ ਕਾਰਵਾਈ

ਕੀਤੀ ਹੈ। ਸਿਖਰਲੀ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤੈ ਕਿ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਪ੍ਰਕਿਰਿਆ ਲੋਕ ਨੁਮਾਇੰਦਗੀ ਐਕਟ 1950 ਦੇ ਨਿਯਮਾਂ 1960 ਦੇ ਉਲਟ ਸੀ। ਰਾਜਸਥਾਨ ਉੱਚ ਅਦਾਲਤ ਨੇ ਅੱਜ ਆਸਾਰਾਮ ਬਾਪੂ ਨੂੰ ਅੰਸ਼ਕ ਰਾਹਤ ਦਿੰਦਿਆਂ ਉਸ ਨੂੰ ਪੋਕਸੋ ਐਕਟ ਦੇ ਤਹਿਤ ਸਮੂਹਿਕ ਜਬਰ ਜਨਾਹ, ਸਮੂਹਿਕ ਜਿਨਸੀ ਸ਼ੋਸ਼ਣ ਤੇ ਅਪਰਾਧਿਕ ਸਾਜਿਸ਼ ਨਾਲ ਸਬੰਧਤ ਦੋਸ਼ਾਂ ਤੋਂ ਬਰੀ ਕਰ ਦਿੱਤੈ। ਹਾਲਾਂਕਿ ਅਦਾਲਤ ਨੇ ਭਾਰਤੀ ਦੰਡ ਸੰਹਿਤਾ ਦੇ ਤਹਿਤ ਇਕ ਨਾਬਾਲਗ ਨਾਲ ਜਬਰ ਜਨਾਹ ਮਾਮਲੇ 'ਚ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਐ। ਇਸ ਮਾਮਲੇ 'ਚ ਆਸਾਰਾਮ ਦੀ ਉਮਰ ਕੈਦ ਜਾਰੀ ਰਹੇਗੀ। ਉੱਚ ਅਦਾਲਤ ਨੇ ਆਸਾਰਾਮ ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤੈ। ਉਹ ਇਸ ਸਮੇਂ ਅਸਥਾਈ ਜ਼ਮਾਨਤ ਤੇ ਨੇ, ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ 7 ਦਿਨਾਂ ਲਈ ਵਧਾ ਦਿੱਤਾ ਗਿਆ ਸੀ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ। CBI ਨੇ ਹੁਣ ਤੱਕ ਇਸ ਮਾਮਲੇ ਵਿਚ ਦਿੱਲੀ, ਜੈਪੁਰ, ਗੁਰੂਗਰਾਮ, ਨਾਸਿਕ, ਪੁਣੇ, ਲਾਤੂਰ ਤੇ ਅਹਿਲਿਆ ਨਗਰ ਤੋਂ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ। ਲਾਤੂਰ ਦੇ ਰਹਿਣ ਵਾਲੇ ਡਾਕਟਰ ਮਨੋਜ ਸਿਰੂਰੋ ਨੂੰ ਵੀ ਨੀਟ ਪ੍ਰਸ਼ਨ ਲੀਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਐ। CBI ਮੁਤਾਬਕ ਉਸਨੇ ਮੁਲਜ਼ਮ PV ਕੁਲਕਰਨੀ ਤੋਂ ਇਕ ਕੋਚਿੰਗ ਸੈਂਟਰ ਦੇ ਮਾਲਕ ਦੇ ਪੁੱਤਰ ਸਮੇਤ 3 ਵਿਦਿਆਰਥੀਆਂ ਨੂੰ ਰਸਾਇਣਕ ਵਿਗਿਆਨ ਦੇ ਪ੍ਰਸ਼ਨ ਪ੍ਰਦਾਨ ਕਰਨ ਵਿਚ ਮੁੱਖ ਭੂਮਿਕਾ ਨਿਭਾਈ। ਦੂਜਾ ਗ੍ਰਿਫ਼ਤਾਰ ਮੁਲਜ਼ਮ ਤੇਜਸ ਹਰਸ਼ਦ ਕੁਮਾਰ ਸ਼ਾਹ ਹੈ, ਜੋ ਪੁਣੇ ਦੇ ਕੋਚਿੰਗ ਸੈਂਟਰ ਡਾਕਟਰ ਅਭੰਗ ਪ੍ਰਭੂ ਮੈਡੀਕਲ ਅਕੈਡਮੀ 'ਚ ਭੌਤਿਕ ਵਿਗਿਆਨ ਫੈਕਲਟੀ ਮੈਂਬਰ ਹੈ। ਉਸਨੂੰ ਲੀਕ ਹੋਏ ਭੌਤਿਕ ਵਿਗਿਆਨ ਦੇ ਪ੍ਰਸ਼ਨ ਗ੍ਰਿਫ਼ਤਾਰ ਮੁਲਜ਼ਮ ਮਨੀਸ਼ਾ ਹਵਾਲਦਾਰ ਤੋਂ ਮਿਲੇ ਸਨ। CBI ਨੇ ਹੁਣ ਤੱਕ 49 ਥਾਵਾਂ ਤੇ ਤਲਾਸ਼ੀ ਲਈ ਹੈ ਤੇ ਕਈ ਅਪਰਾਧਿਕ ਦਸਤਾਵੇਜ਼, ਲੈਪਟਾਪ ਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਸ ਮਹੀਨੇ ਦੀ 3 ਤਰੀਕ ਨੂੰ ਮੈਡੀਕਲ ਕਾਲਜਾਂ ਵਿਚ ਅੰਡਰ ਗ੍ਰੈਜੂਏਟ ਕੋਰਸਾਂ 'ਚ ਦਾਖਲੇ ਲਈ ਨਿਰਧਾਰਤ ਨੀਟ ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਵਿਚਕਾਰ ਰੱਦ ਕਰ ਦਿੱਤੀ ਗਈ ਸੀ। ਕੇਂਦਰ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਸਿਹਤ ਮੰਤਰਾਲੇ ਨੇ ਕਿਹਾ ਕਿ ਅਫਰੀਕਾ ਦੇ ਕੁਝ ਹਿੱਸਿਆਂ ਵਿਚ ਇਬੋਲਾ ਵਾਇਰਸ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਾਲ ਹੀ ਵਿਚ ਉਗਾਂਡਾ ਤੋਂ ਵਾਪਸ ਆਏ ਇਕ ਵਿਅਕਤੀ ਨੂੰ ਬੰਗਲੁਰੂ ਦੇ ਸਰਕਾਰੀ ਮਹਾਂਮਾਰੀ ਰੋਗ ਹਸਪਤਾਲ 'ਚ ਜਾਂਚ ਤੇ ਇਲਾਜ ਲਈ ਅਲੱਗ ਰੱਖਿਆ ਗਿਐ। ਉਸ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਮੰਤਰਾਲਾ ਸਬੰਧਤ ਰਾਜ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਵਾਇਰਸ ਦੀ ਨੇੜਿਓ ਨਿਗਰਾਨੀ ਕਰ ਰਿਹਾ ਹੈ ਤੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਰੀਆਂ ਜ਼ਰੂਰੀ ਕਾਰਵਾਈਆਂ ਕਰ ਰਿਹਾ। ਮੰਤਰਾਲੇ ਨੇ ਕਿਹਾ ਕਿ ਚੌਕਸ ਤੇ ਪੂਰੀ ਤਰ੍ਹਾਂ ਤਿਆਰ ਹੈ। ਸਾਰੇ ਨਿਰਧਾਰਤ ਐਂਟਰੀ ਪੁਆਇੰਟਾਂ ਤੇ ਜਨਤਕ ਸਿਹਤ ਪ੍ਰਣਾਲੀ 'ਚ ਸਕਰੀਨਿੰਗ ਤੇ ਜਾਂਚ ਦੇ ਉਪਾਅ ਜਾਰੀ ਨੇ। ਨਾਗਰਿਕਾਂ ਨੂੰ ਘਬਰਾਉਣ, ਗਲਤ ਜਾਣਕਾਰੀ ਨਾ ਫੈਲਾਉਣ ਅਤੇ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਰੋਤਾਂ ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ ਹੈ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੈਨੇਡਾ ਦੇ ਆਪਣੇ ਦੌਰੇ ਦੇ ਦੂਜੇ ਦਿਨ ਟੋਰਾਂਟੋ 'ਚ ਕੈਨੇਡਾ ਦੇ ਸੀਨੀਅਰ ਨੇਤਾਵਾਂ ਅਤੇ ਸੰਸਥਾਗਤ ਨਿਵੇਸ਼ਕਾਂ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ। ਉਦਯੋਗ ਮੰਤਰੀ ਨੇ ਕਿਹਾ ਕਿ ਮੀਟਿੰਗਾਂ ਦਾ ਉਦੇਸ਼ ਦੋਵੱਲੇ ਸਹਿਯੋਗ ਨੂੰ ਡੂੰਘਾ ਕਰਨਾ ਤੇ ਰਣਨੀਤਿਕ ਖੇਤਰਾਂ 'ਚ ਨਿਵੇਸ਼ ਤੇ ਤਕਨਾਲੋਜੀ ਭਾਈਵਾਲੇ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਸ੍ਰੀ ਗੋਇਲ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮਜ਼ਬੂਤ ਸਰਕਾਰ ਉਦਯੋਗ ਸਹਿਯੋਗ ਵੱਲੋਂ ਸੰਚਾਲਿਤ ਇੱਕ ਮਜ਼ਬੂਤ ਤੇ ਵਪਾਰਕ ਵਾਤਾਵਰਣ ਪ੍ਰਣਾਲੀ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ 2030 ਤੱਕ ਦੋਵੱਲੇ ਵਪਾਰ ਨੂੰ $50 ਅਰਬ ਤੱਕ ਵਧਾਉਣ ਦੇ ਆਪਣੇ ਸਾਂਝੇ ਟੀਚੇ ਦੀ ਪੁਸ਼ਟੀ ਕੀਤੀ ਹੈ। ਦੋਵੇਂ ਦੇਸ਼ ਇਸ ਸਾਲ ਦੇ ਅਖੀਰ ਤੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਨੂੰ ਪੂਰਾ ਕਰਨ ਲਈ ਵੀ ਸਹਿਮਤ ਹੋਏ ਨੇ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਮੰਤਰੀਆਂ ਦੀ ਸਹਿ ਪ੍ਰਧਾਨਗੀ ਹੇਠ ਕੈਨੇਡਾ ਭਾਰਤ ਨਿਵੇਸ਼ ਗੋਲਮੇਜ਼ ਮੀਟਿੰਗ ਹੋਈ। ਇਸ ਵਿਚ ਪੈਨਸ਼ਨ ਫੰਡ ਤੇ ਬੈਂਕਾਂ ਸਮੇਤ ਪ੍ਰਮੁੱਖ ਕੈਨੇਡੀਅਨ ਵਿੱਤੀ ਨਿਵੇਸ਼ਕਾਂ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੇ ਸੀਨੀਅਰ ਸਰਕਾਰੀ ਨੁਮਾਇੰਦੇ ਵੀ ਸ਼ਾਮਲ ਰਹੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @TIRR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਗੰਗਟੋਕ 'ਚ ਸਿੱਕਮ ਯੂਨੀਵਰਸਿਟੀ ਦੇ 7ਵੇਂ ਕਨਵੋਕੇਸ਼ਨ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਿੱਕਮ ਦੇ ਰਾਜਪਾਲ ਓਮ ਪ੍ਰਕਾਸ਼ ਮਾਥੁਰ ਤੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਵੀ ਇਸ ਸਮਾਰੋਹ 'ਚ ਸ਼ਾਮਲ ਹੋਣਗੇ। ਸਾਡੇ ਪੱਤਰਕਾਰ ਮੁਤਾਬਕ 33 ਵਿਭਾਗਾਂ ਵਿੱਚ ਲਗਭਗ 14,000 ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। 285 ਹੋਣਹਾਰ ਵਿਦਿਆਰਥੀਆਂ ਨੂੰ ਸੋਨੇ ਅਤੇ ਚਾਂਦੀ ਦੇ ਤਮਗੇ ਵੀ ਦਿੱਤੇ ਜਾਣਗੇ, ਜਿਨ੍ਹਾਂ ਵਿੱਚ 199 ਔਰਤਾਂ ਸ਼ਾਮਲ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਾ ਨਾਥੂਲਾ ਦਾ ਨਿਰਧਾਰਤ ਦੌਰਾ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੱਡੇ ਤੋਂ ਵੱਡੇ ਟੀਚੇ ਵੀ ਨਿਰੰਤਰ ਕੋਸ਼ਿਸ਼, ਧੀਰਜ ਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਨੇ। ਆਪਣੀ ਸੋਸ਼ਲ ਮੀਡੀਆ ਪੋਸਟ ਤੇ ਇੱਕ ਸੰਸਕ੍ਰਿਤ ਸ਼ੁਭਾਸ਼ਤਮ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਭਾਵਨਾ ਤੋਂ ਪ੍ਰੇਰਿਤ ਨੇ ਅਤੇ ਭਾਰਤ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੱਧ ਰਹੇ ਤਾਪਮਾਨ ਦੇ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਖੁਦ ਨੂੰ ਹਾਈਡਰੇਟਡ ਰੱਖਣ ਅਤੇ ਬਾਹਰ ਜਾਣ ਵੇਲੇ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਣ। ਗਰਮੀ ਕਾਰਨ ਹੋਣ ਵਾਲੀਆਂ ਵਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ 'ਚ ਸੰਵੇਦਨਸ਼ੀਲਤਾ ਇਕ ਵੱਡਾ ਸਹਾਰਾ ਬਣਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪਿਆਸਾ ਹੋਵੇ ਤਾਂ ਉਸਨੂੰ ਇਕ ਗਿਲਾਸ ਪਾਣੀ ਜ਼ਰੂਰ ਪਿਲਾਓ। ਉਨ੍ਹਾਂ ਸਾਰਿਆਂ ਨੂੰ ਆਪਣੇ ਪਰਿਵਾਰ ਤੇ ਕਰੀਬੀਆਂ ਦੇ ਸੰਪਰਕ ਵਿਚ ਰਹਿਣ ਤੇ ਉਨ੍ਹਾਂ ਦੀ ਤੰਦਰੁਸਤੀ ਦੀ ਜਾਂਚ ਕਰਦੇ ਰਹਿਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਤੇਜ਼

0: ਦੁਪਹਿਰ ਦੀ ਧੁੱਪ ਵਿਚ ਬਾਹਰ ਜਾਣ ਤੋਂ ਬਚਣ ਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਦਿੱਤੀ ਐ ਸ੍ਰੀ ਮੋਦੀ ਨੇ ਲੋਕਾਂ ਨੂੰ ਜਾਨਵਰਾਂ ਤੇ ਪੰਛੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਘਰਾਂ ਛੱਤਾਂ ਦੁਕਾਨਾਂ ਤੇ ਦਫ਼ਤਰਾਂ ਦੇ ਬਾਹਰ ਪਾਣੀ ਨਾਲ ਭਰੇ ਹੋਏ ਬਰਤਨ ਰੱਖਣ ਦੀ ਸਲਾਹ ਦਿੱਤੀ ਸ੍ਰੀ ਮੋਦੀ ਨੇ ਉਨ੍ਹਾਂ ਲੋਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਤੇ ਦੁਕਾਨਾਂ ਦੇ ਬਾਹਰ ਘੜਿਆਂ 'ਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਉਨ੍ਹਾਂ ਨੂੰ ਪੀ ਸਕੇ ਸ੍ਰੀ ਮੋਦੀ ਨੇ ਸਾਰਿਆਂ ਨੂੰ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਪੂਰਨ ਸੰਵੇਦਨਸ਼ੀਲਤਾ ਤੇ ਹਮਦਰਦੀ ਨਾਲ ਇੱਕ ਦੂਜੇ ਦਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਹੈ ਪਿਛਲੇ ਕਈ ਦਿਨਾਂ ਤੋਂ ਅਤਿ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ ਆਉਣ ਵਾਲੇ ਦਿਨਾਂ 'ਚ ਮੌਸਮ ਦੀ ਬਦਲਾਅ ਬਾਰੇ ਇੱਕ ਖੁਸ਼ਖਬਰੀ ਹੈ ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ 'ਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੀ ਅਖੀਰ ਤੱਕ ਤੇਜ਼ ਬਾਰਿਸ਼ ਗਰਜ ਚਮਕ ਨਾਲ ਕੁਝ ਥਾਵਾਂ ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ ਇਸ ਦੌਰਾਨ ਅੱਜ ਦੋਵਾਂ ਸੂਬਿਆਂ ਦੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ 'ਚ ਮੌਸਮ ਗਰਮ ਹੀ ਰਹੇਗਾ ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਬਠਿੰਡਾ 45.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ ਅਤੇ ਹਰਿਆਣਾ ਦੇ ਸਿਰਸਾ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਭਾਰਤੀ ਫੌਜ ਨੇ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇੱਕ ਲਗਾਤਾਰ ਰਾਤ ਦੇ ਆਪਰੇਸ਼ਨ ਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ ਕਸੌਲੀ ਦੇ ਸਿਵਲ ਅਧਿਕਾਰੀਆਂ ਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਹੋਰ ਸਥਾਨਕ ਏਜੰਸੀਆਂ ਨਾਲ ਨੇੜੇ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਤੇ ਗਿਲਬਰਟ ਟ੍ਰੇਲ ਤੇ ਅੱਪਰ ਮਾਲ ਖੇਤਰਾਂ 'ਚ ਲੱਗੇ ਇੱਕ ਜੰਗਲ ਦੀ ਅੱਗ ਤੇ ਕਾਬੂ ਪਾ ਲਿਆ ਬੀਤੇ ਕੱਲ੍ਹ ਦੁਪਹਿਰ 3 ਵਜੇ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਦੀ ਕਸੌਲੀ ਬ੍ਰਿਗੇਡ ਨੇ ਸੰਘਲੇ ਜੰਗਲਾਂ ਅਤੇ ਮੁਸ਼ਕਿਲ ਇਲਾਕਿਆਂ 'ਚ ਅੱਗ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤੀ ਗ੍ਰੈਂਡ ਮਾਸਟਰ ਇਨਯਾਨ ਪੰਨੀ ਰਸੇਲਵਮ ਨੇ ਸ੍ਰੀਲੰਕਾ ਵਿਚ ਰੈਪਿਡ ਤੇ ਬੈਲਟਿਸ ਦੋਵੇਂ ਖਿਤਾਬ ਜਿੱਤ ਕੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ ਨੇ ਇਨਯਾਨ ਨੇ ਹਰੇਕ ਫਾਰਮੈਟ ਵਿਚ 6.5 ਅੰਕ ਪ੍ਰਾਪਤ ਕਰਕੇ ਦੋਵਾਂ ਸ਼੍ਰੇਣੀਆਂ 'ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਆਈਪੀਐਲ ਕ੍ਰਿਕਟ ਵਿਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ ਹੋਵੇਗਾ ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਕੇਂਦਰੀ ਜਾਂਚ ਬਿਊਰੋ ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ 'ਚ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਕੇਂਦਰ ਨੇ ਕਿਹਾ ਦੇਸ਼ 'ਚ ਹੁਣ ਤੱਕ ਇਬੋਲਾ ਵਾਇਰਸ ਦੀ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਅਤੇ ਆਈਪੀਐਲ ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ ਨਮਸਕਾਰ
1: ਆਦਾਬ ਯੇ ਆਕਾਸ਼ਵਾਣੀ ਹੈ ਖ਼ਬਰੋਂ ਕੇ ਸਾਥ ਮੈਂ ਮਾਜਿਦ ਅਲੀ سپریم کورٹ نے ووٹر فہرستوں کی خصوصی تفصیلی نظر ثانی کے انتخابی کمیشن کے اختیار کو برقرار رکھا ہے اس نے کہا ہے کہ یہ لوگوں کی نمائندگی سے متعلق قانون 1950 سے مطابقت رکھتا ہے بھارت اور کینیڈا نے 2030 تک باہمی تجارت کو 50 ارب امریکی ڈالر تک وسعت دینے کے اپنے مشترکہ عہد کا اعادہ کیا ہے وزیر اعظم نریندر مودی نے بڑھتے درجہ حرارت کے درمیان لوگوں سے احتیاطی اقدامات کرنے پر زور دیا ہے IMD ने हरियाणा मध्य प्रदेश पंजाब राजस्थान उत्तर प्रदेश और विदर्भ में गर्मी में और तेजी आने की पेशगोई की है CBI ने नीट UG 2026 इम्तहान के पेपर लीक मामले में 2 और मुलजिमों को गिरफ्तार किया है अमरीकी सेनेटर लिंडसे ग्राहम ने अमरीका ईरान बातचीत में इम्कानी साजिश की हैसियत से पाकिस्तान के रोल पर सवाल उठाया है उन्होंने पाकिस्तान की जानिब से इसराइल की मुखालफत किए जाने का हवाला दिया है और IPL क्रिकेट में आज शाम चंडीगढ़ में एलिमिनेटर मैच में सनराइजर्स हैदराबाद का मुकाबला राजस्थान रॉयल्स से होगा अब खबरें तफसील से سپریم کورٹ نے چناؤ فہرستوں پر خصوصی جامع نظر ثانی کی انتخابی کمیشن کی کارروائی کو قانونی اعتبار سے جائز قرار دیا ہے اور یہ بھی کہا ہے کہ آزادانہ اور منصفانہ انتخابات کرانے کے لیے آئین میں اس طرح کی نظر ثانی کی گنجائش رکھی گئی ہے پیش ہے ایک رپورٹ
2: عدالت عالیہ نے کہا ہے کہ چناؤ کمیشن کو عوامی نمائندگی سے متعلق قانون مجریہ 1950 کی دفعہ 324 اور اس کے تحت بنائے گئے ضابطوں کے مطابق چناؤ فہرستوں میں خصوصی نظر ثانی کرنے کا اختیار حاصل ہے چیف جسٹس سوریہ کانت اور جسٹس جوائمالا باغچی پر مشتمل بینچ نے رٹ درخواستوں پر فیصلہ سناتے ہوئے یہ بات کہی ان درخواستوں میں گزشتہ سال جون میں بہار میں ووٹر فہرستوں پر خصوصی جامع نظر ثانی کرنے کے انتخابی کمیشن کے نوٹیفیکیشن کو چیلنج

0: ਆਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਬਚਾਓ ਧਰਤੀ ਬਚਾਓ
1: ਜੀ ਫਾਜੀ ਵੀਰੋ, ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਛਿਛੋਰੇ ਫਿਲਮ ਦੇ ਵਿੱਚੋਂ, ਆਵਾਜ਼ ਅਰੀਜੀਤ ਸਿੰਘ ਦੀ, ਅਮਿਤਾਭ ਭੱਟਾਚਾਰੀਆ ਦੇ ਬੋਲ ਅਤੇ ਪ੍ਰੀਤਮ ਦਾ ਸੰਗੀਤਬੱਧ ਕੀਤਾ।

ਫਾਜੀ ਵੀਰੋ, ਇਸ ਵੇਲੇ ਤੁਸੀਂ ਸੁਣ ਰਹੇ ਹੋ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਹੈ ਸਰਫਰੋਸ਼, ਅਤੇ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜੀ ਫਿਲਮ ਰਾਜ਼ੀ ਦੇ ਵਿੱਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਹਰਸ਼ਦੀਪ ਕੌਰ ਨੇ, ਅਤੇ ਗੁਲਜ਼ਾਰ ਨੇ ਗੀਤ ਦੇ ਬੋਲ ਲਿਖੇ ਨੇ, ਸ਼ੰਕਰ ਅਹਿਸਾਨ ਲੋਏ ਨੇ ਸੰਗੀਤਬੱਧ ਕੀਤਾ ਹੈ।

ਜੀ ਫੌਜੀ ਵੀਰੋ, ਜਾਂਦੇ ਜਾਂਦੇ ਫਿਲਮ ਪਦਮਾਵਤ ਦਾ ਇਹ ਗੀਤ ਸੁਣਦੇ ਹਾਂ, ਆਵਾਜ਼ ਨੀਤੀ ਮੋਹਨ ਦੀ ਅਤੇ ਸਿਧਾਰਥ ਦੇ ਬੋਲ

0: ਪਰ ਪਹਿਲਾਂ ਸਾਡੇ ਨਾਲ ਕਾਲਰ ਜੁੜੇ ਨੇ, ਉਹਨਾਂ ਦੇ ਵਿਚਾਰ ਜਾਣਦੇ ਹਾਂ ਅੱਜ ਦੇ ਵਿਸ਼ੇ 'ਤੇ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਅਤੇ ਕਿੱਥੋਂ ਜੀ?
1: ਪਿੰਡ ਟਾਣੀ ਲਾਲ ਤਾਂ ਤਹਿਸੀਲ ਨੌਰ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਜਾਵੇ ਦਿਖਾਉਂਦਾ ਜੀ ਬੋਲਦਾ ਜੀ।
0: ਜੀ, ਰਾਜਸਥਾਨ ਸਾਡੇ ਪ੍ਰੋਗਰਾਮ ਮੋਬਾਈਲ ਐਪ 'ਤੇ ਸੁਣਦੇ ਹੋ ਜੀ?
1: ਹਾਂਜੀ ਹਾਂਜੀ ਹਾਂਜੀ, ਐਪ 'ਤੇ ਸੁਣਦੇ ਹਾਂ ਜੀ।
0: ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੇ ਵਿਸ਼ੇ 'ਤੇ?
1: ਅੱਜ ਤਾਂ ਇਹ ਕਹਿਣਾ ਜੀ, ਪੈਟਰੋਲ ਡੀਜ਼ਲ ਸਿਰਫ ਲੋਕਾਂ ਦੀ ਗਲਤ ਆਵਾਜਾਵੀ ਨਾਲ ਜ਼ਿਆਦਾ ਵਧੇ ਜੀ। ਬੇਫਜ਼ੂਲੀ ਖਰਚਾ ਲੈਣਾ ਜੀ, ਬੱਸਾਂ 'ਚ ਜਾਣਾ ਸੀ ਬੰਦੇ ਨੂੰ ਕੋਈ ਕੰਮ ਹੋ ਜੀ, ਹੋਰ ਬੇਫਜ਼ੂਲੀ ਕਰਦੇ ਸਕੂਟਰ ਜਿੱਤਾਂ ਕਾਰਾਂ, ਪੈਟਰੋਲ ਡੀਜ਼ਲ ਜ਼ਿਆਦਾ ਖਪਤਾਉਣ ਜੀ, ਜ਼ਿਆਦਾ ਮਹਿੰਗਾ ਹੋ ਰਿਹਾ।
0: ਇਹ ਵੀ ਇੱਕ ਕਾਰਨ ਹੈ, ਅਤੇ ਇੱਕ ਕਾਰਨ ਇਹ ਵੀ ਹੈ ਕਿ ਜਿਹੜਾ ਸਾਡਾ ਅੰਤਰਰਾਸ਼ਟਰੀ ਪੱਧਰ 'ਤੇ ਟਕਰਾਅ ਚੱਲਿਆ, ਉਹਦੇ ਕਰਕੇ ਜਿਹੜਾ ਤੇਲ ਦੀ ਇੰਪੋਰਟ ਹੈ ਉਹ ਘਟੀ ਹੈ, ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਜੀ। ਹੋਰ ਕੁਛ ਕਹਿਣਾ ਚਾਹੋਗੇ? ਜੀ ਬਿਲਕੁਲ, ਧੰਨਵਾਦ ਜੀ, ਤੁਸੀਂ ਗੱਲ ਕੀਤੀ ਸਾਡੇ ਨਾਲ ਜੁੜੇ, ਸ਼ੁਕਰੀਆ।

0: ਲਓ ਜੀ, ਪ੍ਰੋਗਰਾਮ ਦੇ ਦੂਜੇ ਕਾਲਰ ਵੀ ਆਪਣੇ ਵਿਚਾਰ ਲੈ ਕੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਮੈਡਮ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਜੀ?
1: ਨਾਮ ਅਸ਼ੋਕ ਸਿੰਘ, ਪਿੰਡ ਚਲੈਣਾ, ਜ਼ਿਲ੍ਹਾ ਪਟਿਆਲਾ।
0: ਬਹੁਤ ਬਹੁਤ ਸਵਾਗਤ ਜੀ। ਅੱਜ ਦੇ ਵਿਸ਼ੇ ਬਾਰੇ ਕੀ ਖਿਆਲ ਨੇ?
1: ਹਾਂਜੀ, ਦੇਖੋ ਜੀ, ਅਸੀਂ ਹੁਣ ਪਿੰਡ 'ਚ ਕੰਮ ਕਰ ਰਹੇ ਹਾਂ।
0: ਹਾਂਜੀ।
1: ਜੇ ਪਿੰਡ ਦੇ ਵਿੱਚ ਵੀ ਆਪਣਾ ਮੋਟਰਸਾਈਕਲ ਲਈ ਫਿਰੀ ਜਾਈਏ ਬਿਨਾਂ ਮਤਲਬ ਤੋਂ, ਉਹ ਤਾਂ ਫਿਰ ਬਰਬਾਦੀ ਹੋਆ ਡੀਜ਼ਲ ਦੀ, ਪੈਟਰੋਲ ਦੀ।
0: ਬਿਲਕੁਲ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਥੋੜ੍ਹੀ ਦੂਰ ਜਾਣਾ ਤਾਂ ਅਸੀਂ ਮੋਟਰਸਾਈਕਲ ਨਾ ਚੱਕੀਏ, ਜਾਂ ਤਾਂ ਪੈਦਲ
1: ਹਾਂਜੀ,
0: ਜਾਈਏ ਜਾਂ ਫਿਰ ਸਾਈਕਲ ਵਗੈਰਾ ਵਰਤ ਲਈਏ, ਹੈ ਨਾ?
1: ਸਾਈਕਲ ਸਾਈਕਲ ਜਾਈਏ। ਚਲੋ,
0: ਹਾਂਜੀ।
1: ਸਾਈਕਲ ਤੇ ਵੀ ਮੰਨ ਲਿਆ ਤੁਹਾਡੀ ਦਾ ਸਾਈਕਲ ਤੇ ਦੂਰ ਨਹੀਂ ਜਾਇਆ ਜਾਂਦਾ। ਹੁਣ ਜੇ ਪਿੰਡ 'ਚ ਕੰਮ ਕਰਨਾ, ਫਿਰ ਤਾਂ ਅਸੀਂ ਤੇਲ ਫੂਕੀਏ ਤਾਂ ਸਾਡੀ ਤਾਂ ਮੂਰਖ ਮੱਤੀ ਆ ਜੀ।
0: ਹਾਂ, ਤੁਸੀਂ ਮਤਲਬ ਬੇਫਜ਼ੂਲ ਖਰਚੀ ਰੋਕ ਸਕਦੇ ਹੋ, ਘਟਾ
1: ਹਾਂਜੀ
0: ਸਕਦੇ ਹੋ,
1: ਹਾਂਜੀ,
0: ਹੈ ਨਾ?
1: ਮੈਂ ਤੁਹਾਨੂੰ ਅੱਜ ਅੱਜ ਦੀ ਗੱਲ ਦੱਸਦਾ ਜੀ। ਹੁਣ ਜੀ ਘੰਟੇ ਦੀ
0: ਜੀ।
1: ਮੈਂ ਮੁੰਡੇ ਨੂੰ ਕਹਾਂ, ਭਾਈ ਏਸੀ ਬੰਦ ਕਰੋ, ਜਿਨ੍ਹਾਂ ਮਤਲਬ ਲੈਟ ਨਹੀਂ ਫੂਕਣੀ ਹੈਗੀ। ਏਸੀ ਚਲਾਉਣਾ, ਸ਼ਾਮ ਸ਼ਾਮ ਨੂੰ ਚਲਾ ਲਓ ਪੈਣ ਲੱਗੇ।
0: ਪਰ ਦੁਪਹਿਰ ਨੂੰ ਵੀ ਸਰ ਗਰਮੀ ਬਹੁਤ ਜ਼ਿਆਦਾ ਹੈ ਨਾ?
1: ਨਹੀਂ, ਗਰਮੀ ਹੈ, ਕੋਈ ਗੱਲ ਮੰਨਦੇ ਆ
0: ਹਾਂਜੀ।
1: ਕਿ ਮਤਲਬ ਬੇਫਜ਼ੂਲ ਖਰਚਾ ਹੈ ਡੀਜ਼ਲ ਦਾ, ਕਰਨਾ ਨਹੀਂ ਚਾਹੀਦਾ।
0: ਤੇ ਬਿਜਲੀ ਦਾ ਵੀ ਨਹੀਂ ਕਰਨਾ ਚਾਹੀਦਾ, ਹੈ ਨਾ ਜੀ?
1: ਬਿਜਲੀ ਦਾ ਵੀ ਨਹੀਂ ਕਰਨਾ ਚਾਹੀਦਾ, ਬੇਫਜ਼ੂਲ।
0: ਜੀ
1: ਹਾਂਜੀ
0: ਜੀ ਤੇ
1: ਬਾਕੀ
0: ਹੋਰ ਕੁਝ ਕਹਿਣਾ ਜੀ ਤੁਸੀਂ?
1: ਬਸ ਤੁਸੀਂ ਦੱਸੋ ਦੋ ਗੱਲਾਂ।
0: ਹਾਂਜੀ, ਬਸ ਇਹੀ ਕਹਿਣਾ ਸੀ ਕਿ ਰੇਟ ਜਿਹੜੇ ਵੱਧ ਰਹੇ ਨੇ, ਸਾਡੀ ਜੇਬ ਜਿਹੜੀ ਹੈ ਉਹ ਜ਼ਿਆਦਾ ਫਿਰ ਲੱਗਦੀ ਹੈ ਜਦੋਂ ਅਸੀਂ ਫਾਲਤੂ ਤੇਲ ਫੂਕਦੇ ਫਿਰਾਂਗੇ, ਤੇ ਜਦੋਂ
1: ਹਾਂਜੀ ਹਾਂਜੀ,
0: ਲੋੜ ਹੈ ਉਦੋਂ ਹੀ ਅਸੀਂ ਆਪਣਾ ਵਾਹਨ ਕੱਢੀਏ ਤੇ ਪਬਲਿਕ ਟਰਾਂਸਪੋਰਟ ਦੀ ਜ਼ਿਆਦਾ ਵਰਤੋਂ ਕਰੀਏ।
1: ਨਾਲ
0: ਬਾਕੀ ਸਾਡੇ ਹੋਰ ਸੁਣਨ ਵਾਲੇ ਵੀ ਲਾਈਨ ਤੇ ਨੇ ਜੀ।
1: ਪਤਾ ਕੀ ਹੈ ਮੈਡਮ ਜੀ, ਨਾਲ ਤਾਂ ਫਿਰ ਟ੍ਰੈਫਿਕ ਘਟਦੀ ਆ,
0: ਹਾਂਜੀ,
1: ਹੈ ਨਾ?
0: ਇਹਦੇ ਬਹੁਤ ਸਾਰੇ ਫਾਇਦੇ ਨੇ। ਹਾਂਜੀ,
1: ਥੈਂਕ ਯੂ ਮੈਮ।
0: ਧੰਨਵਾਦ ਜੀ।

0: ਲਓ ਜੀ, ਅਗਲੇ ਕਾਲਰ ਸਾਡੇ ਨਾਲ ਲਾਈਨ 'ਤੇ ਨੇ। ਅੱਜ ਉਹਨਾਂ ਦੇ ਵਿਚਾਰ ਜਾਣਦੇ ਹਾਂ, ਕੀ ਕਹਿਣਾ ਚਾਹੁੰਦੇ ਨੇ ਆਵਾਜਾਈ ਦੇ ਸਾਧਨਾਂ ਦੀ ਬੇਫਜ਼ੂਲ ਵਰਤੋਂ ਬਾਰੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ?

0: जी
1: ਕਰਹਾਲੀ ਸਾਹਿਬ ਤੋਂ ਬੋਲ ਰਹੇ ਜੀ ਸੁਰਿੰਦਰਪਾਲ ਸਿੰਘ ਜੀ।
0: ਹਾਂਜੀ ਸੁਰਿੰਦਰਪਾਲ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ?
1: ਮੈਨੂੰ ਸਾਨੂੰ ਅਸੀਂ ਨਾ ਜੀ ਥੋੜ੍ਹੀ ਮੋਟੀ ਦੂਰ ਜਾਣਾ ਹੋਵੇ ਨਾ ਜੀ,
0: ਹਾਂਜੀ
1: ਸਾਈਕਲ 'ਤੇ ਜਾਣਾ ਚਾਹੀਦਾ ਸਾਨੂੰ।
0: ਜੀ, ਅੱਜ
1: ਹਾਂ
0: ਕੱਲ
1: ਜਾਂ
0: ਗਰਮੀ ਹੈ, ਜੇ ਕਾਲੀ ਹੋਵੇ ਤਾਂ ਵਾਹਨ ਲਿਜਾ ਸਕਦੇ ਹਾਂ ਜੀ, ਪਰ
1: ਹਾਂਜੀ
0: ਬੱਚਤ ਜਿੱਥੋਂ ਤੱਕ ਹੋਵੇ ਕਰਨੀ ਚਾਹੀਦੀ ਹੈ ਨਾ ਜੀ।
1: ਇੱਕ ਅੱਧੇ ਕਿਲੋਮੀਟਰ ਤੱਕ ਤੁਰ ਕੇ ਵੀ ਜਾ ਸਕਦਾ ਬੰਦਾ ਜੀ, ਅੱਧੇ
0: ਹਾਂਜੀ,
1: ਕਿਲੋਮੀਟਰ ਤੱਕ ਹੁੰਦਾ, ਐਵੇਂ ਮਾੜੀ
0: ਸਵਖਤੇ,
1: ਮਾੜੀ ਗੱਲਾਂ 'ਤੇ ਮੋਟਰਸਾਈਕਲ ਚੱਕੀ ਜਾਈਏ ਅਸੀਂ,
0: ਹਾਂਜੀ ਜੀ
1: ਉਹ ਜ਼ਿਆਦਾ ਫਜ਼ੂਲ ਖਰਚੇ ਨੇ ਜੀ ਸਾਰੇ।
0: ਜੀ, ਤੇ ਤੁਹਾਨੂੰ ਕੀ
1: ਹਾਂਜੀ
0: ਲੱਗਦਾ, ਇਹਦੇ
1: ਹਾਂਜੀ,
0: ਨਾਲ ਪ੍ਰਦੂਸ਼ਣ ਜਾਂ ਵਾਤਾਵਰਣ ਤੇ ਵੀ ਕੋਈ ਅਸਰ ਪੈਂਦਾ ਜੇ ਅਸੀਂ ਘੱਟ
1: ਪ੍ਰਦੂਸ਼ਣ
0: ਵਰਤਦੇ
1: ਵੀ
0: ਹਾਂ?
1: ਪ੍ਰਦੂਸ਼ਣ ਵੀ ਘਟੂਗਾ ਜੀ, ਤੇ ਸਾਡੀ ਜੇਬ ਨੂੰ ਵੀ ਫਾਇਦਾ ਹੋਊਗਾ ਥੋੜਾ ਬਹੁਤਾ,
0: ਜ਼ਿਆਦਾ ਫਾਇਦਾ ਹੋਊਗਾ ਕਿਉਂਕਿ
1: ਹਾਂ
0: ਤੇਲ ਬਹੁਤ ਮਹਿੰਗਾ ਹੋ ਰਿਹਾ ਹੈ ਨਾ ਜੀ।
1: ਮਹਿੰਗਾ ਹੋ ਗਿਆ ਜੀ, ਹਾਂਜੀ ਮੈਡਮ
0: ਜੀ
1: ਸਾਡੇ ਪੰਜਾਬ ਨੂੰ ਵੀ ਫਾਇਦਾ ਹੋਊ, ਸਾਡੇ ਹਿੰਦੁਸਤਾਨ ਨੂੰ ਵੀ ਫਾਇਦਾ ਹੋਊਗਾ ਜੀ,
0: ਬਿਲਕੁਲ ਹੋਊਗਾ ਜੀ। ਸਭ ਤੋਂ
1: ਹਾਂਜੀ
0: ਵੱਡੀ ਗੱਲ ਹੈ ਸਾਡੀ ਸਿਹਤ ਨੂੰ ਵੀ ਫਾਇਦਾ ਹੋਊਗਾ,
1: ਸਿਹਤ
0: ਕਿਉਂਕਿ
1: ਨੂੰ ਵੀ ਫਾਇਦਾ ਹੋਊਗਾ ਜੀ, ਹਾਂਜੀ
0: ਗਰਮੀ ਘਟੂਗੀ ਕਿਤੇ ਨਾ ਕਿਤੇ, ਵਾਹਨ ਜਦੋਂ ਤੁਸੀਂ ਬੱਤੀਆਂ ਤੇ ਰੁਕਦੇ ਹੋ 1-1.5 ਮਿੰਟ ਹੀ ਚਾਹੇ ਅਸੀਂ ਰੁਕਣਾ ਹੁੰਦਾ,
1: ਹਾਂਜੀ
0: ਉੱਥੇ
1: ਉੱਥੇ ਵੀ
0: ਕਿੰਨੀ
1: ਬੰਦ ਕਰਨਾ
0: ਜ਼ਿਆਦਾ
1: ਪੈਂਦਾ
0: ਗਰਮੀ
1: ਜੀ।
0: ਹੁੰਦੀ ਹੈ ਤੇ ਕਿੰਨਾ ਧੂੰਆਂ ਸਾਨੂੰ ਸਹਿਣਾ ਪੈਂਦਾ, ਤੇ ਉਹ
1: ਹਾਂਜੀ
0: ਵਾਹਨਾਂ ਦੀ ਜਿਹੜੀ ਵਾਹਨਾਂ ਦੇ ਚੱਲਣ ਕਰਕੇ ਗਰਮੀ ਹੈ, ਸਵੇਰੇ ਸਵੇਰੇ ਉਨੀ ਨਹੀਂ ਫੀਲ
1: ਹਾਂਜੀ
0: ਹੁੰਦੀ, ਪਰ
1: ਹਾਂਜੀ
0: ਜਦੋਂ ਧੁੱਪ ਦਾ ਸੇਕ ਵੀ ਇੰਨਾ ਹੋਵੇ, ਉੱਪਰੋਂ ਵਾਹਨ ਵੀ ਜ਼ਿਆਦਾ ਹੋਣ, ਟ੍ਰੈਫਿਕ 'ਚ ਫਸ ਜੀ, ਤਾਂ ਬੜਾ ਔਖਾ ਲੱਗਦਾ ਉੱਥੋਂ ਨਿਕਲਣਾ।
1: ਸਹੀ ਗੱਲ ਹੈ ਮੈਡਮ ਜੀ,
0: ਹੋਰ ਕੁਝ ਕਹਿਣਾ ਜੀ ਤੁਸੀਂ?
1: ਬਸ ਮੈਂ ਤਾਂ ਇਹੀ ਕਹਿੰਦਾ ਮੈਡਮ ਜੀ, ਧੰਨਵਾਦ ਜੀ ਤੁਹਾਡਾ ਜੀ।
0: ਸ਼ੁਕਰੀਆ ਜੀ।

0: ਸਾਡੇ ਨਾਲ ਲਾਈਨ 'ਤੇ ਇੱਕ ਹੋਰ ਸਰੋਤਾ ਜੁੜੇ ਨੇ, ਉਹਨਾਂ ਦੇ ਵਿਚਾਰ ਜਾਣਦੇ ਹਾਂ ਅਤੇ ਵਿੱਚ ਦੇ ਤਿੰਨ ਚਾਰ ਕਾਲਸ ਕੱਟੀਆਂ ਗਈਆਂ। ਹੈਲੋ,
1: ਹੈਲੋ,
0: ਹਾਂਜੀ ਹਾਂਜੀ, ਕੌਣ ਅਤੇ ਕਿੱਥੋਂ ਜੀ?
1: ਮੈਂ ਰੂਪ ਸਿੰਘ
0: ਸਾਡਾ ਸੰਪਰਕ ਉਹਨਾਂ ਨਾਲ ਟੁੱਟ ਗਿਆ ਜੀ। ਸੰਗਰੂਰ ਤੋਂ ਗੱਲ ਕਰਨਾ ਚਾਹੁੰਦੇ ਸੀ ਰੂਪ ਸਿੰਘ ਜੀ। ਤੁਸੀਂ ਟਰਾਈ ਕਰਦੇ ਰਹੋ ਸਾਡਾ ਨੰਬਰ, ਪ੍ਰੋਗਰਾਮ ਦਾ ਸਮਾਂ ਹਾਲੇ ਬਾਕੀ ਹੈ।

ਵਧਦੇ ਤਾਪਮਾਨ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ। ਹੀਟ ਵੇਵ ਤੋਂ ਬਚਣ ਲਈ ਦੁਪਹਿਰ ਸਮੇਂ ਘੱਟ ਤੋਂ ਘੱਟ ਘਰ ਤੋਂ ਬਾਹਰ ਜਾਇਆ ਜਾਵੇ ਅਤੇ ਤਰਲ ਪਦਾਰਥ ਜ਼ਿਆਦਾ ਪੀਤੇ ਜਾਣ। ਨਵ ਜਨਮੇ ਬੱਚੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕਾਂ, ਮਜ਼ਦੂਰਾਂ

ਮੋਟਾਪੇ ਨਾਲ ਪੀੜਿਤ ਲੋਕਾਂ, ਮਾਨਸਿਕ ਤੌਰ ਤੇ ਬਿਮਾਰ ਲੋਕਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਿਤ ਮਰੀਜ਼ ਹੀਟ ਵੇਵ ਨਾਲ ਵੱਧ ਖਤਰੇ ਵਿੱਚ ਹੁੰਦੇ ਨੇ। ਇਸ ਲਈ ਉਹ ਵਧੇਰੇ ਤਾਪਮਾਨ ਵਿੱਚ ਘਰ ਤੋਂ ਬਾਹਰ ਜਾਣ 'ਚ ਗੁਰੇਜ਼ ਕਰਨ। ਫਿਰ ਵੀ ਜੇਕਰ ਬਾਹਰ ਕੰਮ ਕਰਨਾ ਲਾਜ਼ਮੀ ਹੋਵੇ ਤਾਂ ਕੰਮ ਵੇਲੇ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਤੀ ਕੱਪੜੇ ਪਾਏ ਜਾਣ। ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛਤਰੀ, ਟੋਪੀ, ਤੌਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਖਰਬੂਜਾ, ਅੰਗੂਰ, ਖੀਰੇ, ਟਮਾਟਰ, ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ ਕਿਉਂਕਿ ਇਹਨਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਅਜਿਹੇ ਮੌਸਮ ਦੌਰਾਨ ORS, ਨਿੰਬੂ ਪਾਣੀ, ਲੱਸੀ, ਨਾਰੀਅਲ ਦਾ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕੀਤਾ ਜਾਵੇ। ਜੇਕਰ ਜ਼ਿਲ੍ਹੇ ਵਿੱਚ ਹੀਟ ਵੇਵ ਦੇ ਪ੍ਰਭਾਵ ਦਾ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ ਤਾਂ ਉਸਦੀ ਸੂਚਨਾ IHIP ਪੋਰਟਲ ਰਾਹੀਂ ਜ਼ਰੂਰ ਕੀਤੀ ਜਾਏ ਅਤੇ ਬਚਾਅ ਲਈ ਯੋਗ ਉਪਰਾਲੇ ਕੀਤੇ ਜਾ ਸਕਣ। ਆਕਾਸ਼ਵਾਣੀ ਪਟਿਆਲਾ ਵੱਲੋਂ ਜਨਹਿਤ ਵਿੱਚ ਜਾਰੀ

0: ਬਿਲਕੁਲ ਤੇ ਜਿਵੇਂ ਅੱਜ ਕੱਲ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਅਸਮਾਨ ਛੂ ਰਹੀਆਂ ਨੇ ਜੇ ਅਸੀਂ ਬੂੰਦ ਬੂੰਦ ਤੇਲ ਦੀ ਬਚਾਈਏ ਨਾ ਜਿਵੇਂ ਕਹਿੰਦੇ ਹੁੰਦੇ ਆ ਕਿ ਬੂੰਦ ਬੂੰਦ ਨਾਲ ਤਲਾਬ ਭਰਦਾ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬੱਚਤ ਦੇ ਵੀ ਅਸਰ ਪਏਗਾ ਇਸ ਚੀਜ਼ ਦਾ ਔਰ ਸਾਡੀ ਜੇਬ ਤੇ ਵੀ ਪਏਗਾ।
1: ਇੱਕ ਚੀਜ਼ ਆਪਣੀ ਹੋਰ ਹੈ ਭਾਈ,
0: ਹਾਂਜੀ,
1: ਜਿਹੜੀ ਗੱਡੀ ਆਪਾਂ ਜਦੋਂ ਵਿੱਚ ਬੈਠੇ ਆ ਆਪਾਂ ਅੰਦਰ ਬਹਿ ਜਾਓ ਗੱਡੀ ਸਟਾਰਟ ਕਰਕੇ ਏਸੀ ਲਾਈ ਰੱਖਦੇ ਉੱਥੇ ਤੇਲ ਹੀ ਮੱਚਦਾ।
0: ਹਾਂਜੀ ਇਹ ਬਿਲਕੁਲ ਤੁਸੀਂ ਸਭ ਤੋਂ ਨਵੀਂ ਗੱਲ ਕੀਤੀ ਅੱਜ ਦੇ ਪ੍ਰੋਗਰਾਮ ਚ।
1: ਗੱਡੀ ਕੋਈ ਨਹੀਂ ਏਸੀ ਚੱਲੀ ਜਾਂਦਾ
0: ਜੀ, ਤੇ ਅਸੀਂ ਕਈ ਵਾਰੀ ਕਹਿੰਦੇ ਆ ਕਿ ਬੱਚੇ ਤੇ ਘਰ ਦੇ ਵਿੱਚ ਗੱਡੀ ਚ ਬੈਠੇ ਰਹਿਣ, ਉਹਨਾਂ ਨੂੰ ਗਰਮੀ ਨਾ ਲੱਗੇ, ਅਸੀਂ 10 ਮਿੰਟ ਆਪਣਾ ਕੰਮ ਕਰਕੇ ਆ ਜਾਈਏ, ਹੈ ਨਾ ਜੀ।
1: ਹਾਂ ਜਿੱਥੇ ਆਪਾਂ ਕੰਮ ਗਏ ਉੱਥੇ ਜਵਾਕਾਂ ਨਾਲ ਲੈ ਕੇ ਜਾਓ, ਉੱਥੇ ਤੇਲ ਨਾ ਮਚਾਓ।
0: ਹਾਂ
1: ਆਹ ਚਰਚਾ ਨਾਲ ਆਪਾਂ ਬਚ ਸਕਦੇ ਆ, ਜੇ ਆਪਾਂ ਕਿਸੇ ਅੰਦਰ ਗੱਡੀਆਂ ਖੜਾ ਕੇ ਤਾਂ ਨਹੀਂ ਬਚਦੇ।
0: ਬਿਲਕੁਲ ਜੀ, ਬਹੁਤ ਵਧੀਆ ਗੱਲ ਕੀਤੀ ਤੁਸੀਂ, ਲਾਸਟ ਦੇ ਵਿੱਚ ਗੱਲ ਕੀਤੀ ਹੈ। ਦੇਖੋ ਕਿ ਵੀ ਅਸੀਂ ਜਦੋਂ ਗੱਡੀ ਸਟਾਰਟ ਖੜੀ ਹੈ, ਚੱਲ ਨਹੀਂ ਰਹੇ, ਸਫ਼ਰ ਕੋਈ ਤੈਅ ਨਹੀਂ ਕਰ ਰਹੇ, ਪਰ ਅਸੀਂ ਫਾਲਤੂ ਦਾ ਤੇਲ ਫੂਕ ਰਹੇ ਹਾਂ।
1: ਹਾਂਜੀ ਹਾਂਜੀ,
0: ਹੋਰ ਕੁਝ ਕਹਿਣਾ ਚਾਹੋਗੇ ਜੀ?
1: ਕੀਮਤ ਪਾਵ ਦੀ ਚੀਜ਼ ਦੀ ਕੀਮਤ ਦਾ ਮੁੱਲ ਵੀ ਲੈਣਾ ਹੈ, ਜਿਹੜਾ ਸਾਰੀਆਂ ਹੁੰਦੀਆਂ ਨੇ ਵੀ ਬਾਈ ਜੀ, ਜਿੱਥੇ ਜ਼ਰੂਰਤ ਸੰਦ ਕੱਢੋ, ਜਿੱਥੇ ਸਰਦਾ ਸਾਰੋ।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ, ਹੋਰ ਕੁਝ ਕਹਿਣਾ ਚਾਹੋਗੇ ਜੀ?
1: ਹਾਂਜੀ ਬਸ ਠੀਕ ਹੈ ਜੀ, ਧੰਨਵਾਦ ਜੀ,
0: ਧੰਨਵਾਦ,
1: ਬਹੁਤ ਵਧੀਆ ਗੱਲਬਾਤ ਕੀਤੀ
0: ਜੀ ਜੀ ਜੀ,
1: ਠੀਕ ਹੈ ਭਾਈ।

ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਧੰਨਵਾਦ ਉਹਨਾਂ ਸਾਰੇ ਸੁਣਨ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਕਾਲ ਕੀਤੀ ਅਤੇ ਆਪਣੇ ਵਿਚਾਰ ਆਵਾਜਾਈ ਦੇ ਸਾਧਨਾਂ ਦੀ ਬੇਫਜ਼ੂਲ ਵਰਤੋਂ ਬਾਰੇ ਸਾਡੇ ਨਾਲ ਸਾਂਝੇ ਕੀਤੇ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ, ਪਰ ਫੋਨ ਨੇ ਸਾਡਾ ਜਿਹੜਾ ਸਾਥ ਹੈ ਉਹ ਬਹੁਤਾ ਵਧੀਆ ਨਹੀਂ ਨਿਭਾਇਆ। ਮੇਰੀ ਕੋਸ਼ਿਸ਼ ਸੀ ਕਿ ਹੋਰ ਕਾਲਸ ਅਤੇ ਹੋਰ ਵਿਚਾਰ ਵੀ ਲਏ ਜਾਂਦੇ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ।

0: ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਚਾਤ ਮਾਰਦੇ ਹਾਂ ਨਿਊਜ਼ ਹੈਡਲਾਈਨਸ ਤੇ। ਕੇਂਦਰ ਸਰਕਾਰ ਨੇ ਘੁਸਪੈਠ ਤੇ ਹੋਰ ਕਾਰਨਾਂ ਤੇ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪਸ਼ਟ ਕੀਤਾ ਕਿ ਉੱਤਰ ਪੁਸਤਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਆਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਅਤ ਉਲੰਘਣਾ ਨਹੀਂ ਹੋਈ ਹੈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਮ ਦੌਰੇ ਤੇ ਦੂਜੇ ਦਿਨ ਅੱਜ ਨਾਥੂਲਾ ਦਰੇ ਦਾ ਦੌਰਾ ਕਰਨਗੇ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਨਹਿਰੂ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਭਾਰਤ ਨੇ ਚੀਨ ਤੇ ਪਾਕਿਸਤਾਨ ਦੇ ਸਾਂਝੇ ਬਿਆਨ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ ਤੇ ਰੱਦ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਜ਼ੋਰਦਾਰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਵਿਦਰਭ 'ਚ ਗਰਮੀ ਤੇ ਲੂ ਦੀ ਪੇਸ਼ੀਨਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ 'ਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਹ ਸਨ ਨਿਊਜ਼ ਹੈਡਲਾਈਨਸ 100.2। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ।
1: 23 ਜੁਲਾਈ 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ। ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰ੍ਹੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
0: ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ ਸੀਮਾ ਸ਼ਰਮਾ ਜੀ। ਕਰਮਜੀਤ ਅਤੇ ਸੀਮਾ ਦੋਵੇਂ ਹਾਜ਼ਰ ਹਾਂ। ਅਸੀਂ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਤੇ ਤੁਸੀਂ ਸਾਨੂੰ ਦੇਸ਼ ਵਿਦੇਸ਼ਾਂ 'ਚ ਵੀ ਸੁਣ ਸਕਦੇ ਹੋ ਹੁਣ
2: ਜੀ।
0: ਅਤੇ ਗੱਲਾਂ 'ਚੋਂ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਸੀਂ ਦੋਵੇਂ। ਅਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਿਵੇਂ ਕਿ ਮੈਂ ਨਿਊਜ਼ ਹੈਡਲਾਈਨਸ 'ਚ ਪੜ੍ਹਿਆ ਕਿ

0: ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਅੱਜ ਜੋ ਹੈ ਬਰਸੀ ਹੈ, ਅਤੇ ਉਸ
1: ਜੀ
0: ਮੌਕੇ ਅਸੀਂ ਪਹਿਲਾਂ ਉਸ 'ਤੇ ਵੀ ਥੋੜ੍ਹਾ ਜਿਹਾ ਚਾਨਣਾ ਪਾਵਾਂਗੇ, ਅਤੇ ਉਸ ਤੋਂ ਬਾਅਦ ਕੁਝ ਹੋਰ ਵੀ ਗੱਲਾਂ ਕਰਾਂਗੇ।
1: ਬਿਲਕੁਲ
0: ਪੰਡਿਤ ਜਵਾਹਰ ਲਾਲ ਨਹਿਰੂ 14 ਨਵੰਬਰ 1899 'ਚ ਜਿਨ੍ਹਾਂ ਦਾ ਜਨਮ ਹੋਇਆ, ਅਤੇ ਇਹਨਾਂ ਦਾ ਜੋ ਜਨਮ ਹੋਇਆ ਉਹ ਇਲਾਹਾਬਾਦ ਦੇ ਵਿੱਚ ਹੋਇਆ, ਅਤੇ ਇਹਨਾਂ ਦੇ ਜਿਹੜੇ ਪਿਤਾ ਸਨ ਉਹ ਇੱਕ ਮਸ਼ਹੂਰ ਬੈਰਿਸਟਰ ਸਨ, ਜਿਹੜੇ ਕਿ ਮੋਤੀ ਲਾਲ ਨਹਿਰੂ ਜਿਨ੍ਹਾਂ ਦੇ ਨਾਮ ਨਾਲ ਅਸੀਂ ਜਾਣਦੇ ਹਾਂ,
1: ਜੀ
0: ਅਤੇ ਇਹਨਾਂ ਦੇ ਘਰ ਇਹਨਾਂ ਦਾ ਜਨਮ ਹੋਇਆ, ਜਵਾਹਰ ਲਾਲ ਨਹਿਰੂ ਜੀ ਦਾ ਜਨਮ ਹੋਇਆ, ਅਤੇ ਮੁੱਢਲੀ ਸਿੱਖਿਆ ਜਿਹੜੀ ਹੈ ਇਹਨਾਂ ਨੇ ਆਪਣੇ ਜਨਮ ਸਥਾਨ ਤੋਂ ਹੀ ਪ੍ਰਾਪਤ ਕੀਤੀ, ਅਤੇ
1: ਜੀ
0: ਉਸ ਤੋਂ ਬਾਅਦ ਫਿਰ ਇਹ ਇੰਗਲੈਂਡ ਚਲੇ ਗਏ ਜਿੱਥੋਂ ਇਹਨਾਂ ਨੇ ਬੈਰਿਸਟਰ ਦੀ ਡਿਗਰੀ ਹਾਸਲ ਕੀਤੀ।
1: ਬਿਲਕੁਲ, ਉੱਨੀ ਸੌ
0: ਜੀ
1: ਨੌ ਦੇ ਵਿੱਚ ਇਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਟ੍ਰਿਨਿਟੀ ਕਾਲਜ ਦੇ ਵਿੱਚ ਇਹ ਦਾਖਲ ਹੋਏ ਸੀ, ਅਤੇ ਫਿਰ ਉੱਥੋਂ ਉਹਨਾਂ ਨੇ BA ਦਾ ਜਿਹੜਾ ਐਗਜ਼ਾਮ ਸੀ ਪਾਸ ਕੀਤਾ ਸੀ। ਅਤੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਕਾਫ਼ੀ ਜ਼ਿਆਦਾ ਕਹਿ ਲਓ ਮਿਹਨਤ ਵੀ ਕੀਤੀ ਹੈ, ਪ੍ਰਤਿਭਾ ਸੀ ਇਹਨਾਂ ਦੇ ਵਿੱਚ, ਕਾਫ਼ੀ ਸਿਆਣੇ ਸੀ, ਵਧੀਆ ਅਧਿਆਪਕਾਂ ਦਾ ਸਾਥ ਰਿਹਾ। ਅਤੇ 1916 ਦੇ ਵਿੱਚ ਇਹਨਾਂ ਦਾ ਜਿਹੜਾ ਵਿਆਹ ਸੀ
0: ਜੀ
1: ਉਹ ਕਮਲਾ ਦੇਵੀ ਦੇ ਨਾਲ ਹੋਇਆ ਸੀ। ਅਤੇ ਜੇ ਆਪਾਂ ਗੱਲ ਕਰੀਏ ਕਿ ਇਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਰਹੇ ਨੇ, 1947 ਦੇ ਵਿੱਚ ਦੇਸ਼ ਜਿਹੜਾ ਆਜ਼ਾਦ ਹੋਇਆ ਸੀ, ਅਤੇ ਉਦੋਂ ਤੋਂ ਫਿਰ ਇਹ ਪ੍ਰਧਾਨ ਮੰਤਰੀ ਬਣੇ ਸੀ, ਅਤੇ ਆਪਣੀ ਮੌਤ ਤੱਕ ਇਹ ਦੇਸ਼ ਦੇ ਪ੍ਰਧਾਨ ਮੰਤਰੀ
0: ਜੀ
1: ਸੀ।
0: ਲਗਭਗ 16 ਸਾਲ ਇਹਨਾਂ ਨੇ ਪ੍ਰਧਾਨ ਮੰਤਰੀ ਵਜੋਂ ਜਿਹੜਾ ਦੇਸ਼ ਦੀ ਸੇਵਾ ਕੀਤੀ,
1: ਜੀ
0: ਅਤੇ 50 ਦੌਰਾਨ 1950 ਦੌਰਾਨ ਦੇ ਦਹਾਕੇ ਦੌਰਾਨ ਸੰਸਦੀ ਲੋਕਤੰਤਰ, ਧਰਮ ਨਿਰਪੱਖਤਾ ਅਤੇ ਵਿਗਿਆਨ ਅਤੇ ਟੈਕਨੋਲੋਜੀ ਨੂੰ ਉਤਸ਼ਾਹਿਤ ਕੀਤਾ ਇਹਨਾਂ ਨੇ, ਅਤੇ ਇੱਕ ਆਧੁਨਿਕ ਰਾਸ਼ਟਰ ਵਜੋਂ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਢੰਗ ਨਾਲ ਪ੍ਰਭਾਵਿਤ ਦੇਸ਼ ਬਣਾਇਆ।
1: ਬਿਲਕੁਲ
0: ਅੰਤਰਰਾਸ਼ਟਰੀ ਮਾਮਲਿਆਂ 'ਚ ਉਹਨਾਂ ਨੇ ਭਾਰਤ ਨੂੰ ਸ਼ੀਤ ਯੁੱਧ ਦੇ 2 ਬਲਾਕਾਂ ਤੋਂ ਦੂਰ ਰੱਖਿਆ।
1: ਅਤੇ 19 ਅਪ੍ਰੈਲ 1930 ਦੇ ਵਿੱਚ ਲੂਣ ਸੱਤਿਆਗ੍ਰਹਿ ਦੇ ਵਿੱਚ ਵੀ ਇਹਨਾਂ ਨੇ ਹਿੱਸਾ ਲਿਆ ਸੀ, ਅਤੇ ਗਾਂਧੀ ਜੀ ਦੇ ਕਾਫ਼ੀ ਕਲੋਜ਼ ਸੀ ਪੰਡਿਤ ਜਵਾਹਰ ਲਾਲ ਨਹਿਰੂ। ਅਤੇ ਆਜ਼ਾਦੀ ਦੇ ਵਿੱਚ ਸਰਗਰਮੀਆਂ ਦੇ ਵਿੱਚ ਵੀ ਇਹਨਾਂ ਨੇ ਹਿੱਸਾ ਲਿਆ,
0: ਜੀ
1: ਸ਼ਾਇਦ ਇਸੇ ਕਰਕੇ ਮਹਾਤਮਾ ਗਾਂਧੀ ਨੂੰ ਜਿੱਥੇ ਜਿੱਥੇ ਯਾਦ ਕੀਤਾ ਜਾਂਦਾ ਹੈ,
0: ਉੱਥੇ ਨਾਲ
1: ਪੰਡਿਤ
0: ਇਹਨਾਂ ਦਾ ਵੀ
1: ਜਵਾਹਰ ਲਾਲ
0: ਨਾਮ ਹੈ
1: ਨਹਿਰੂ ਜੀ ਨੂੰ ਵੀ ਯਾਦ ਕੀਤਾ
0: ਜੀ।
1: ਜਾਂਦਾ ਹੈ।
0: ਕਰਮਜੀਤ ਇਹ ਨਾ ਕੇਵਲ ਇੱਕ ਚੰਗੇ ਸ਼ਾਸਕ ਸਨ, ਉਸ ਦੇ ਨਾਲ ਨਾਲ ਸਿਆਸਤ ਵਿੱਚ ਵੀ ਇਹਨਾਂ ਨੇ ਹਿੱਸਾ ਲਿਆ, ਦੇਸ਼ ਦੀ
1: ਬਿਲਕੁਲ
0: ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਹਿੱਸਾ ਲਿਆ, ਅਤੇ
1: ਜੀ
0: ਉਸ ਦੇ ਨਾਲ ਨਾਲ ਇੱਕ ਸਾਹਿਤਕਾਰ ਅਤੇ ਲੇਖਕ ਵਜੋਂ ਵੀ ਇਹਨਾਂ ਨੇ ਆਪਣੀ
1: ਜੀ
0: ਛਾਪ ਛੱਡੀ ਹੈ। ਲੈਟਰਸ ਫਰੋਮ ਫਾਦਰ ਏ ਫਾਦਰ ਟੂ ਹਿਜ਼ ਡਾਟਰ, ਆਪਣੀ
1: ਜੀ
0: ਬੇਟੀ ਨੂੰ 1929 ਦੇ ਵਿੱਚ ਇਹਨਾਂ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਉਹਨਾਂ ਨੂੰ
1: ਬਿਲਕੁਲ
0: ਇੱਕ ਸੰਗ੍ਰਹਿ ਵਜੋਂ ਜਿਹੜਾ ਹੈ ਅਸੀਂ ਦੇਖਦੇ ਹਾਂ,
1: ਜੀ
0: ਅਤੇ ਉਸ ਤੋਂ ਇਲਾਵਾ ਦ ਡਿਸਕਵਰੀ ਆਫ ਇੰਡੀਆ 1946 'ਚ ਇਹ ਕਿਤਾਬਾਂ ਜਿਹੜੀਆਂ ਲਿਖੀਆਂ ਜੋ ਦੁਨੀਆ ਭਰ ਵਿੱਚ ਪੜ੍ਹੀਆਂ ਜਾਂਦੀਆਂ ਨੇ।
1: ਬਿਲਕੁਲ, ਇਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਵੀ ਜਿਹੜੀ ਹੈ ਉਹ ਲਿਖੀ ਸੀ।
0: ਜੀ
1: ਅਤੇ ਅੱਜ ਦੇ ਦਿਨ ਯਾਨੀ ਕਿ 27 ਮਈ 1964 ਦੇ ਵਿੱਚ ਇਹ ਜਿਹੜਾ ਸੀ ਦੇਸ਼ ਦੁਨੀਆ ਨੂੰ ਅਲਵਿਦਾ ਆਕੇ ਸੀ, ਦਿਲ ਦਾ ਦੌਰਾ ਇਹਨਾਂ ਦੀ ਮੌਤ ਦਾ ਜਿਹੜਾ ਕਾਰਨ
0: ਕਰਨ
1: ਬਣਿਆ ਸੀ।
0: ਬਣਿਆ ਜੀ।
1: ਆਕਾਸ਼ਵਾਣੀ ਪਟਿਆਲਾ ਬਰਸੀ ਮੌਕੇ ਫਿਰ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਯਾਦ ਕਰ ਰਹੇ ਹਾਂ।
0: ਜੀ
1: ਅਤੇ ਪ੍ਰੋਗਰਾਮ ਸੀਮਾ ਜੀ ਗੱਲਾਂ 'ਚੋਂ ਗੱਲ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਅਸੀਂ ਕਿਸੇ ਨਾ ਕਿਸੇ ਵਿਸ਼ੇ ਨੂੰ ਖੋਲ੍ਹਦੇ ਹੁੰਦੇ ਹਾਂ, ਕਿਸੇ ਵਿਸ਼ੇ 'ਤੇ ਗੱਲ ਕਰਦੇ ਹੁੰਦੇ ਹਾਂ। ਜਿਵੇਂ ਕਿ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਕਈ ਵਾਰ ਨਾ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਨਾ ਅਸੀਂ ਕੁਝ ਹੋਰ ਹੀ ਮਤਲਬ ਕੱਢ ਲੈਂਦੇ ਹਾਂ ਕਿ ਅਸਲ ਸੱਚ ਕੁਝ ਹੋਰ ਹੁੰਦਾ, ਦਿਖਾਈ ਕੁਝ ਹੋਰ ਦੇ
0: ਦਿੰਦਾ
1: ਰਿਹਾ
0: ਤੇ
1: ਹੁੰਦਾ
0: ਸੁਣਾਈ ਵੀ ਕੁਝ ਹੋਰ
1: ਤੇ
0: ਦੇ ਰਿਹਾ,
1: ਸੁਣਾਈ
0: ਸੁਣਾਈ
1: ਵੀ
0: ਵੀ
1: ਕੁਝ
0: ਕੁਝ ਹੋਰ
1: ਹੋਰ
0: ਦੇ
1: ਦੇ
0: ਰਿਹਾ
1: ਰਿਹਾ
0: ਹੁੰਦਾ
1: ਹੁੰਦਾ
0: ਹੈ
1: ਹੈ
0: ਨਾ।
1: ਨਾ ਤੇ ਅਸਲ ਸੱਚ ਦੇ ਤਹਿ ਤੱਕ ਜਾਣ ਤੋਂ ਪਹਿਲਾਂ ਹੀ ਅਫਵਾਹਾਂ ਇੰਨੀਆਂ ਫੈਲ ਚੁੱਕੀਆਂ ਹੁੰਦੀਆਂ ਨੇ ਕਿ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਕਿਆਸ ਰਾਈਆਂ ਜਿਹੜੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਆ, ਹੈ ਨਾ।
0: ਜੀ
1: ਪਰ ਇਹ ਗੱਲਾਂ ਕਿੱਥੋਂ ਕੁ ਤੱਕ ਜਾਇਜ਼ ਹੁੰਦੀਆਂ ਨੇ, ਕਿੱਥੋਂ ਕੁ ਤੱਕ ਸਾਡੇ ਰਿਸ਼ਤਿਆਂ ਤੇ ਅਸਰ ਪਾਉਂਦੀਆਂ ਨੇ, ਕਿੱਥੋਂ ਕੁ ਤੱਕ ਸਾਨੂੰ ਇਹ ਸਹੀ ਮੰਨ ਲੈਣੀਆਂ ਚਾਹੀਦੀਆਂ ਨੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸੋਚਣੀਆਂ, ਸਮਝਣੀਆਂ, ਵਿਚਾਰਨੀਆਂ ਜ਼ਰੂਰੀ ਹੁੰਦੀਆਂ ਨੇ, ਕਿਉਂਕਿ ਅਸੀਂ ਨਾ ਇੱਕ ਸਮਾਜ 'ਚ ਰਹਿੰਦੇ ਹਾਂ, ਹੈ ਨਾ।
0: ਜੀ
1: ਉਸ ਸਮਾਜ ਦੇ ਵਿੱਚ ਰਹਿ ਕੇ ਬਹੁਤ ਸਾਰੀਆਂ ਇੱਦਾਂ ਦੀਆਂ ਸੀਮਾਵਾਂ ਨੇ ਜਿਨ੍ਹਾਂ ਦੇ ਅੰਦਰ ਰਹਿ ਕੇ ਸਾਨੂੰ ਇੱਕ ਸੱਭਿਅ ਨਾਗਰਿਕ ਹੋਣ ਦਾ
0: ਜੀ, ਇੱਕ
1: ਸਬੂਤ ਦੇਣਾ
0: ਦਾਇਰਾ
1: ਪੈਂਦਾ,
0: ਬਣਿਆ
1: ਹੈ ਨਾ।
0: ਹੋਇਆ ਜਿਸ ਦੇ ਨਾਲ ਅਸੀਂ ਆਪਣੇ ਜਿਹੜਾ ਹੈ ਚੈਨਲ ਤੋਂ ਵੀ ਲਗਾਤਾਰ ਸਾਰੇ ਸਰੋਤਿਆਂ ਨੂੰ ਇਹ ਆਗਾਹ ਕਰਦੇ ਰਹਿੰਦੇ ਹਾਂ ਕਿ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ।
1: ਬਿਲਕੁਲ
0: ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਗੱਲ ਹੁੰਦੀ ਹੈ, ਜਦ ਤੱਕ ਉਹ ਆਪਾਂ ਉਸ ਗੱਲ ਦਾ ਸੱਚ ਨਾ ਜਾਣ ਲਈਏ, ਦੂਜੇ ਨੂੰ ਇਹ ਗੱਲ ਪਾਸ ਕਰਨ ਦਾ ਸਾਡਾ ਜਿਹੜਾ ਮੰਤਵ ਨਹੀਂ ਹੋਣਾ ਚਾਹੀਦਾ,
1: ਬਿਲਕੁਲ
0: ਸਗੋਂ
1: ਬਿਲਕੁਲ,
0: ਸਾਨੂੰ ਸੱਚ ਦੀ ਜਿਹੜੀ ਹੈ ਜਾਣਕਾਰੀ ਜ਼ਰੂਰ ਹੋਣੀ
1: ਮੈਨੂੰ
0: ਚਾਹੀਦੀ
1: ਲੱਗਦਾ
0: ਹੈ।
1: ਤੁਹਾਡਾ ਜਿਹੜਾ ਇਸ਼ਾਰਾ ਹੈ ਉਹ ਹੁਣ ਸੋਸ਼ਲ ਮੀਡੀਆ ਵੱਲ ਹੈ, ਅਤੇ ਬਹੁਤ ਸਾਰੇ ਲੋਕ ਨਾ ਬਹੁਤ ਸਾਰੀਆਂ ਚੀਜ਼ਾਂ ਨੂੰ ਮਤਲਬ ਦੇਖਦੇ ਆ, ਉਹਨਾਂ ਨੂੰ ਲੱਗਦਾ ਕਿ ਸੱਚ
0: ਇਹੀ
1: ਨੇ
0: ਸੱਚ
1: ਅੱਗੇ
0: ਹੈ।
1: ਫਾਰਵਰਡ ਕਰ
0: ਜੀ
1: ਦਿੰਦੇ, ਹੈ
0: ਜੀ
1: ਨਾ,
0: ਜੀ
1: ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਕਈ ਵਾਰੀ ਨਾ ਪਰਿਵਾਰਿਕ ਰਿਸ਼ਤਿਆਂ ਦੇ ਵਿੱਚ ਜਾਂ ਸਮਾਜਿਕ ਰਿਸ਼ਤਿਆਂ ਦੇ ਵਿੱਚ ਜਾਂ ਵੈਸੇ ਵੀ ਅਸੀਂ ਜਦੋਂ ਦੇਖਦੇ ਹਾਂ ਦੁਨੀਆ 'ਚ ਵਿਚਰਦੇ ਹਾਂ, ਬਹੁਤ ਵਾਰੀ ਗੱਲਾਂ ਜਿਹੜੀ ਅੱਖੀ ਡਿੱਠੀ ਹੁੰਦੀਆਂ ਨੇ ਜਾਂ ਕੰਨੀ ਸੁਣੀਆਂ ਹੁੰਦੀਆਂ ਨੇ,
0: ਜੀ
1: ਉਹ ਸੱਚ
0: ਸੱਚ
1: ਨਹੀਂ
0: ਨਹੀਂ
1: ਹੁੰਦੀ।
0: ਹੁੰਦੀਆਂ ਜੀ,
1: ਜੀ
0: ਅਕਸਰ ਅਸੀਂ ਸੱਚ ਮੰਨ ਲੈਂਦੇ ਹਾਂ, ਪਰ ਉਹ ਗੱਲਾਂ ਦੀ ਜਿਹੜੀ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਪੂਰਨ ਜਾਣਕਾਰੀ ਨਹੀਂ ਹੁੰਦੀ, ਤੇ ਇਸੇ ਕਰਕੇ ਕਿਸੇ ਨੇ ਕਿਹਾ ਕਿ ਪੂਰੇ ਝੂਠ ਨਾਲੋਂ ਅੱਧਾ ਸੱਚ ਜਿਹੜਾ ਹੈ ਉਹ ਜ਼ਿਆਦਾ ਖਤਰਨਾਕ
1: ਜ਼ਿਆਦਾ
0: ਹੁੰਦਾ ਹੈ।
1: ਖਤਰਨਾਕ
0: ਤੇ
1: ਹੁੰਦਾ
0: ਇਸ
1: ਜੀ।
0: ਕਰਕੇ ਗੱਲਾਂ ਹੋਰ ਵੀ ਕਰਾਂਗੇ,
1: ਜੀ
0: ਪਰ ਪਹਿਲਾਂ ਸੁਣ ਲੈਂਦੇ ਹਾਂ ਇਹ ਗੀਤ।
1: ਜੀ

0: ਮੈਂ ਕਰਮਜੀਤ ਗੀਤ ਆਪਾਂ ਸੁਣਿਆ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ,
1: ਜੀ
0: ਅਤੇ ਗੀਤ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ, ਕਰਨੀਆਂ
1: ਜੀ
0: ਵੀ ਗੱਲਾਂ ਬਹੁਤ ਹੁੰਦੀਆਂ ਕਿਉਂਕਿ
1: ਤੇ ਅਸੀਂ
0: ਪ੍ਰੋਗਰਾਮ ਹੀ
1: ਮਿਲ ਕੇ
0: ਗੱਲਾਂ
1: ਬੈਠਦੇ
0: ਚੋਂ
1: ਹਾਂ ਨਾ,
0: ਗੱਲ ਆ
1: ਸਾਡੇ ਸੁਣਨ ਵਾਲਿਆਂ ਦੇ ਨਾਲ ਹੀ ਮਿਲ ਕੇ ਬੈਠਦੇ ਹਾਂ, ਐਂ
0: ਜੀ
1: ਲੱਗਦਾ ਕਿ ਨਾ ਸੁਣਨ ਵਾਲੇ ਹੁਣੇ ਹੁਣੇ ਜਿਵੇਂ 2:30 ਵਜੇ ਸਾਡੇ ਨਾਲ ਗੱਲਾਂ ਕੀਤੀਆਂ ਤੇ ਹੁਣ ਵੀ ਕਰ ਹੀ ਰਹੇ ਆ, ਹੈ ਨਾ?
0: ਜੀ
1: ਤੇ ਗੱਲ ਆਪਾਂ ਕਰ ਰਹੇ ਸੀ ਕਿ ਜਿਹੜੀ ਗੱਲ ਅੱਖਾਂ ਨੂੰ ਨਜ਼ਰ ਆਉਂਦੀ ਹੈ ਜਾਂ ਕੰਨ ਸੁਣਦੇ ਨੇ, ਕਈ ਵਾਰੀ ਉਹਨਾਂ ਦੇ ਪਿੱਛੇ ਨਾ ਹਕੀਕਤ ਕੁਝ ਹੋਰ ਹੁੰਦੀ ਹੈ,
0: ਜੀ
1: ਲੁਕੀ ਹੁੰਦੀ ਹੈ ਹਕੀਕਤ, ਤੇ ਅਸੀਂ ਕੰਨਾਂ ਨਾਲ ਸੁਣੀ ਹੋਈ ਗੱਲ ਤੇ ਇੱਕਦਮ ਫੈਸਲਾ ਨਾ ਕਰੀਏ। ਕਈ ਵਾਰੀ ਨਾ ਕੋਈ ਕਹਿ ਲਓ ਗੱਲ ਜਦੋਂ ਝੂਠੀ ਹੁੰਦੀ ਹੈ, ਕਹਿੰਦੇ ਉਹਦੀ ਆਵਾਜ਼ ਵੀ ਬਹੁਤ ਉੱਚੀ ਹੁੰਦੀ ਹੈ
0: ਜੀ
1: ਨਾ,
0: ਜੀ ਜੀ
1: ਤੇ ਜਦੋਂ ਅਸੀਂ ਸੱਚ ਦੀ ਤਹਿ ਤੱਕ ਪਹੁੰਚਣਾ ਤਾਂ ਸਾਨੂੰ ਥੋੜ੍ਹਾ ਜਿਹਾ ਸਬਰ ਤੇ ਸੰਤੋਖ ਰੱਖਣਾ
0: ਰੱਖਣਾ ਪੈਂਦਾ
1: ਪੈਂਦਾ ਹੈ ਨਾ, ਤਾਂ ਅਸੀਂ ਉਹਨੂੰ ਸੱਚ ਨਾ ਮੰਨੀਏ, ਅਸਲ ਸਿਆਣਪ ਇਹ ਹੈ ਕਿ ਅਸੀਂ ਗੱਲ ਦੀ ਜਾਂਚ ਕਰ ਲਈਏ, ਹੈ ਨਾ। ਕਈ ਵਾਰੀ ਕੀ ਹੁੰਦਾ ਕਿ ਜਦੋਂ ਰਾਤ ਦਾ ਹਨੇਰਾ ਹੁੰਦਾ ਨਾ ਜੀ, ਆਪਾਂ ਨੂੰ ਸਾਨੂੰ ਲੱਗਦਾ ਕਿ ਰੱਸੀ ਪਈ ਹੈ, ਸਾਨੂੰ ਲੱਗਦਾ ਵੀ ਸੱਪ
0: ਸੱਪ
1: ਪਿਆ,
0: ਹੋਇਆ ਜੀ,
1: ਦੇਖਣ ਸਾਰ ਸਾਡੀ ਧੜਕਣ ਤੇਜ਼ ਹੋ ਜਾਂਦੀ ਹੈ ਸਾਨੂੰ, ਜਦੋਂ ਰੋਸ਼ਨੀ ਹੁੰਦੀ ਹੈ ਫਿਰ ਪਤਾ ਲੱਗਦਾ ਵੀ
0: ਕੀ ਇਹ
1: ਸੱਪ
0: ਤਾਂ
1: ਨਹੀਂ ਸੀ, ਇਹ
0: ਰੱਸੀ
1: ਤਾਂ
0: ਸੀ?
1: ਰੱਸੀ ਸੀ, ਹੈ ਨਾ।
0: ਦੇਖੋ ਇੱਕ ਛੋਟੀ ਜਿਹੀ ਉਦਾਹਰਣ ਹੈ ਨਾ,
1: ਹਾਂ
0: ਜਿਸਨੇ
1: ਬਿਲਕੁਲ,
0: ਸਾਨੂੰ ਸਾਡੀ ਰੂਹ ਨੂੰ ਕੰਬਾ ਦਿੱਤਾ,
1: ਹਾਂ
0: ਪਰ ਇੱਥੋਂ ਹੀ ਪਤਾ ਲੱਗਦਾ ਕਿ ਅਸੀਂ ਜਦੋਂ ਜੱਜ ਕਰਦੇ ਹਾਂ ਕਿਸੇ ਚੀਜ਼ ਨੂੰ ਤਾਂ ਉਹ ਕਈ ਵਾਰੀ ਅਸੀਂ ਗਲਤ ਵੀ ਉਸਦੀ ਜਿਹੜੀ ਹੈ ਜਜਮੈਂਟ ਹੋ ਜਾਂਦੀ ਹੈ
1: ਆਪਾਂ ਇਹ
0: ਸਾਡੀ
1: ਵੀ ਕਹਿ ਸਕਦੇ ਹਾਂ ਕਿ ਜਦੋਂ ਸਾਨੂੰ ਗਿਆਨ ਪੂਰਾ ਨਹੀਂ ਹੁੰਦਾ,
0: ਹੁੰਦਾ
1: ਹੈ ਨਾ,
0: ਬਿਲਕੁਲ ਬਿਲਕੁਲ,
1: ਹਨੇਰਾ ਮਤਲਬ
0: ਹਨੇਰਾ
1: ਜਦੋਂ
0: ਸਾਡੇ
1: ਹੈਗਾ, ਹੈ
0: ਕੋਲ
1: ਨਾ,
0: ਹੈ, ਹਾਂ
1: ਤਾਂ ਉਦੋਂ ਅਸੀਂ ਭੁਲੇਖਾ ਖਾ ਸਕਦੇ ਹਾਂ, ਹੈ ਨਾ।
0: ਜੀ
1: ਪਰ ਗੱਲ ਇਹ ਵੀ ਹੈ ਕਿ ਬਹੁਤ ਅੱਜ ਕੱਲ੍ਹ ਦੁਨੀਆ ਦੇ ਵਿੱਚ ਜੋ ਕੁਝ ਤੁਹਾਨੂੰ ਦਿਖਾਇਆ ਜਾਂਦਾ ਅਸਲ ਦੇ ਵਿੱਚ ਉਹ ਚੀਜ਼ ਨਹੀਂ ਹੁੰਦੀ, ਤੇ ਜਿਹੜੀ ਸੱਚ ਹੁੰਦੀ ਹੈ ਉਹ ਬਹੁਤੀ ਵਾਰ ਸਾਹਮਣੇ ਨਹੀਂ ਆਉਂਦੀ,
0: ਸਾਹਮਣੇ ਨਹੀਂ ਆਉਂਦੀ
1: ਹੈ ਨਾ।
0: ਜੀ,
1: ਤੇ ਇੱਕ ਗੱਲ ਇਹ ਵੀ ਹੈ ਕਿ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਅਧੂਰਾ ਸੱਚ ਹੈ ਨਾ ਜਿਹੜਾ ਕਈ ਵਾਰੀ ਬਹੁਤ ਵੱਡਾ ਝੂਠ ਬਣ ਜਾਂਦਾ,
0: ਬਿਲਕੁਲ ਜੀ ਬਿਲਕੁਲ,
1: ਔਰ ਸੱਚ ਨੂੰ ਸਮਝਣ ਵਾਸਤੇ ਨਾ ਸਿਰਫ ਅੱਖਾਂ ਦੀ ਲੋੜ ਨਹੀਂ ਹੁੰਦੀ, ਸਮਝ ਦੀ
0: ਸਮਝ
1: ਵੀ
0: ਦੀ
1: ਲੋੜ
0: ਲੋੜ
1: ਹੁੰਦੀ
0: ਹੁੰਦੀ
1: ਹੈ,
0: ਹੈ
1: ਸਾਡੀ ਇੰਟੂਇਸ਼ਨ, ਸਾਡਾ ਦਿਮਾਗ,
0: ਦਿਮਾਗ
1: ਸਾਡੀ
0: ਜੀ,
1: ਸੋਚ,
0: ਸੋਚ
1: ਸਾਡੀ ਸਮਝ, ਸਾਡੇ ਵਿਚਾਰ,
0: ਜੀ,
1: ਸਾਰਾ ਕੁਝ ਨਾ
0: ਰਲ ਕੇ
1: ਡਿਪੈਂਡ ਕਰਦਾ
0: ਜੀ
1: ਕਿ
0: ਜੀ
1: ਹਾਂ ਅਸੀਂ ਫੈਸਲਾ ਕਿਵੇਂ
0: ਫੈਸਲਾ
1: ਕਰਨਾ, ਹੈ
0: ਕਰਨਾ।
1: ਨਾ ਬਹੁਤੀ ਵਾਰੀ ਅਫਵਾਹਾਂ ਜਿਹੜੀਆਂ ਨੇ ਉਹਨਾਂ ਦੀ ਰਫਤਾਰ ਬਹੁਤ
0: ਬਹੁਤ
1: ਤੇਜ਼
0: ਤੇਜ਼ ਹੁੰਦੀ
1: ਹੁੰਦੀ
0: ਹੈ,
1: ਹੈ
0: ਕਹਿੰਦੇ ਨਾ ਜੰਗਲ ਦੀ ਅੱਗ ਵਾਂਗੂ ਫੈਲ ਜਾਂਦੀ ਹੈ,
1: ਤੇ ਅੱਜ
0: ਤਾਂ
1: ਕੱਲ੍ਹ ਬਹੁਤੀਆਂ ਫੈਲਦੀਆਂ ਨੇ
0: ਫੈਲਦੀਆਂ ਨੇ
1: ਅਫਵਾਹਾਂ, ਹੈ ਨਾ,
0: ਕਿਉਂਕਿ ਜ਼ਮਾਨਾ ਹੀ ਇਹੋ ਜਿਹਾ ਹੈ ਕਿ ਇੱਕ ਛੋਟੀ ਜਿਹੀ ਗੱਲ ਜ ਮੂੰਹੋਂ ਨਿਕਲੀ ਨਹੀਂ ਤੇ ਸਾਰੇ ਸਮਝ ਲਓ ਸੰਸਾਰ 'ਚ ਹੀ ਫੈਲ ਗਈ।
1: ਹਾਂ ਉਹ ਕਹਿੰਦੇ ਹੁੰਦੇ ਨਾ, ਕਹਿੰਦੇ ਮੈਂ ਰਣਦੀਪ ਨੂੰ ਸੁਣਿਆ, ਕਹਿੰਦੇ ਕਹਿੰਦੇ ਕਿ ਸਿਆਣੇ ਕਹਿੰਦੇ ਆ ਗੱਲ ਕਹਿੰਦੀ ਹੈ ਤੂੰ
0: ਤੂੰ
1: ਮੈਨੂੰ
0: ਮੂੰਹੋਂ
1: ਮੂੰਹੋਂ
0: ਕੱਢ,
1: ਕੱਢ
0: ਮੈਂ
1: ਮੈਂ
0: ਤੇਰੇ ਪਿੰਡੋਂ
1: ਪਿੰਡੋਂ
0: ਕਢਾਉਂਗੀ,
1: ਕਢਾਉਂਗੀ, ਹੈ ਨਾ
0: ਜੀ।
1: ਤਾਂ ਸਾਡੀ ਸੋਸ਼ਲ ਲਾਈਫ ਇਹਦੇ ਨਾਲ ਬਹੁਤ
0: ਬਹੁਤ
1: ਡਿਸਟਰਬ
0: ਡਿਸਟਰਬ
1: ਹੁੰਦੀ ਹੈ,
0: ਹੁੰਦੀ
1: ਹੈ
0: ਹੈ
1: ਨਾ।
0: ਜੀ,
1: ਤਾਂ ਇਹਦੇ ਕਰਕੇ ਹੀ ਨਾ ਬਹੁਤੇ ਪਰਿਵਾਰ ਅੱਜ ਕੱਲ੍ਹ ਸੀਮਾ ਜੀ ਟੁੱਟਦੇ ਆ,
0: ਟੁੱਟਦੇ ਆ ਜੀ
1: ਹੈ ਨਾ।
0: ਜੀ,
1: ਤੇ ਅਸੀਂ ਨਾ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਗਲਤ ਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਇੱਕ ਗਲਤ ਫਹਿਮੀ ਦੇ ਨਾਲ ਦੂਜੀਆਂ ਪੰਜ ਸੱਤ ਪਾਲ
0: ਪਾਲ
1: ਲੈਂਦੇ
0: ਲੈਂਦੇ ਆ ਜੀ।
1: ਹੈ ਨਾ,
0: ਅਜਿਹਾ ਹੁੰਦਾ ਕਿ ਜੇਕਰ ਅਸੀਂ ਜੇ ਸਾਨੂੰ ਕਿਤੇ ਲੱਗਦਾ ਹੈ ਕਿ ਕੋਈ ਚੀਜ਼ ਸਾਡੇ ਮੁਤਾਬਕ ਜਾਂ ਸਾਡੇ ਅਨੁਸਾਰ ਜੋ ਅਸੀਂ ਸੋਚ ਰਹੇ ਹਾਂ ਨਹੀਂ ਹੈ, ਤਾਂ ਦੂਜੇ ਦੇ ਨਾਲ ਉਸ ਗੱਲ ਦੇ ਉੱਪਰ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ
1: ਬਿਲਕੁਲ
0: ਹੁੰਦਾ
1: ਰਾਬਤਾ ਹੋਣਾ
0: ਜੀ।
1: ਚਾਹੀਦਾ,
0: ਪਰ ਅਸੀਂ ਕਹਿੰਦੇ ਹਾਂ ਕਿ ਉਹਨੇ ਆਹ ਗੱਲ ਕਹਿਤੀ, ਮੈਂ ਤਾਂ ਉਹਦੇ ਨਾਲ ਗੱਲ ਹੀ ਨਹੀਂ ਕਰਨੀ,
1: ਹਾਂ
0: ਤਾਂ ਉੱਥੇ ਉਹ ਇੱਕ ਬਲੌਕ ਲੱਗ ਗਿਆ, ਨਾ ਤਾਂ ਅਸੀਂ ਸੱਚ ਜਾਣਦੇ ਹਾਂ ਤੇ ਨਾ ਹੀ ਦੂਜਾ ਬੰਦਾ ਜਿਹੜਾ ਸਾਡੇ ਦਿਲ ਦੀ ਕੋਈ ਗੱਲ ਜਾਣ ਸਕੇਗਾ,
1: ਫਿਰ ਉਹ ਸਾਹਮਣੇ ਵਾਲਾ ਦੱਸਣਾ ਵੀ ਨਹੀਂ ਚਾਹੇਗਾ ਜਦੋਂ ਅਸੀਂ ਜਾਣਨਾ ਹੀ ਨਹੀਂ ਚਾਹ ਰਹੇ,
0: ਜੀ
1: ਹੈ ਨਾ।
0: ਜੀ ਬਿਲਕੁਲ,
1: ਤੇ ਕਈ ਵਾਰੀ ਇੱਦਾਂ ਹੁੰਦਾ ਕਿ ਸਾਡੇ ਆਪਣੇ ਪਰਿਵਾਰ ਦੇ ਵਿੱਚ ਰੋਸਾ ਇੱਦਾਂ ਦਾ ਹੁੰਦਾ ਵੀ ਜਦੋਂ ਉਹ ਮੈਨੂੰ ਪੁੱਛ ਹੀ ਨਹੀਂ ਰਹੇ ਤਾਂ ਮੈਂ ਵੀ
0: ਮੈਂ ਕਿਉਂ ਪੁੱਛ,
1: ਕਲੈਰੀਫਿਕੇਸ਼ਨ
0: ਜੀ
1: ਕਿਉਂ
0: ਜੀ
1: ਦਵਾਂ, ਹੈ ਨਾ।
0: ਬਿਲਕੁਲ,
1: ਤਾਂ ਕਈ ਵਾਰੀ ਇੱਦਾਂ ਹੁੰਦਾ ਕਿ ਜੇ ਮੈਨੂੰ ਸਾਹਮਣੇ ਤੋਂ ਕੋਈ ਪੁੱਛੇਗਾ ਮੈਂ ਤਾਂ ਜਵਾਬ ਦੇਣਾ, ਹੈ ਨਾ,
0: ਜੀ ਜੀ,
1: ਨਹੀਂ ਤਾਂ ਫਿਰ ਇਹ ਹੁੰਦਾ ਵੀ ਜੇ ਅਗਲਾ ਚੁੱਪ ਹੈ ਮੈਂ ਵੀ
0: ਮੈਂ ਵੀ
1: ਲੱਡੂ
0: ਚੁੱਪ
1: ਖਾਂ, ਹੈ
0: ਮੈਂ
1: ਵੀ
0: ਚੁੱਪ,
1: ਹੈ ਨਾ,
0: ਜੀ
1: ਤਾਂ ਮੈਨੂੰ ਵੀ ਕੋਈ ਲੋੜ ਨਹੀਂ ਕਿਸੇ ਨੂੰ ਦੱਸਣ
0: ਜੀ,
1: ਦੀ, ਹੈ ਨਾ। ਪਰ ਗੱਲ ਇਹ ਹੁੰਦੀ ਹੈ ਕਿ ਕਈ ਵਾਰੀ ਨਾ ਇੱਕ ਪਰਿਵਾਰ ਦੇ ਵਿੱਚ ਜਾਂ ਕੋਈ ਸ਼ਰੀਕੇ ਦੇ ਵਿੱਚੋਂ ਜਦੋਂ ਕੋਈ ਗੱਲ ਝੂਠੀ ਮੂਠੀ ਸਾਡੇ ਪਰਿਵਾਰ ਦੇ ਵਿੱਚ ਇੱਕ ਦੂਜੇ ਦੇ ਕੰਨਾਂ ਦੇ ਵਿੱਚ ਪਾ ਦਿੰਦਾ ਵੀ ਤੇਰਾ ਭਰਾ ਜਾਂ ਤੇਰੀ ਭੈਣ, ਹੈ ਨਾ, ਤੇਰੇ ਘਰ ਦਾ ਜੀ ਤੇਰੇ ਬਾਰੇ ਇਹ ਗੱਲ ਕਹਿ ਰਿਹਾ ਸੀ, ਹੈ ਨਾ, ਤਾਂ ਇਸ ਚੀਜ਼ ਨੂੰ ਸਾਨੂੰ ਬਹੁਤ ਸਲੀਕੇ ਨਾਲ ਲੈਣਾ ਚਾਹੀਦਾ। ਪਹਿਲੀ ਗੱਲ ਤਾਂ ਨਾ ਸਾਨੂੰ ਮੈਨੂੰ ਐਂ ਲੱਗਦਾ ਕਿ ਜਦੋਂ ਕੋਈ ਸਾਡੇ ਪਰਿਵਾਰ ਦੀ ਗੱਲ ਦੂਜਾ ਬੰਦਾ ਕਰ ਰਿਹਾ ਸਾਡੇ ਕੋਲ
0: ਜੀ,
1: ਤਾਂ ਸਾਨੂੰ ਉਸਨੂੰ ਇਸ ਤਰੀਕੇ ਨਾਲ ਟੈਕਲ ਕਰਨਾ ਚਾਹੀਦਾ ਵੀ ਭਾਈ ਤੂੰ ਆਪਦੀ ਗੱਲ ਆਪਦੇ ਕੋਲ ਰੱਖ, ਮੈਨੂੰ ਮੇਰੇ ਪਰਿਵਾਰ ਦਾ ਪਤਾ ਹੈ
0: ਜੀ। ਉਹੀ ਕਹਿ ਰਹੇ ਨਾ ਕਿ ਜਦੋਂ ਅਸੀਂ ਆਪਣਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਤਾਂ ਅਸੀਂ ਉਹਨਾਂ ਬਾਰੇ ਕੋਈ ਗੱਲ ਸੁਣਨ ਦੀ ਜਿਹੜੀ ਹੈ ਸਾਨੂੰ ਲੱਗਦਾ ਨਹੀਂ ਕਿ ਕੋਈ ਲੋੜ ਹੋਵੇਗੀ। ਜੇ ਕੋਈ ਸਾਹਮਣੇ ਵਾਲਾ ਬੰਦਾ ਕਹਿ ਵੀ ਰਿਹਾ ਤਾਂ ਅਸੀਂ ਉਸਨੂੰ ਅਣਗੋਲਿਆ ਕਰ ਦਈਏ ਜਾਂ ਫਿਰ ਉਸ ਨੂੰ ਇਹ ਕਹਿ ਸਕਦੇ ਆ ਵੀ ਕੋਈ ਗੱਲ ਨਹੀਂ ਕਹਿਤਾ ਫਿਰ ਕੀ ਹੋ ਗਿਆ ਮੇਰਾ ਭੈਣ ਭਰਾ ਹੈ,
1: ਹਾਂ
0: ਕਹਿ ਸਕਦਾ ਹੈ।
1: ਪਰ ਦੇਖੋ ਸੀਮਾ ਜੀ, ਇੱਥੇ ਨਾ ਇੱਕ ਚੀਜ਼ ਸਭ ਤੋਂ ਵੱਡੀ ਜਿਹੜੀ ਹੈ ਫਰਕ ਪੈਣਾ ਹੀ ਪੈਣਾ, ਲਿਖ ਕੇ ਲੈ ਲਓ
0: ਜੀ। ਇਹੋ ਜਿਹਾ ਹੀ ਕੁਝ ਹਾਲ ਅੱਜ ਕੱਲ ਦੀਆਂ ਦੇਖੋ ਨਿਊਜ਼ ਲਾਈਨ ਦੇ ਵਿੱਚ ਅਸੀਂ ਦੇਖਦੇ ਹਾਂ। ਬਹੁਤ ਸਾਰੀਆਂ ਖਬਰਾਂ ਜਿਹੜੀਆਂ ਹੈਗੀਆਂ ਅਸੀਂ ਸੁਣਦੇ ਹਾਂ, ਪਰ ਉਹ ਖਬਰਾਂ ਜਿਹੜੀਆਂ ਉਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਦੀਆਂ ਸਾਨੂੰ ਲੱਗਦੀਆਂ
1: ਲੱਗਦੀਆਂ।
0: ਤੇ ਫਿਰ ਇਸ ਕਰਕੇ ਅਸੀਂ ਆਪਣੇ ਲਿਸਨਰਸ ਨੂੰ ਵੀ ਇਹੀ ਕਹਾਂਗੇ ਕਿ ਤੁਸੀਂ ਦੇਖੇ ਸੁਣੇ ਤੇ ਵਿਸ਼ਵਾਸ ਨਾ ਕਰੋ, ਸਗੋਂ ਉਸ ਤੇ ਜਿਹੜਾ ਹੈ ਤੈਅ ਤੱਕ ਜਾਓ, ਤਾਂ ਹੀ ਤੁਸੀਂ ਉਸ ਗੱਲ ਨੂੰ,
1: ਤੇ ਉਹ ਗੱਲ ਉਦੋਂ ਤੱਕ ਸੀਮਾ ਜੀ ਸਾਂਝੀ ਵੀ ਨਾ ਕਰੋ ਕਿਸੇ ਦੇ ਨਾਲ ਜਦੋਂ ਤੱਕ ਤੁਹਾਨੂੰ ਅਸਲ ਸੱਚ ਦਾ ਨਹੀਂ ਪਤਾ
0: ਜੀ। ਗੱਲਾਂ ਇਸ ਤਰ੍ਹਾਂ ਕਰਾਂਗੇ ਤੇ ਸੁਣਦੇ ਆ ਇਹ ਗੀਤ
1: ਜੀ।

0: ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਕਿ ਜਿਵੇਂ ਦੀ ਤੁਸੀਂ ਗੱਲ ਕਰੋਗੇ ਤਾਂ ਸਾਹਮਣੇ ਤੋਂ ਰਿਸਪਾਂਸ ਵੀ ਉਦਾਂ ਦਾ ਹੀ ਮਿਲਦਾ। ਤੇ ਨਾ ਇੱਕ ਗੱਲ ਸਾਡੇ ਮਤਲਬ ਸੁਣਨ 'ਚ ਇਹ ਆਉਂਦੀ ਹੁੰਦੀ ਹੈ, ਸਿਆਣੇ ਕਹਿੰਦੇ ਹੁੰਦੇ ਆ, ਕਹਿੰਦੇ ਕਿ ਸੁਣੋ ਸਭ ਦੀ,
1: ਕਰੋ
0: ਕਰੋ
1: ਮਨ ਦੀ
0: ਆਪਣੇ ਮਨ ਦੀ, ਹੈ ਨਾ।
1: ਜੀ
0: ਤਾਂ ਇਹ ਵੀ ਚੀਜ਼ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਪਰਿਵਾਰ ਦੇ ਵਿੱਚ ਨਾ ਗਲਤ ਫਹਿਮੀਆਂ ਹੋ ਜਾਂਦੀਆਂ ਨੇ, ਸਿਰਫ ਇਹ ਸੁਣੀਆਂ ਹੋਈਆਂ ਗੱਲਾਂ ਕਰਕੇ ਪੈਦਾ ਹੁੰਦੀਆਂ ਨੇ।
1: ਜੀ
0: ਜੇ ਕਿਤੇ ਅਸਲ ਦੇ ਵਿੱਚ ਇੱਕ ਦੂਜੇ ਨਾਲ ਬੈਠ ਕੇ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਰਿਸ਼ਤੇ ਬਚ ਜਾਂਦੇ ਨੇ, ਗਲਤ ਫਹਿਮੀਆਂ ਜਿਹੜੀਆਂ ਨੇ ਭੱਜ ਜਾਂਦੀਆਂ ਨੇ, ਹੈ ਨਾ।
1: ਜੀ
0: ਔਰ ਇਹ ਵੀ ਕੋਈ ਝੂਠ ਨਹੀਂ ਹੈਗੀ ਗੱਲ ਕਿ ਰਿਸ਼ਤੇ ਕੱਚ ਵਰਗੇ ਹੁੰਦੇ ਆ,
1: ਜੀ
0: ਤੇ ਇਹ ਜਿਹੜੇ ਸ਼ੱਕ ਦੀ ਚੋਟ ਨਾਲ ਟੁੱਟਦੇ ਆ।
1: ਜੀ
0: ਸ਼ੱਕ ਜਿੱਥੇ ਆ ਗਿਆ ਉੱਥੇ ਰਿਸ਼ਤਾ ਖੜ ਨਹੀਂ ਸਕਦਾ, ਜਿੱਥੇ ਵਿਸ਼ਵਾਸ ਹੈ ਉੱਥੇ
1: ਉੱਥੇ
0: ਰਿਸ਼ਤਾ
1: ਰਿਸ਼ਤਾ
0: ਕਾਇਮ ਹੈ,
1: ਜੀ
0: ਹੈ ਨਾ।
1: ਇਸੇ ਤਰ੍ਹਾਂ ਸਮਾਜ ਦੇ ਵਿੱਚ ਵੀ ਹੈ। ਜੇਕਰ ਅਸੀਂ ਅਜਿਹੀਆਂ ਗੱਲਾਂ ਜਿਸ ਤੋਂ ਅਸੀਂ ਆਪ ਜਾਣੂ ਨਹੀਂ ਦੂਸਰਿਆਂ 'ਚ ਫੈਲਾਵਾਂਗੇ, ਤਾਂ ਜੇਕਰ ਸਾਡੇ ਕੋਲੋਂ ਕੋਈ ਜਵਾਬ ਮੰਗਦਾ ਆ ਕੇ ਐਂਡ ਦੇ ਉੱਪਰ, ਤਾਂ ਅਸੀਂ ਉਹ ਐਕਸਪਲੇਨ ਨਹੀਂ ਕਰ ਸਕਦੇ
0: ਨਹੀਂ ਕਰ ਸਕਦੇ
1: ਜੀ,
0: ਕਿਉਂਕਿ ਸਾਡੇ ਕੋਲ ਹੈ ਹੀ ਨਹੀਂ ਉਸ ਚੀਜ਼ ਦਾ ਉੱਤਰ, ਹੈ ਨਾ।
1: ਐਕਸਪਲੇਨੇਸ਼ਨ ਹੈ ਨਹੀਂ।
0: ਤੇ ਇੱਕ ਚੀਜ਼ ਇਹ ਹੈ ਜਿਵੇਂ ਆਪਾਂ ਨੇ ਕਿਹਾ ਕਿ ਕੰਨੀ ਸੁਣੀਆਂ ਤੇ ਅੱਖੀਂ ਦੇਖੀਆਂ ਗੱਲਾਂ ਵੀ ਕਈ ਵਾਰ ਝੂਠ
1: ਝੂਠ
0: ਹੁੰਦੀਆਂ ਨੇ,
1: ਹੁੰਦੀਆਂ ਨੇ
0: ਕਹਿੰਦੇ ਨੇ ਕਿ ਅੱਖਾਂ ਧੋਖਾ ਖਾ ਸਕਦੀਆਂ ਨੇ। ਜੇ ਤੁਸੀਂ ਤੈਅ ਤੱਕ ਜਾਣਾ ਨਾ ਤਾਂ ਸੱਚ ਨੂੰ ਫਰੋਲਣਾ ਪੈਣਾ, ਤੇ ਜਿਹੜਾ ਸੱਚ ਹੈ ਉਹ ਛੇਤੀ ਕਿਤੇ ਸਾਹਮਣੇ ਆ ਜਾਏ ਇਹ ਵੀ
1: ਇਹ ਵੀ
0: ਸੰਭਵ
1: ਸੱਚ
0: ਨਹੀਂ
1: ਜੀ
0: ਹੁੰਦਾ, ਹੈ ਨਾ।
1: ਬਿਲਕੁਲ।
0: ਹਰੇਕ ਕਹਾਣੀ ਦੇ ਨਾ ਦੋ ਪੱਖ ਹੁੰਦੇ ਆ, ਕਹਿੰਦੇ ਆ ਕਿ ਵੀ ਇੱਕ ਤਾਂ ਫੈਸਲਾ ਕਰਨ ਤੋਂ ਪਹਿਲਾਂ
1: ਤੇ ਇੱਕ ਫੈਸਲਾ ਕਰਨ ਤੋਂ
0: ਬਾਅਦ,
1: ਬਾਅਦ,
0: ਹੈ ਨਾ। ਤੇ ਗੱਲਾਂ ਜਿਹੜੀਆਂ ਦੋਵੇਂ ਪੱਖ ਪਹਿਲਾਂ ਸੋਚ ਲੈਣੇ ਚਾਹੀਦੇ ਆ, ਸੁਣ ਲੈਣੇ ਚਾਹੀਦੇ ਆ, ਦੋਵਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ। ਤੇ ਜੇ ਆਪਾਂ ਸੱਚ ਦੀ ਗੱਲ ਕਰੀਏ, ਸੱਚ ਦਾ ਕਹਿ ਲਓ ਸਮੁੰਦਰ ਵਰਗਾ ਸੱਚਾਈ ਹੈ ਜਿਹੜੀ, ਉਹ ਉੱਪਰੋਂ ਤਾਂ ਸ਼ਾਂਤ ਲੱਗਦੀ ਹੈ ਪਰ ਅੰਦਰੋਂ ਬੜੀ ਡੂੰਘੀ
1: ਡੂੰਘੀ
0: ਹੁੰਦੀ ਹੈ।
1: ਹੁੰਦੀ ਹੈ ਜੀ।
0: ਤੇ ਸੱਚ ਨੂੰ ਕੱਢਣਾ ਫਿਰ ਕਿਸ ਤਰੀਕੇ ਨਾਲ ਹੈ, ਇਹ ਸਾਡੇ ਆਪਣੇ ਤੇ ਨਿਰਭਰ ਕਰਦਾ ਹੈ। ਅਸੀਂ ਕਿਸੇ ਗੱਲ ਨੂੰ ਪਹਿਲਾਂ ਮੰਨ ਲਈਏ ਫਿਰ
1: ਫਿਰ
0: ਸੋਚੀਏ,
1: ਸੋਚੀਏ,
0: ਇਹ ਅਲੱਗ ਗੱਲ ਹੈ। ਅਸੀਂ ਕਿਸੇ ਗੱਲ ਨੂੰ ਪਹਿਲਾਂ ਸੋਚ ਲਈਏ ਫਿਰ
1: ਫਿਰ
0: ਮੰਨੀਏ,
1: ਮੰਨੀਏ,
0: ਉਹ ਅਲੱਗ
1: ਉਹ ਅਲੱਗ
0: ਗੱਲ
1: ਗੱਲ
0: ਹੈ,
1: ਹੈ
0: ਨਾ।
1: ਜੀ।
0: ਤਾਂ ਜਲਦਬਾਜ਼ੀ ਦੇ ਵਿੱਚ ਸਾਨੂੰ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ। ਦੂਜਿਆਂ ਦੀ ਗੱਲ ਨੂੰ ਕਿਸੇ ਨੂੰ ਸੁਣ ਕੇ ਇੱਕਦਮ ਗਲਤ ਜਾਂ ਸਹੀ ਕਹਿਣਾ ਇਹ ਸਾਡੇ ਲਈ ਸਹੀ ਨਹੀਂ
1: ਸਹੀ ਨਹੀਂ
0: ਹੁੰਦਾ।
1: ਹੁੰਦਾ ਜੀ, ਵਿਚਾਰ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਹੀ
0: ਬਿਲਕੁਲ
1: ਜਿਹੜਾ ਆਪਣਾ ਪੱਖ ਰੱਖਣਾ ਚਾਹੀਦਾ।
0: ਬਿਲਕੁਲ
1: ਜੀ। ਤੇ ਪ੍ਰੋਗਰਾਮ 'ਚ ਆਪਣੇ ਕੋਲੇ ਰਹਿ ਗਏ ਨੇ 4 ਕੁ ਮਿੰਟ, ਤੇ
0: ਤੇ
1: ਫਿਰ
0: ਜਾਂਦੇ ਜਾਂਦੇ ਇਹ ਜ਼ਰੂਰ ਕਹਾਂਗੇ ਜੀ ਕਿ ਸੱਚ ਨੂੰ ਨਾ ਤੁਸੀਂ ਛੁਪਾ ਸਕਦੇ ਹੋ ਪਰ ਮਿਟਾ
1: ਨਹੀਂ
0: ਸਕਦੇ, ਹੈ ਨਾ।
1: ਜੀ।
0: ਜਿਹੜਾ ਝੂਠ ਹੈ ਉਹ ਕੁਝ ਕੁ ਸਮੇਂ ਦੇ ਲਈ ਚਮਕ ਸਕਦਾ ਪਰ ਸੱਚ ਜਿਹੜਾ ਉਹ ਹਮੇਸ਼ਾ ਟਿਕਿਆ ਰਹਿੰਦਾ, ਔਰ ਸੱਚ ਨੂੰ ਸੱਚ ਦਾ ਵਜੂਦ ਹੁੰਦਾ, ਝੂਠ ਦਾ ਕੋਈ ਵਜੂਦ
1: ਵਜੂਦ ਨਹੀਂ
0: ਨਹੀਂ
1: ਹੁੰਦਾ।
0: ਹੁੰਦਾ
1: ਇਸੇ ਕਹਿੰਦੇ, ਝੂਠ ਦੇ ਕੋਈ
0: ਪੈਰ
1: ਪੈਰ ਨਹੀਂ
0: ਨਹੀਂ
1: ਹੁੰਦੇ।
0: ਹੁੰਦੇ ਜੀ।
1: ਲਓ ਜੀ, ਸੁਣੋ ਗੀਤ ਤੇ ਸਾਨੂੰ ਦਿਓ ਇਜਾਜ਼ਤ ਕਮਲ ਖਾਨ ਦੀ ਆਵਾਜ਼ 'ਚ।

0: ਕਿਸਾਨ ਵੀਰੋ ਤੇ ਕਿਸਾਨ ਭੈਣੋ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ ਤੁਹਾਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਅੱਜ ਦਾ ਸਾਡਾ ਵਿਸ਼ਾ ਵੀ ਇਹੀ ਹੈ ਕਿ ਕਿਸਾਨਾਂ ਲਈ ਸਰਕਾਰ ਦੀਆਂ ਖਾਸ ਸਕੀਮਾਂ ਕਿਵੇਂ ਤੁਸੀਂ ਉਹਦੇ ਵਾਸਤੇ ਅਪਲਾਈ ਕਰਨਾ ਹੈ ਕਿਵੇਂ ਉਹਦੇ ਵਾਸਤੇ ਰਜਿਸਟਰਡ ਹੋਣਾ ਹੈ ਤੇ ਕਿਵੇਂ ਉਹਦਾ ਲਾਭ ਤੁਸੀਂ ਲੈਣਾ ਹੈ ਇਹ ਸਾਰੀ ਖੁੱਲ੍ਹ ਕੇ ਵਿਚਾਰ ਚਰਚਾ ਅੱਜ ਤੁਹਾਡੇ ਨਾਲ ਕਰਨੀ ਹੈ ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਰਵਿੰਦਰਪਾਲ ਸਿੰਘ ਚੱਠਾ ਹੋਰਾਂ ਨੂੰ ਜੋ ਖੇਤੀਬਾੜੀ ਵਿਸਥਾਰ ਅਫਸਰ ਨੇ ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ
1: ਤੁਹਾਨੂੰ ਧੰਨਵਾਦ ਸਰ
0: ਡਾਕਟਰ ਸਾਹਿਬ ਜੇਕਰ ਆਪਾਂ ਸਰਕਾਰ ਦੀਆਂ ਸਕੀਮਾਂ ਦੀ ਗੱਲ ਕਰੀਏ ਤਾਂ ਸਰਕਾਰ ਨੇ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਉਪਰਾਲੇ ਕੀਤੇ ਨੇ ਕਈ ਵਾਰ ਕਿਸਾਨ ਵੀਰਾਂ ਨੂੰ ਸਾਰੀਆਂ ਸਕੀਮਾਂ ਬਾਰੇ ਪਤਾ ਹੁੰਦਾ ਹੈ ਕਈ ਵਾਰ ਕਈ ਕਿਸਾਨਾਂ ਨੂੰ ਬਹੁਤ ਘੱਟ ਸਕੀਮਾਂ ਬਾਰੇ ਪਤਾ ਹੁੰਦਾ ਹੈ ਕਈ ਜਿਹੜੇ ਕਿਸਾਨ ਵੀਰ ਨੇ ਉਹ ਮੇਲਿਆਂ ਦੇ ਵਿੱਚ ਸ਼ਿਰਕਤ ਕਰਦੇ ਨੇ ਸੈਮੀਨਾਰਾਂ ਦੇ ਵਿੱਚ ਜਾਂਦੇ ਨੇ ਤਾਂ ਉਹ ਵਧੇਰੇ ਜਿਹੜੇ ਨੇ ਉਹ ਉੱਥੇ ਜਾ ਕੇ ਜਾਗਰੂਕ ਹੋ ਜਾਂਦੇ ਨੇ ਪਰ ਜਿਹੜੇ ਕਿਸਾਨ ਵੀਰ ਰਵਾਇਤੀ ਤੌਰ ਦੇ ਉੱਤੇ ਖੇਤੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜਿੰਨਾ ਕੁ ਖੇਤੀ ਦੇ ਵਿੱਚ ਉਹ ਕਮਾ ਰਹੇ ਹਾਂ ਜਿੰਨਾ ਕੁ ਖਾ ਰਹੇ ਹਾਂ ਉਨਾ ਹੀ ਸਾਡੇ ਵਾਸਤੇ ਬਹੁਤ ਆ ਤਾਂ ਉਹਨਾਂ ਵਾਸਤੇ ਜਿਹੜੀਆਂ ਇਹ ਸਕੀਮਾਂ ਨੇ ਉਹਨਾਂ ਦਾ ਕੀ ਮਹੱਤਵ ਹੈ ਜੀ
1: ਕਿਸਾਨ ਵੀਰੋ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਸਮੇਂ 'ਤੇ ਹਾੜੀ ਅਤੇ ਸਾਉਣੀ ਦੇ ਸੀਜ਼ਨ ਦੌਰਾਨ ਵੱਖ ਵੱਖ ਸਕੀਮਾਂ ਦੇ ਤਹਿਤ ਕਿਸਾਨਾਂ ਨੂੰ ਵਿੱਤੀ ਲਾਭ ਦੇਣ ਦੇ ਲਈ ਵੱਖ ਵੱਖ ਮਾਧਿਅਮਾਂ ਰਾਹੀਂ ਚਾਹੇ ਉਹ ਤੁਹਾਡਾ ਪ੍ਰਿੰਟ ਮੀਡੀਆ ਹੋਵੇ ਆਕਾਸ਼ਵਾਣੀ ਜਿਵੇਂ ਤੁਹਾਡਾ ਐਫ ਐਮ ਚੈਨਲ ਹੈਗਾ ਜੀ ਇਹ ਹੋਵੇ ਅਤੇ ਜਾਂ ਅਸੀਂ ਪਿੰਡ ਪਿੰਡ ਪੱਧਰ 'ਤੇ ਜਿੰਨੇ ਵੀ ਕੈਂਪ ਔਰਗਨਾਈਜ਼ ਕਰਦੇ ਹਾਂ ਲਾਉਣੇ ਹਾਂ ਅਤੇ ਉਹਨਾਂ ਪਿੰਡਾਂ ਦੇ ਵਿੱਚ ਕੈਂਪਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਅਸੀਂ ਜਾਗਰੂਕ ਕਰਦੇ ਹਾਂ ਹਰ ਸੀਜ਼ਨ ਹਾੜੀ ਅਤੇ ਸਾਉਣੀ ਦੌਰਾਨ ਇਹ ਜਿਹੜੀਆਂ ਸਕੀਮਾਂ ਨੇ ਸਰਕਾਰ ਦੀਆਂ ਉਹ ਬਦਲ ਜਾਂਦੀਆਂ ਨੇ ਕਿਉਂਕਿ ਸੀਜ਼ਨ ਦੇ ਹਿਸਾਬ ਨਾਲ ਹੁੰਦੀਆਂ ਨੇ ਪਰ ਕੁਝ ਸਕੀਮਾਂ ਨੇ ਜਿਹੜੀਆਂ ਕਿ ਸਾਰਾ ਸਾਲ ਚੱਲਦੀਆਂ ਨੇ ਅਤੇ ਉਸ ਵਾਸਤੇ ਕਈ ਕਿਸਾਨ ਵੀਰਾਂ ਦਾ ਸਾਡੇ ਕੋਲ ਪ੍ਰਸ਼ਨ ਆਉਂਦਾ ਵੀ ਸਾਨੂੰ ਇਸ ਸਕੀਮ ਬਾਰੇ ਪਤਾ ਨਹੀਂ ਸੀ ਸੋ ਅੱਜ ਆਪਾਂ ਇਸ ਵਿਸ਼ੇ ਨੂੰ ਕਵਰ ਕਰਦੇ ਹੋਏ ਉਹ ਕਿਸਾਨ ਜੋ ਕੈਂਪਾਂ 'ਚ ਹਾਜ਼ਰ ਨਹੀਂ ਹੁੰਦੇ ਅਤੇ ਜਾਂ ਸਾਡੇ ਨਾਲ ਸਿੱਧੇ ਤੌਰ 'ਤੇ ਰਾਬਤਾ ਨਹੀਂ ਰੱਖ ਪਾਉਂਦੇ ਉਹਨਾਂ ਕਿਸਾਨਾਂ ਵਾਸਤੇ ਆਪਾਂ ਜਿੰਨੀਆਂ ਵੀ ਸਕੀਮਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਆਪਾਂ ਤੁਹਾਨੂੰ ਵਿਸਥਾਰਪੂਰਵਕ ਜਾਣਕਾਰੀ ਦੇਵਾਂਗੇ
0: ਬਿਲਕੁਲ ਜੀ ਡਾਕਟਰ ਸਾਹਿਬ ਜਦੋਂ ਆਪਾਂ ਬੇਸਿਕ ਗੱਲ ਕਰਦੇ ਹਾਂ ਮੁੱਢਲੀ ਚਰਚਾ ਇਹ ਹੁੰਦੀ ਹੈ ਕਿ ਫਾਰਮਰ ਇਹਨਾਂ ਸਕੀਮਾਂ ਵਾਸਤੇ ਕਿਤੇ ਨਾ ਕਿਤੇ ਰਜਿਸਟਰਡ ਹੋਣਗੇ ਫਾਰਮਰ ਰਜਿਸਟਰਡ ਆਈ ਡੀ ਕੀ ਹੈ ਅਤੇ ਇਹ ਕਿਉਂ ਜ਼ਰੂਰੀ ਹੈ
1: ਕਿਸਾਨ ਵੀਰੋ ਤੁਸੀਂ ਅਕਸਰ ਹੀ ਹੁਣ ਸਾਡੇ ਵੱਲੋਂ ਜਾਂ ਵੱਖ ਵੱਖ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਅਖਬਾਰਾਂ ਰਾਹੀਂ ਦੇਖ ਸੁਣ ਰਹੇ ਹੋਵੋਗੇ ਵੀ ਕਿਸਾਨ ਰਜਿਸਟਰੀ ਜਿਹਨੂੰ ਆਪਾਂ ਫਾਰਮਰ ਰਜਿਸਟਰੀ ਜਾਂ ਕਿਸਾਨ ਕਾਰਡ ਜੋ ਲਫ਼ਜ਼ ਵਰਤਿਆ ਜਾ ਰਿਹਾ ਵੀ ਉਹ ਬਣਾਇਆ ਜਾ ਰਿਹਾ ਅਤੇ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਅਤੇ ਲਾਜ਼ਮੀ ਕਰ ਦਿੱਤਾ ਗਿਆ ਹੈਗਾ ਸਰਕਾਰ ਵੱਲੋਂ ਲਾਜ਼ਮੀ ਇਸ ਕਰਕੇ ਕਰ ਦਿੱਤਾ ਗਿਆ ਵੀ ਜਿੰਨੇ ਵੀ ਕਿਸਾਨ ਆਪਣੇ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸਬਸਿਡੀ ਲੈ ਰਹੇ ਨੇ ਜਾਂ ਕਿਸਾਨ ਕ੍ਰੈਡਿਟ ਕਾਰਡ ਹੋਲਡਰ ਨੇ ਅਤੇ ਜਾਂ ਪੀ ਐੱਮ ਕਿਸਾਨ ਸਨਮਾਨ ਨਿਧੀ ਤਹਿਤ ਜੋ ਆਪਾਂ ਨੂੰ ਹਰ ਸਾਲ 6,000 ਰੁਪਈਆ ਪ੍ਰਾਪਤ ਹੁੰਦਾ ਉਹਨਾਂ ਕਿਸ਼ਤਾਂ ਨੂੰ ਉਹਨਾਂ ਚੀਜ਼ਾਂ ਨੂੰ ਮਿਲਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆਉਣ ਵਾਲੇ ਸਮੇਂ 'ਚ ਨਾ ਹੋਵੇ ਤਾਂ ਇਸ ਵਾਸਤੇ ਕਿਸਾਨ ਜਿਹੜਾ ਕਾਰਡ ਆ ਉਹ ਲਾਜ਼ਮੀ ਕਰ ਦਿੱਤਾ ਗਿਆ ਜਿਸ ਨਾਲ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਖਾਦ ਬੀਜ ਦਵਾਈਆਂ ਅਤੇ ਇਸ ਤੋਂ ਬਿਨਾਂ ਵੀ ਕੋਈ ਵੀ ਸਬਸਿਡੀ ਹੈ ਉਹ ਤੁਹਾਨੂੰ ਇਹ ਜਿਸ ਕਿਸਾਨ ਕੋਲ ਇਹ ਕਿਸਾਨ ਕਾਰਡ ਹੋਏਗਾ ਉਸ ਨੂੰ ਹੀ ਇਹ ਮਿਲੇਗਾ
0: ਜੀ ਅਤੇ ਇਹਨੂੰ ਬਣਾਉਣ ਦਾ ਪ੍ਰੋਸੈਸ ਕੀ ਹੈ ਜੀ ਕਿਸਾਨ ਵੀਰਾਂ ਨੂੰ ਥੋੜ੍ਹਾ ਜਿਹਾ ਸੌਖੇ ਸ਼ਬਦਾਂ ਦੇ ਵਿੱਚ ਸਮਝਾ ਦਿਓ ਕਿਉਂਕਿ ਵਧੇਰੇ ਜਿਹੜੇ ਸਾਡੇ ਕਿਸਾਨ ਨੇ ਵੈਸੇ ਅੱਜ ਕੱਲ੍ਹ ਹੱਥਾਂ ਦੇ ਵਿੱਚ ਉਹਨਾਂ ਕੋਲ ਮੋਬਾਈਲ ਵੀ ਨੇ ਅਤੇ ਡਿਜੀਟਲ ਡਿਵਾਈਸ ਵੀ ਉਹ ਜਾਣਦੇ ਨੇ ਕਿਸੇ ਕੈਫੇ ਵਿੱਚ ਜਾ ਸਕਦੇ ਨੇ ਪਰ ਤਰੀਕਾ ਕੀ ਹੈ ਜੀ
1: ਧਰਮਿੰਦਰ ਜੀ ਇਸ ਕਿਸਾਨ ਕਾਰਡ ਨੂੰ ਬਣਾਉਣ ਦਾ ਤਰੀਕਾ ਬੜਾ ਸਰਲ ਆ ਇਸ ਵਾਸਤੇ ਕਿਸਾਨ ਵੀਰ ਸਾਡੇ ਖੇਤੀਬਾੜੀ ਵਿਭਾਗ ਦੇ ਵੱਖ ਵੱਖ ਬਲਾਕ ਖੇਤੀਬਾੜੀ ਦਫ਼ਤਰਾਂ

0: ਨਾਲ ਸੰਪਰਕ ਵੀ ਕਰ ਸਕਦੇ ਨੇ। ਕਿਸੇ ਸੀ ਐੱਸ ਸੀ ਸੈਂਟਰ ਜੋ ਪਿੰਡ 'ਚ ਅਕਸਰ ਆਪਾਂ ਦੇਖਦੇ ਹਾਂ ਸੀ ਐੱਸ ਸੀ ਸੈਂਟਰ ਹੈ ਬਣੇ ਹੋਏ ਨੇ ਸਰਕਾਰ ਵੱਲੋਂ, ਅਤੇ ਉਹਦਾ ਜਿਹੜਾ ਪਾਸਵਰਡ ਅਤੇ ਉਹਦਾ ਜੋ ਵੀ ਸਿਸਟਮ ਸਰਕਾਰ ਵੱਲੋਂ ਤੈਅ ਕੀਤਾ ਉਹਨੂੰ ਆਲਰੇਡੀ ਅਸੀਂ ਉਹਨਾਂ ਨੂੰ ਚਾਲੂ ਹਾਲਤ ਵਿੱਚ ਕਰ ਦਿੱਤਾ ਗਿਆ ਹੈਗਾ। ਅਤੇ ਉਹ ਸੀ ਐੱਸ ਸੀ ਸੈਂਟਰ 'ਤੇ ਜਾ ਸਕਦੇ ਨੇ, ਬਲਾਕ ਖੇਤੀਬਾੜੀ ਅਫਸਰ ਦੇ ਦਫ਼ਤਰ ਜਾ ਸਕਦੇ ਨੇ। ਇਸ ਤੋਂ ਬਿਨਾਂ ਪੰਜਾਬ ਸਰਕਾਰ ਵੱਲੋਂ ਇੱਕ ਨੰਬਰ ਜੋ ਹੈ ਉਹ ਦਿੱਤਾ ਗਿਆ, ਤਾਂ ਕਿਸਾਨ ਵੀਰਾਂ ਨੂੰ ਮੈਂ ਅਪੀਲ ਕਰਦਾ ਵੀ ਜਿਹੜੇ ਕਿਸਾਨ ਇਹ ਪ੍ਰੋਗਰਾਮ ਸੁਣਦੇ ਨੇ, ਜਿਹੜੇ ਦੂਰ ਦੁਰਾਡੇ ਹੋਣ ਕਿਸੇ ਦਫ਼ਤਰ 'ਚ ਨਹੀਂ ਜਾ ਸਕਦੇ, ਤਾਂ ਉਹ ਇੱਕ ਨੰਬਰ ਜ਼ਰੂਰ ਨੋਟ ਕਰ ਲੈਣ। ਉਹ ਨੰਬਰ ਹੈ ਜੀ 7116 65725। ਮੈਂ ਕਿਸਾਨ ਵੀਰੋ ਦੁਬਾਰਾ ਇਹ ਨੰਬਰ ਨੂੰ ਰਿਪੀਟ ਕਰਦਾ, 7116 65725। ਇਸ ਨੰਬਰ 'ਤੇ ਤੁਸੀਂ ਆਪਦੇ ਨਜ਼ਦੀਕੀ ਸੀ ਐੱਸ ਸੀ ਸੈਂਟਰ ਬਾਰੇ ਪਤਾ ਕਰ ਸਕਦੇ ਹੋ, ਅਤੇ ਬਲਾਕ ਖੇਤੀਬਾੜੀ ਦਫ਼ਤਰ ਜੋ ਸਾਡਾ ਖੇਤੀਬਾੜੀ ਵਿਭਾਗ ਦਾ ਉਸ ਬਾਰੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕ
1: ਜੀ।
0: ਅਤੇ ਕਿਸਾਨ ਵੀਰੋ ਇਸ ਤੋਂ ਬਿਨਾਂ ਇਹ ਜਿਹੜਾ ਕਿਸਾਨ ਆਈ ਡੀ ਕਾਰਡ ਜਿਹੜਾ ਕਿਸਾਨ ਕਾਰਡ ਆ ਤੁਸੀਂ ਆਪ ਵੀ ਖੁਦ ਬਣਾ ਸਕਦੇ ਹੋ। ਇਹਦੇ ਵਾਸਤੇ ਤੁਸੀਂ ਆਪਣਾ ਜੋ ਫੋਨ ਤੁਹਾਡੇ ਕੋਲ ਐਂਡਰੋਇਡ ਹੈ ਜਾਂ ਤੁਹਾਡੇ ਕੋਲ ਕੋਈ ਹੋਰ ਫੋਨ ਹੈ ਤਾਂ ਉਹਦੇ ਵਿੱਚ ਤੁਸੀਂ ਗੂਗਲ ਦੇ ਵਿੱਚ ਜਾ ਕੇ ਸਰਚ ਕਰੋਗੇ ਪੰਜਾਬ ਫਾਰਮਰ ਰਜਿਸਟਰੀ ਐਗਰੀ ਸਟੈਕ। ਜਿੱਦਾਂ ਹੀ ਤੁਸੀਂ ਇਹ ਲਫ਼ਜ਼ ਪੜੋਗੇ, ਮੈਂ ਫਿਰ ਰਿਪੀਟ ਕਰ ਰਿਹਾ, ਪੰਜਾਬ ਫਾਰਮਰ ਰਜਿਸਟਰੀ ਐਗਰੀ ਸਟੈਕ, ਉਹ ਤੁਸੀਂ ਜਦੋਂ ਕਲਿੱਕ ਕਰੋਗੇ ਤਾਂ ਤੁਹਾਡੀ ਇਹ ਲਿੰਕ ਜਿਹੜਾ ਹੈਗਾ ਉਹ ਓਪਨ ਹੋ ਜਾਵੇਗਾ। ਇਸ ਉੱਪਰ ਜਿੱਦਾਂ ਹੀ ਤੁਸੀਂ ਲਿੰਕ ਓਪਨ ਕੀਤਾ ਤੁਹਾਨੂੰ ਉੱਥੇ ਆਪਸ਼ਨ ਆਏਗੀ, ਉਹਦੇ ਉੱਪਰ ਇੱਕ ਲਫ਼ਜ਼ ਲਿਖਿਆ ਹੋਏਗਾ ਫਾਰਮਰ, ਤਾਂ ਤੁਸੀਂ ਉਸ ਫਾਰਮਰ ਵਾਲੇ ਬਟਨ 'ਤੇ ਕਲਿੱਕ ਕਰਨਾ। ਫਾਰਮਰ ਵਾਲੇ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਆਧਾਰ ਕਾਰਡ ਨੰਬਰ ਪਾਉਣਾ, ਅਤੇ ਨੀਚੇ ਆਧਾਰ ਕਾਰਡ ਨੰਬਰ ਦੇ ਨਾਲ ਜਿਹੜਾ ਆਪਣਾ ਮੋਬਾਈਲ ਨੰਬਰ ਰਜਿਸਟਰਡ ਹੋਇਆ ਹੋਇਆ ਉਸ ਮੋਬਾਈਲ 'ਤੇ ਤੁਹਾਨੂੰ ਇੱਕ ਓ ਟੀ ਪੀ ਆਏਗਾ। ਉਹ ਜਿਸ ਤਰ੍ਹਾਂ ਹੀ ਤੁਹਾਨੂੰ ਓ ਟੀ ਪੀ ਪ੍ਰਾਪਤ ਹੁੰਦਾ ਤਾਂ ਤੁਸੀਂ ਦੇਖੋਗੇ ਵੀ ਤੁਹਾਡੇ ਆਧਾਰ ਕਾਰਡ ਦੇ ਵਿੱਚ ਜੋ ਤੁਹਾਡਾ ਨਾਮ, ਤੁਹਾਡੀ ਫੋਟੋ, ਤੁਹਾਡਾ ਐਡਰੈਸ, ਕਿੱਥੇ ਤੁਸੀਂ ਰਹਿਣ ਵਾਲੇ ਹੈਗੇ, ਅਤੇ ਤੁਹਾਡੀ ਕੀ ਇਹ ਪਹਿਲਾਂ ਕਿਸਾਨ ਆਈ ਡੀ ਬਣੀ ਹੋਈ ਆ, ਉਹ ਵੀ ਤੁਹਾਨੂੰ ਸ਼ੋਅ ਹੋ ਜਾਏਗੀ। ਅਤੇ ਜੇਕਰ ਕਿਸਾਨ ਵੀਰੋ ਤੁਸੀਂ ਪਹਿਲੀ ਵਾਰ ਇਹ ਕਿਸਾਨ ਆਈ ਡੀ ਬਣਾਉਣ ਵਾਸਤੇ ਰਜਿਸਟਰ ਹੋ ਰਹੇ ਹੋ ਤਾਂ ਤੁਹਾਨੂੰ ਥੱਲੇ ਇੱਕ ਆਪਸ਼ਨ ਨਜ਼ਰ ਆਏਗੀ ਕ੍ਰੀਏਟ ਨਿਊ ਅਕਾਊਂਟ, ਉਹ ਤੁਸੀਂ ਆਪਣਾ ਅਕਾਊਂਟ ਤਿਆਰ ਕਰਨ ਵਾਸਤੇ ਨਵੇਂ ਸਿਰੇ ਤੋਂ ਤੁਸੀਂ ਆਪਣਾ ਮੋਬਾਈਲ ਨੰਬਰ ਦੁਬਾਰਾ ਫਿਰ ਪਾਓਗੇ, ਫਿਰ ਇੱਕ ਓ ਟੀ ਪੀ ਆਏਗਾ ਅਤੇ ਤੁਸੀਂ ਤੁਹਾਡਾ ਉਹ ਵੇਰਵਾ ਮੰਗੇਗਾ, ਤੁਹਾਡਾ ਐਡਰੈਸ ਮੰਗਿਆ ਪਿੰਡ ਦਾ, ਤਾਂ ਜਿੱਦਾਂ ਹੀ ਤੁਸੀਂ ਉਹ ਸਾਰੇ ਕੋਲਮ ਭਰ ਦੋਗੇ ਤੁਹਾਡਾ ਅਕਾਊਂਟ ਬਣ ਜਾਏਗਾ ਜੀ।
1: ਜੀ ਅਤੇ ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਫਸਲੀ ਵਿਭਿੰਨਤਾ ਦੀ, ਮੁੱਖ ਤੌਰ ਦੇ ਉੱਤੇ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਕਣਕ ਅਤੇ ਝੋਨੇ ਦੀ ਪੈਦਾਵਾਰ ਕਰਦੇ ਨੇ, ਪਰ ਹੁਣ ਸਰਕਾਰ ਮੱਕੀ ਵਾਸਤੇ ਵੀ ਉਤਸ਼ਾਹਿਤ ਕਰ ਰਹੀ ਹੈ ਕਿ ਵੱਧ ਤੋਂ ਵੱਧ ਮੱਕੀ ਦੀ ਉਪਜ ਹੋਵੇ, ਮੱਕੀ ਦੀ ਫਸਲ ਨੂੰ ਬੀਜਿਆ ਜਾਵੇ। ਤਾਂ ਮੱਕੀ ਦੀ ਫਸਲ ਦਾ ਰੌਲਾ ਬਹੁਤ ਹੈ ਕਿ ਕਿਸਾਨ ਵੀਰ ਵੀ ਮੱਕੀ ਬੀਜਣਾ ਚਾਹੁੰਦੇ ਨੇ, ਪਰ ਇਹ ਜ਼ਰੂਰ ਦੱਸਿਓ ਕਿ ਮੱਕੀ ਦੀ ਫਸਲ ਲਈ ਵੀ ਸਰਕਾਰ ਦੀ ਕੋਈ ਸਕੀਮ ਹੈ।
0: ਧਰਮਿੰਦਰ ਜੀ, ਬਿਲਕੁਲ ਜੀ, ਪੰਜਾਬ ਸਰਕਾਰ ਵੱਲੋਂ ਪਿਛਲੇ 2 ਕੁ ਸਾਲਾਂ ਤੋਂ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਵਾਸਤੇ 17,500 ਰੁਪਇਆ 2.5 ਕਿੱਲਿਆਂ ਦਾ ਸਰਕਾਰ ਵੱਲੋਂ ਦਿੱਤਾ ਜਾਏਗਾ, ਜਾਂ ਆਪਾਂ ਇਹ ਲਾ ਲਈਏ ਵੀ 7,000 ਰੁਪਇਆ ਪ੍ਰਤੀ ਏਕੜ। ਇਹ ਕਿਸਾਨ ਵੀਰੋ ਇਹ ਫਸਲੀ ਵਿਭਿੰਨਤਾ ਸਕੀਮ ਆ ਜਿਹਨੂੰ ਅਸੀਂ ਸੀ ਡੀ ਪੀ ਸਕੀਮ ਕਹਿੰਦੇ ਹਾਂ, ਇਸ ਸਕੀਮ ਤਹਿਤ ਤੁਹਾਨੂੰ ਕਿਸਾਨ ਵੀਰਾਂ ਨੂੰ ਇਹ ਜਿਹੜਾ 17,500 ਰੁਪਇਆ 2.5 ਕਿੱਲਿਆਂ ਦਾ ਮਿਲਣਾ, ਇਹ ਤੁਹਾਨੂੰ 2 ਕਿਸ਼ਤਾਂ ਦੇ ਵਿੱਚ ਸਿੱਧਾ ਤੁਹਾਡੇ ਖਾਤਿਆਂ ਦੇ ਵਿੱਚ ਪਏਗਾ। ਇਸ ਵਾਸਤੇ ਤੁਸੀਂ ਕਿਸਾਨ ਵੀਰੋ ਜਿਹੜੀ ਰਜਿਸਟ੍ਰੇਸ਼ਨ, ਜਿਹੜੇ ਕਿਸਾਨ ਮੱਕੀ ਬੀਜਣਾ ਚਾਹੁੰਦੇ ਨੇ ਤਾਂ ਉਹ ਸਾਡੇ ਨਾਲ ਸੰਪਰਕ ਕਰਨ, ਅਤੇ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਅਸੀਂ 10 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ। ਅਤੇ ਪੰਜਾਬ ਸਰਕਾਰ ਵੱਲੋਂ ਇਹ ਰਜਿਸਟ੍ਰੇਸ਼ਨ ਸਾਡੇ ਦਫ਼ਤਰਾਂ ਵੱਲੋਂ ਵੀ, ਅਸੀਂ ਵੀ ਪਿੰਡ ਪਿੰਡ ਜਾ ਕੇ ਜਿਹੜਾ ਕਿਸਾਨ ਮੱਕੀ ਲਾਉਂਦਾ ਅਸੀਂ ਪਿੰਡਾਂ ਦੇ ਕੈਂਪਾਂ 'ਚੋਂ ਹੀ ਲਿਸਟਾਂ ਲੈ ਰਹੇ ਹਾਂ, ਜਿਹੜਾ ਮੱਕੀ ਲਾਉਂਦਾ ਇਹ ਸਕੀਮ ਦੱਸ ਰਹੇ ਹਾਂ, ਅਤੇ ਉਸ ਕਿਸਾਨ ਦੀ ਅਸੀਂ ਰਜਿਸਟ੍ਰੇਸ਼ਨ ਵੀ ਖੁਦ ਕਰ ਰਹੇ ਹਾਂ
1: ਜੀ।
0: ਰਜਿਸਟ੍ਰੇਸ਼ਨ ਦੇ ਵਿੱਚ ਕੋਈ ਜ਼ਿਆਦਾ ਕੰਮ ਨਹੀਂ ਹੈ, ਉਹ ਅਸੀਂ ਆਪ ਆਪਣੇ ਮੋਬਾਈਲ 'ਤੇ ਐਪ 'ਤੇ ਕਰਕੇ ਤੁਹਾਤੋਂ ਬਸ ਇੱਕ ਆਧਾਰ ਕਾਰਡ ਲੈਣਾ, ਆਧਾਰ ਕਾਰਡ ਦੇ ਨਾਲ ਲਿੰਕ ਕੇ ਤੁਹਾਡਾ ਪਿੰਡ ਐਡਰੈਸ ਆ ਜਾਂਦਾ, ਅਤੇ ਉਸ ਤੋਂ ਬਾਅਦ ਅਸੀਂ ਰਜਿਸਟ੍ਰੇਸ਼ਨ ਕਰ ਦਿੰਦੇ ਹਾਂ। ਇਹਦੇ ਵਿੱਚ 17,500 ਰੁਪਏ ਦੇ ਵਿੱਚ ਜਿਹੜਾ ਆਰ ਕੇ ਵੀ ਵਾਈ ਸਕੀਮ ਦਾ ਜਿਹੜਾ 9,500 ਰੁਪਈਆ ਹੈਗਾ ਜੋ ਉਸ ਭਾਰਤ ਸਰਕਾਰ ਵੱਲੋਂ ਦਿੱਤਾ ਜਾਣਾ ਜੀ, ਅਤੇ 7,500 ਰੁਪਈਆ ਰਾਜ ਸਰਕਾਰ ਵੱਲੋਂ ਦਿੱਤਾ ਜਾਣਾ। ਇਹ 2 ਕਿਸ਼ਤਾਂ 'ਚ ਤੁਹਾਨੂੰ ਕਿਸਾਨ ਵੀਰਾਂ ਨੂੰ 17,500 ਰੁਪਈਆ ਅਸੀਂ ਇਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਤੌਰ 'ਤੇ ਪਾਵਾਂਗੇ
1: ਜੀ। ਅਤੇ ਜਦੋਂ ਕੋਈ ਕਿਸਾਨ ਵੀਰ ਬੀਜ ਲੈ ਕੇ ਆਉਂਦੇ ਨੇ ਜਾਂ ਕਿਤੋਂ ਵੀ ਉਹ ਆਪਣਾ ਰੱਖਿਆ ਹੋਇਆ ਬੀਜ ਕੇ ਮੱਕੀ ਦੀ ਕਾਸ਼ਤ ਕਰਦੇ ਨੇ, ਤਾਂ ਉਹਨਾਂ ਨੂੰ ਕੁਝ ਹੋਰ ਪ੍ਰੋਸੈਸ ਦੇ ਵਿੱਚ ਉਹ ਵੀ ਗੁਜ਼ਰਨਾ ਪਵੇਗਾ? ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ ਉਹਨਾਂ ਨੂੰ ਬਿੱਲ ਵਗੈਰਾ ਜਮ੍ਹਾਂ ਕਰਨੇ ਪੈਣਗੇ?

0: ਜੀ ਬਿਲਕੁਲ, ਬਹੁਤ ਵਧੀਆ ਸਵਾਲ ਆ ਧਰਮਿੰਦਰ ਜੀ ਤੁਹਾਡਾ। ਕਿਸਾਨ ਵੀਰੋ, ਜਿਹੜਾ ਵੀ ਬੀਜ ਤੁਸੀਂ ਮੱਕੀ ਦੀ ਇਸ ਸਕੀਮ ਤਹਿਤ ਜਿਹਨੇ ਕਿਸਾਨ ਵੀਰ ਨੇ 17,500 ਰੁਪਏ ਦਾ ਲਾਭ ਪ੍ਰਾਪਤ ਕਰਨਾ, ਉਹਨਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਉਹ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ੁਦਾ ਕਿਸਮਾਂ ਹੀ ਬੀਜਣ, ਜਿਵੇਂ PM 14, PM 17 ਹੈਗੀ ਆ ਜੀ, DKC 9144 ਹੈਗੀ ਆ ਜੀ, ਇਸ ਤਰ੍ਹਾਂ ਹੀ ਅਡਵਾਂਟਾ ਦੀਆਂ ਕੁਛ ਹੈਗੀਆਂ ਨੇ ਕਿਸਮਾਂ, ਖੇਤੀਬਾੜੀ ਯੂਨੀਵਰਸਿਟੀ ਦੁਆਰਾ ਹੀ ਪ੍ਰਮਾਣਿਤ ਕਿਸਮਾਂ ਦੇ ਉੱਪਰ ਹੀ ਇਹ ਜਿਹੜੀ ਹੀ ਲਾਭ ਤੁਹਾਨੂੰ ਪ੍ਰਾਪਤ ਹੋਏਗਾ। ਅਤੇ ਇਹ ਜਿਹੜੀਆਂ ਕਿਸਮਾਂ ਨੇ ਇਹਨਾਂ ਦਾ ਪ੍ਰਤੀ ਹੈਕਟੇਅਰ ਜਿਹੜਾ ਝਾੜ ਹੈਗਾ, ਦਾਣੇ ਦਾ ਝਾੜ ਜਿਹੜਾ ਹੈਗਾ, ਉਹ ਤਕਰੀਬਨ 62 ਕੁਇੰਟਲ ਤੱਕ ਦਾ ਝਾੜ ਆ ਜਾਂਦਾ। ਜੇ ਆਪਾਂ ਮੋਟਾ ਮੋਟਾ ਏਕੜਾਂ 'ਚ ਦੇਖੀਏ ਤਾਂ 20 ਕੁਇੰਟਲ ਏਕੜ ਦਾ ਆ ਜਾਂਦਾ ਜੀ ਝਾੜ। ਅਤੇ ਜਿੱਥੇ ਆਪਾਂ MSP ਦੀ ਗੱਲ ਕਰਦੇ ਹਾਂ, ਇਹਦੇ ਵਾਸਤੇ ਮਾਰਕ ਫੈਡ ਦੀ ਜਿਹੜੀ ਏਜੰਸੀ ਆ ਉਹ ਬਣਾਈ ਗਈ ਆ, ਤੋ ਜੋ ਇਹ ਪਰਚੇਜ਼ ਕਰੇਗੀ। ਅਤੇ 2400 ਰੁਪਈਆ ਹੁਣ ਮੱਕੀ ਦਾ MSP ਹੈਗਾ ਜੀ। ਜੇ ਐਵਰੇਜ ਝਾੜ ਦੀ ਗੱਲ ਕਰੀਏ ਤਾਂ 18 ਤੋਂ 20 ਕੁਇੰਟਲ ਤੱਕ ਇਹ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਆਪਾਂ ਦੱਸੀਆਂ ਨੇ, ਤਾਂ ਇਹਨਾਂ ਦਾ ਝਾੜ ਆ ਜਾਂਦਾ ਜੀ। ਅਤੇ ਤੁਸੀਂ ਕਿਸਾਨ ਵੀਰੋ ਜੇ ਦੇਖੇ ਜਾਂ ਐਵਰੇਜ 2000 ਰੁਪਇਆ ਵੀ ਆਪਾਂ ਲਾਈਏ ਤਾਂ 20 ਕੁਇੰਟਲ 40,000 ਰੁਪਇਆ ਇਹ ਆ ਜਾਂਦਾ ਸਰ, ਅਤੇ ਕਿੱਲੇ ਦਾ। ਅਤੇ ਬਾਕੀ ਤੁਸੀਂ 7000 ਰੁਪਇਆ ਜਿਹੜਾ ਆਪਾਂ ਏਕੜ ਦਾ, ਜਿਹੜਾ 17.5 ਤੋਂ ਆਪਾਂ ਹੈਕਟੇਅਰ ਦਾ ਕਹਿ ਰਹੇ ਹਾਂ, 7000 ਰੁਪਇਆ ਸਰਕਾਰ ਵੱਲੋਂ ਤੁਹਾਨੂੰ ਸਿੱਧਾ ਤੁਹਾਡੇ ਖਾਤੇ 'ਚ ਮਿਲ ਜਾਏਗਾ
1: ਜੀ। ਅਤੇ ਡਾਕਟਰ ਸਾਹਿਬ, ਕਈ ਵਾਰ ਕਿਸਾਨ ਵੀਰ ਕੀ ਕਰਦੇ ਨੇ ਕਿ ਜਿਹੜੀ ਸਕੀਮ ਤੁਸੀਂ ਮੱਕੀ ਵਾਲੀ ਦੱਸੀ ਹੈ ਉਹਦੇ ਤਹਿਤ ਉਹਨਾਂ ਨੇ ਮੱਕੀ ਬੀਜ ਵੀ ਲਈ, ਪਰ ਇੱਕ ਹੁੰਦੀ ਆ ਪਕਾਵੀਂ ਮੱਕੀ ਅਤੇ ਦੂਜਾ ਹੁੰਦਾ ਹੈ ਕਿ ਆਪਾਂ ਉਹਨੂੰ ਪਹਿਲਾਂ ਹੀ ਵੱਢ ਕੇ ਚਾਰੇ ਦੇ ਰੂਪ ਦੇ ਵਿੱਚ ਇਸਤੇਮਾਲ ਕਰ ਲਿਆ, ਤਾਂ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਆਇਆ ਕਿ ਆਪਾਂ ਇਹਦਾ ਜਿਹੜਾ ਨਿਪਟਾਰਾ ਕਰ ਦਈਏ, ਕੋਈ ਅਗਲੀ ਫਸਲ ਬੀਜਾਂਗੇ। ਉਹਨੇ ਮੱਕੀ ਪਕਾਈ ਨਹੀਂ ਅਤੇ ਸਿੱਧੀ ਚਾਰੇ ਦੇ ਤੌਰ ਦੇ ਉੱਤੇ, ਸਾਇਲਜ ਦੇ ਤੌਰ ਦੇ ਉੱਤੇ ਵਰਤ ਲਈ, ਤਾਂ ਕੀ ਉਹ ਕਿਸਾਨ ਵੀਰ ਇਸ ਸਕੀਮ ਦਾ ਹੱਕਦਾਰ ਹੈ?
0: ਬਿਲਕੁਲ ਹੱਕਦਾਰ ਹੈਗਾ ਜੀ ਉਹ ਇਸ ਸਕੀਮ ਦਾ, ਪਰ ਜਿਹੜੇ ਅਸੀਂ ਪੜਤਾਲ ਕਰਤਾ ਨੋਡਲ ਅਫਸਰ ਅਸੀਂ ਪਿੰਡਾਂ 'ਚ ਲਾਏ ਨੇ, ਬਸ ਇਸ ਕਿਸ ਇਹ ਜਿਹੜੀ ਸਕੀਮ ਆ ਉਹਨਾਂ ਕਿਸਾਨਾਂ ਨੂੰ ਮਿਲੇਗੀ ਜਿਨ੍ਹਾਂ ਨੇ ਝੋਨਾ ਨਾ ਲਾਇਆ ਹੋਵੇ। ਸੋ ਕੁੱਲ ਮਿਲਾ ਕੇ ਇਹ ਆ ਵੀ ਝੋਨੇ ਦੇ ਬਦਲਦੇ ਰੂਪ ਦੇ ਵਿੱਚ ਆਪਾਂ ਇਹ 17,500 ਰੁਪਇਆ ਜਿਹੜਾ ਹੈਗਾ ਪ੍ਰਤੀ ਹੈਕਟੇਅਰ ਦਾ ਉਹ ਦੇਣਾ, ਅਤੇ ਅਸੀਂ ਇਹਦੀ ਜਿਹੜੀ ਪੜਤਾਲ ਹੈ 2 ਵਾਰ ਕਰਾਂਗੇ ਕਿਸਾਨ ਵੀਰ ਦੇ ਖੇਤ ਦੇ ਵਿੱਚ ਜਾ ਕੇ। ਅਤੇ ਜਦੋਂ ਕਿ ਆਪਾਂ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਵੀ ਇਹ 10 ਅਪ੍ਰੈਲ ਤੋਂ ਅਸੀਂ ਸਟਾਰਟ ਕਰ ਚੁੱਕੀ ਆ, ਅਤੇ ਪਰ ਜਦੋਂ ਅਸੀਂ ਪਹਿਲੀ ਪੜਤਾਲ ਕਰਨੀ, ਜਿਹੜੀ 9500 ਰੁਪਏ ਦੀ ਪਹਿਲੀ ਕਿਸ਼ਤ ਕਿਸਾਨਾਂ ਨੂੰ ਮੱਕੀ ਦੀ ਮਿਲੂਗੀ, ਉਹਦੀ ਪੜਤਾਲ ਕਰਨ ਦੀ ਡੇਟ ਸਾਡੇ ਵੱਲੋਂ 15 ਜੁਲਾਈ ਤੋਂ ਲੈ ਕੇ 25 ਜੁਲਾਈ ਤੱਕ ਅਸੀਂ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਮੱਕੀ ਵਾਲਾ ਫੀਲਡ ਦੇਖਾਂਗੇ ਜੀ। ਅਤੇ ਉਹ ਜਦੋਂ ਅਸੀਂ ਉਹਨੂੰ ਜੀਓ ਟੈਗਿੰਗ ਕਰਦੇ ਹਾਂ, ਉਹਦੀ ਫੋਟੋ ਲੈਂਦੇ ਹਾਂ ਲੌਂਗੀਚੂਡ ਅਤੇ ਲੈਟੀਚੂਡ ਦੇ ਹਿਸਾਬ ਨਾਲ, ਅਤੇ ਜਿੱਦਾਂ ਹੀ ਉਹ ਠੀਕ ਸਾਨੂੰ ਪ੍ਰਾਪਤ ਹੁੰਦੀ ਆ ਤਾਂ ਅਸੀਂ 9500 ਰੁਪਈਆ ਉਹਦਾ ਕਿਸਾਨ ਦੇ ਖਾਤੇ 'ਚ ਪਹਿਲੀ ਕਿਸ਼ਤ ਦੇ ਰੂਪ ਵਿੱਚ ਦੇ ਦਿੰਦੇ ਹਾਂ ਜੀ। ਅਤੇ ਇਹ ਜਿਹੜਾ 9500 ਰੁਪਈਆ ਹੈਗਾ, ਇਹਦੇ 'ਚੋਂ ਕਿਸਾਨ ਵੀਰਾਂ ਨੂੰ ਜਿਹੜੇ ਵੀ ਕਿਸੇ ਮੱਕੀ ਲਾਉਣਗੇ ਉਹਨਾਂ ਨੂੰ ਅਪੀਲ ਆ ਵੀ ਆਪਣਾ ਜਿਹੜੀ ਵੀ ਕਿਸਮ ਤੁਸੀਂ ਅਸੀਂ ਤੁਹਾਨੂੰ ਦੱਸੀਆਂ ਨੇ ਉਹਨਾਂ ਦਾ ਬਿੱਲ ਆਪਣੇ ਕੋਲ ਰੱਖਿਓ, ਅਸੀਂ ਬਿੱਲ ਮੱਕੀ ਦੇ ਬੀਜ ਦਾ, ਖਾਦ ਦਾ, ਦਵਾਈ ਦਾ, ਜੋ ਵੀ ਤੁਸੀਂ ਬਿੱਲ ਹੈ ਲਿਆ ਕਿਤੋਂ ਉਹਦਾ ਬਿੱਲ ਪ੍ਰਾਪਤ ਰੱਖਿਓ, ਸਾਨੂੰ 4500 ਰੁਪਈਆ ਜਿਹੜਾ ਹੈਗਾ ਬਿੱਲਾਂ ਦਾ ਸਾਨੂੰ ਚਾਹੀਦਾ, ਤਾਂ ਉਹ 9500 ਰੁਪਈਆ ਤੁਹਾਨੂੰ ਅਸੀਂ ਜੁਲਾਈ ਦੀ ਪਹਿਲੀ ਪੜਤਾਲ ਤੋਂ ਬਾਅਦ ਹੀ ਦੇ ਦੇਵਾਂਗੇ ਜੀ। ਅਤੇ ਜਿਹੜੀ ਦੂਜੀ ਅਸੀਂ ਪੜਤਾਲ ਕਰਨੀ ਆ ਉਹ ਕਰਨੀ ਹੈ ਜੀ ਅਸੀਂ 5 ਅਗਸਤ ਤੋਂ ਲੈ ਕੇ 15 ਅਗਸਤ ਤੱਕ, ਕਿਉਂਕਿ ਇਹ ਟਾਈਮ ਦੇ ਵਿੱਚ ਹੀ ਜ਼ਿਆਦਾ ਕਰਕੇ ਝੋਨੇ ਦੀ ਬਿਜਾਈ ਹੁੰਦੀ ਆ। ਸੋ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਵੀ ਚਾਹੇ ਉਹਨੇ ਸਾਈਲੇਜ ਦੇ ਤੌਰ 'ਤੇ ਮੱਕੀ ਬੀਜ ਵੱਢ ਕੇ ਵੇਚਤੀ ਪਰ ਉਹਨੇ ਝੋਨਾ ਨਾ ਲਾਇਆ ਹੋਵੇ ਜੀ, ਉਹ ਕਿਸਾਨ ਹੱਕਦਾਰ
1: ਜੀ। ਅਤੇ ਮੱਕੀ ਦੇ ਉੱਤੇ ਡਾਕਟਰ ਸਾਹਿਬ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੀ ਉਪਲਬਧਤਾ ਕਿੱਥੋਂ ਹੈ ਅਤੇ ਉਹਦੇ ਉੱਤੇ ਵੀ ਸਰਕਾਰ ਵੱਲੋਂ ਕੋਈ ਸਬਸਿਡੀ ਦਿੱਤੀ ਜਾਂਦੀ ਹੈ?
0: ਜੀ ਧਰਮਿੰਦਰ ਜੀ, ਮੱਕੀ ਦੀ ਕਾਸ਼ਤ ਵਾਸਤੇ ਨੋਮੈਟਿਕ ਪਲਾਂਟਰ ਜੋ ਮਸ਼ੀਨ ਹੈਗੀ ਆ, ਬੜਾ ਪ੍ਰਸਾਈਜ਼ ਬਹੁਤ ਬਰੀਕੀ ਦੇ ਨਾਲ ਇਹ ਮੱਕੀ ਦੀ ਬਿਜਾਈ ਕਰਦੀ ਆ ਮਸ਼ੀਨ, ਇਹ ਸਮੈਮ ਸਕੀਮ ਦੇ ਤਹਿਤ ਜਾਂ CDP ਸਕੀਮ ਤਹਿਤ ਅਸੀਂ 40% ਸਬਸਿਡੀ ਦੇ ਉੱਪਰ ਜਰਨਲ ਕਿਸਾਨਾਂ ਨੂੰ ਅਤੇ 50% ਸਬਸਿਡੀ ਦੇ ਉੱਪਰ SC ਕਿਸਾਨ ਵੀਰਾਂ ਨੂੰ ਇਹ ਅਸੀਂ ਨੋਮੈਟਿਕ ਪਲਾਂਟਰ ਅਤੇ ਮੇਜ਼ ਸੈਲਰ, ਇਹ 2 ਮਸ਼ੀਨਾਂ ਨੇ ਜੋ ਕਿ ਮੱਕੀ ਵਾਸਤੇ ਜ਼ਰੂਰੀ ਨੇ, ਇਹ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ
1: ਜੀ। ਅਤੇ ਡਾਕਟਰ ਸਾਹਿਬ, ਜੇਕਰ ਆਪਾਂ ਕਿਸਾਨ ਦੀ ਗੱਲ ਕਰੀਏ ਤਾਂ ਕਿਸਾਨ ਦੇ ਕੋਲ ਪਹਿਲਾਂ ਬੈਲ ਹੁੰਦੇ ਸੀ, ਬਲਦ ਹੁੰਦੇ ਸੀ, ਹੌਲੀ ਹੌਲੀ ਉਹਦਾ ਰੂਪ ਆ ਜਿਹੜਾ ਉਹ ਬਦਲਦਾ ਗਿਆ ਅਤੇ ਟਰੈਕਟਰਾਂ ਨੇ ਉਹਦੀ ਥਾਂ ਲੈ ਲਈ, ਅਤੇ ਵਾਹੀ ਦੇ ਵਿੱਚ ਟਰੈਕਟਰ ਦਾ ਬਹੁਤ ਵੱਡਾ ਯੋਗਦਾਨ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹਦੇ ਕੋਲ ਟਰੈਕਟਰ ਹੋਵੇ, ਖਾਸ ਕਰ ਕਿਸਾਨ ਵੀਰਾਂ ਨੂੰ ਹੁੰਦਾ ਹੈ ਕਿ ਅਸੀਂ ਜਿਹੜੀ ਆਪਣੀ ਖੇਤੀ ਸੌਖੀ ਕਰ ਲਾਂਗੇ। ਕੀ ਟਰੈਕਟਰਾਂ ਦੇ ਉੱਤੇ ਵੀ ਕੋਈ ਸਬਸਿਡੀ ਹੁੰਦੀ ਹੈ ਜੀ?
0: ਬਹੁਤ ਹੀ ਜ਼ਿਆਦਾ ਇਸ ਸਾਲ ਸਾਨੂੰ ਧਰਮਿੰਦਰ ਜੀ ਟਰੈਕਟਰਾਂ ਦੇ ਕੇਸਿਸ ਦੇ ਵਿੱਚ ਜਿੰਨੇ ਸਾਨੂੰ ਫੋਨ ਆਏ ਨੇ, ਅਤੇ ਸਾਨੂੰ ਨਹੀਂ ਲੱਗਦਾ ਵੀ ਸਾਡੇ ਖੇਤੀਬਾੜੀ ਵਿਭਾਗ ਦੇ ਕੋਲ ਇੰਨੀਆਂ ਜ਼ਿਆਦਾ ਐਪਲੀਕੇਸ਼ਨਾਂ ਜੋ ਪ੍ਰਾਪਤ ਹੋਈਆਂ ਨੇ ਸਿਰਫ ਟਰੈਕਟਰ ਦੇ ਕੁਐਸਚਨ ਸਾਨੂੰ ਵੀ ਟਰੈਕਟਰ 'ਤੇ ਸਬਸਿਡੀ ਹੈ ਕਿ ਨਹੀਂ ਹੈ
1: ਜੀ।
0: ਕਿਸਾਨ ਵੀਰੋ ਸਿੱਧੇ ਤੌਰ 'ਤੇ ਟਰੈਕਟਰ ਦੇ ਉੱਪਰ ਕੋਈ ਸਬਸਿਡੀ ਨਹੀਂ ਸਰਕਾਰ ਵੱਲੋਂ ਦਿੱਤੀ ਜਾਂਦੀ, ਪਰ ਇੱਕ CRM ਸਕੀਮ ਅਤੇ ਇੱਕ ਸਮੈਮ ਸਕੀਮ ਦੇ ਤਹਿਤ ਜੇਕਰ ਕੋਈ ਕਿਸਾਨ ਵੀਰ ਗਰੁੱਪ ਬਣਾਉਂਦਾ, ਮਸ਼ੀਨਾਂ ਦਾ ਗਰੁੱਪ ਬਣਾਉਂਦਾ, ਜਿਵੇਂ ਆਪਾਂ CRM ਸਕੀਮ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਅਸੀਂ ਕਰੋਪ ਰੈਜਡਿਊ ਮੈਨੇਜਮੈਂਟ ਨਾਲ ਰਿਲੇਟਡ ਮਸ਼ੀਨਾਂ ਜਿਵੇਂ ਕਿ ਆਪਾਂ ਬੇਲਰ ਦੇ ਦਿੰਦੇ ਹਾਂ ਜੀ, ਰੇਕਰ ਦੇ ਦਿੰਦੇ ਹਾਂ, ਸੁਪਰ ਸੀਡਰ ਦੇ ਦਿੰਦੇ ਹਾਂ ਜੀ, ਹੈਪੀ ਸੀਡਰ ਦਿੰਦੇ ਹਾਂ, ਪਲਟਾਵਾਂ ਹਲ ਦਿੰਦੇ ਹਾਂ, ਇਹ ਮਸ਼ੀਨਾਂ ਅਪਲਾਈ ਕਰਨ ਵਾਸਤੇ ਨਾਲ ਉਹ ਟਰੈਕਟਰ ਅਪਲਾਈ ਕਰ ਸਕਦਾ, ਉਹਨੂੰ ਗਰੁੱਪ ਬਣਾਉਣਾ ਪਏਗਾ 3 ਤੋਂ 4 ਮਸ਼ੀਨਾਂ ਦਾ ਜੀ। ਕੋਈ ਵੀ ਨਿੱਜੀ ਕਿਸਾਨ ਇਹ ਅਪਲਾਈ ਕਰ ਸਕਦਾ
1: ਜੀ।
0: ਟਰੈਕਟਰ ਬਿਲਕੁਲ ਗਰੁੱਪ ਦੇ ਵਿੱਚ ਦਿੱਤਾ ਜਾਂਦਾ ਜੀ, ਅਤੇ ਇੱਕ ਤਰ੍ਹਾਂ ਦਾ ਤੁਹਾਨੂੰ ਇੱਕ ਗਰੁੱਪ ਜਿਹੜਾ ਜਿਹਦੀ ਕੀਮਤ 30 ਲੱਖ ਤੱਕ ਦੀ ਹੋਵੇ, ਜਾਂ 4 ਜਾਂ 5 ਸੰਦ ਜਿੰਨੇ ਦੇ ਬਣੇ, ਉਹਦੇ ਉੱਪਰ 80% ਸਬਸਿਡੀ ਹੈ ਜੀ। ਉਹਦੇ 'ਚ ਟਰੈਕਟਰ ਵੀ ਇੱਕ ਹੈ
1: ਜੀ,
0: ਇਕੱਲੇ ਟਰੈਕਟਰ ਦੇ ਉੱਪਰ ਕੋਈ ਵੀ ਸਬਸਿਡੀ ਨਹੀਂ ਦਿੱਤੀ ਜਾਂਦੀ ਸਰਕਾਰ ਵੱਲੋਂ। ਅਤੇ ਇਸੇ ਤਰੀਕੇ ਇਹ 80% ਸਬਸਿਡੀ ਸੀ, ਇਸੇ ਤਰੀਕੇ ਸਮੈਮ ਸਕੀਮ ਦੇ ਵਿੱਚ ਜੇਕਰ ਕੋਈ ਕਿਸਾਨ 10 ਲੱਖ ਦਾ ਗਰੁੱਪ ਬਣਾਉਂਦਾ, ਜਿਸ 'ਚ ਉਹ ਰੇਖ ਲਾਰਨ ਵਾਲੀ ਮਸ਼ੀਨ ਲੈ ਲਏ, ਟਰੈਕਟਰ ਲੈ ਲਏ, ਅਤੇ ਉਸ ਤੋਂ ਬਾਅਦ ਆਪਾਂ ਜੇ ਆਪਣਾ ਵੱਟਾਂ ਬਣਾਉਣ ਵਾਲੀ ਮਸ਼ੀਨ ਲੈ ਲਏ, ਜਾਂ ਆਪਣਾ ਸਪਰੇ ਪੰਪ ਜਿਹੜਾ ਆਪਾਂ ਸਪਰੇ ਕਰਦੇ ਹਾਂ ਉਹ ਲੈ ਲਏ, ਇਹ ਦਾ ਬਣਾਉਂਦਾ ਤਾਂ ਵੀ ਟਰੈਕਟਰ 'ਤੇ ਸਬਸਿਡੀ ਹੈ ਜੀ।
1: ਜੀ,
0: ਇਹਨਾਂ ਦੇ ਵਿੱਚ ਸਭ ਤੋਂ ਜ਼ਰੂਰੀ ਇਹ ਆ ਵੀ ਜਿਹੜਾ ਤਾਂ ਮੈਂ ਤੁਹਾਨੂੰ ਪਹਿਲਾਂ ਪਰਾਲੀ ਵਾਲੀ ਮਸ਼ੀਨਾਂ ਦੀ ਦੱਸੀ, ਉਹਦੇ ਉੱਪਰ 80% ਸਬਸਿਡੀ, ਉਹਦੇ ਉੱਪਰ ਸਾਨੂੰ ITR ਦੀ ਰਿਟਰਨ, ਜਿਹੜੀ ਕਿਸਾਨ ਵੀਰ ਇਨਕਮ ਟੈਕਸ ਰਿਟਰਨ ਜਿਹਨੂੰ ਕਹਿੰਦੇ ITR CA ਤੋਂ ਬਣੀ ਹੋਈ, ਉਹਦੀ ਸਾਨੂੰ ਜ਼ਰੂਰਤ ਪੈਂਦੀ ਹੈ
1: ਜੀ।
0: ਅਤੇ ਕਿਸਾਨ ਵੀਰ ਜਿਹੜਾ ਹੈਗਾ ਉਹ ਆਪਣੀ ਖੇਤੀ ਦੇ ਨਾਲ ਨਾਲ ਖੇਤੀ ਦੀ ਆਮਦਨ ਤੋਂ ਬਿਨਾਂ ਕੋਈ ਡੇਅਰੀ ਫਾਰਮ ਦਾ ਕੰਮ ਕਰਦਾ ਹੋਵੇ, ਕੋਈ ਆੜ੍ਹਤੀ ਦਾ ਕੰਮ ਕਰਦਾ ਹੋਵੇ, ਕੋਈ ਫਿਸ਼ਰੀਜ਼ ਦਾ ਕੰਮ ਕਰਦਾ ਹੋਵੇ, ਉਹਦੀ ਆਮਦਨ ਉਸ ਤੋਂ ਆਉਣੀ ਚਾਹੀਦੀ ਆ ਖੇਤੀ ਤੋਂ ਬਿਨਾਂ ਜੀ। ਅਤੇ ਉਹ ਅਸੀਂ ਵੇਰੀਫਾਈ ਕਰਦੇ ਹਾਂ ਜੀ, ਜੀ ਕਿ ਇਸ ਕਿਸਾਨ ਕੋਲ ਡੇਅਰੀ ਫਾਰਮ ਹੈ ਕਿ ਨਹੀਂ ਹੈ। ਤੁਸੀਂ ਹੈਰਾਨ ਮੰਨ ਜਾਓਗੇ ਵੀ ਸਾਡੇ ਕੋਲ ਜੇ 3000 ਐਪਲੀਕੇਸ਼ਨ ਆਈ ਆ ਤਾਂ ਘੱਟ ਤੋਂ ਘੱਟ 2700 ਐਪਲੀਕੇਸ਼ਨ ਟਰੈਕਟਰਾਂ ਦੀ ਹੋਣੀ ਆ। ਅਤੇ ਇਹ ਹੁਣ ਸਾਰੇ ਸਾਡੇ ਵਾਸਤੇ ਵੈਰੀਫਿਕੇਸ਼ਨ ਕਰਨ ਦਾ ਮੁੱਦਾ ਹੋ ਗਿਆ ਵੀ ਕੀ ਜਿਹਨਾਂ ਨੇ ਇਹ ਟਰਨਾਂ ਭਰੀਆਂ ਨੇ ਜਾਂ ਬਣਾਈਆਂ ਨੇ ITR ਤਾਂ ਕੀ ਇਹ ਸਹੀ ਨੇ। ਸੋ ਕਿਸਾਨ ਵੀਰੋ, ਜਦੋਂ ਵੀ ਤੁਸੀਂ ਕੋਈ ਨਵੀਂ ਸਕੀਮ ਅਪਲਾਈ ਕਰੋ ਪਹਿਲਾਂ ਉਹਦੀਆਂ ਗਾਈਡਲਾਈਨਾਂ ਪੜ੍ਹ ਲਓ, ਦੇਖ ਲਓ, ਤਾਂ ਜੋ ਸਾਡਾ ਵੀ ਸਮਾਂ ਨਾ ਖਰਾਬ ਹੋਵੇ ਅਤੇ ਤੁਹਾਨੂੰ ਵੀ ਪੂਰੀ ਜਾਣਕਾਰੀ ਮਿਲ ਜੇ
1: ਜੀ।
0: ਅਤੇ ਮੈਂ ਇਹ ਫਿਰ ਅਪੀਲ ਕਰਦਾ ਵੀ ਇਕੱਲਾ ਟਰੈਕਟਰ ਨਹੀਂ ਹੈ, ਤੁਸੀਂ ਗਰੁੱਪ ਬਣਾਓ 3 ਤੋਂ 4 ਮਸ਼ੀਨਾਂ ਦਾ। ਜਿਵੇਂ ਆ ਸਮੈਮ ਸਕੀਮ ਦੱਸੀ, ਆ ਟਰੈਕਟਰ ਲੈ ਲਓ ਜੀ, ਇੱਕ ਫਰਟੀਲਾਈਜ਼ਰ ਖਿਲਾਰਨ ਵਾਲੀ ਮਸ਼ੀਨ ਹੈਗੀ ਆ, ਖਾਦ ਖਿਲਾਰਨ ਵਾਲੀ, ਅਤੇ ਇੱਕ ਆਪਾਂ ਕੋਈ ਸਪਰੇ ਪੰਪ ਸੀਗਾ ਜੀ, ਉਹ 10 ਲੱਖ ਦਾ ਗਰੁੱਪ ਬਣ ਜਾਂਦਾ, ਅਤੇ ਉਸ ਇਸੇ ਤਰ੍ਹਾਂ ਹੀ ਉਹ 30 ਲੱਖ ਦੇ ਗਰੁੱਪ ਦੇ ਵਿੱਚ 80% ਸਬਸਿਡੀ ਹੈ ਜੀ। ਇਕੱਲਾ ਟਰੈਕਟਰ ਨਹੀਂ ਲੈ ਸਕਦੇ ਸਰ
1: ਜੀ। ਅਤੇ ਕੋਈ ਲੋਨ ਦੀ ਸੁਵਿਧਾ ਵੀ ਹੈਗੀ ਹੈ ਜੀ?
0: ਹਾਂਜੀ ਬਿਲਕੁਲ ਧਰਮਿੰਦਰ ਜੀ, ਜੇ ਕੋਈ ਕਿਸਾਨ ਵੀਰ 30 ਲੱਖ ਦਾ ਗਰੁੱਪ ਬਣਾਊਗਾ, ਹਰੇਕ ਕਿਸਾਨ ਦੇ ਵਿੱਚ ਇੰਨੀ ਗੁੰਜਾਇਸ਼ ਨਹੀਂ ਹੁੰਦੀ ਵੀ ਉਹ 30 ਲੱਖ ਰੁਪਏ ਦੇ ਇੰਪਲੀਮੈਂਟ ਜਾਂ ਸੰਦ ਖਰੀਦ ਸਕੇ, ਅਤੇ ਉਹਦੇ ਵਾਸਤੇ ਸਰਕਾਰ ਵੱਲੋਂ ਲੋਨ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ ਜੀ। ਕੋਈ ਵੀ ਮਤਲਬ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਹੈ ਜੀ, ਕੋਈ ਵੀ ਪ੍ਰਮਾਣਿਤ ਬੈਂਕ ਜਿਹੜੀ ਕਿ ਇਹ ਆਪਣੇ ਨਬਾਰਡ ਤਹਿਤ ਆਉਂਦੀਆਂ ਨੇ, ਉਹ ਬੈਂਕਾਂ ਲੋਨ ਦਿੰਦੀਆਂ ਨੇ ਜੀ। ਇਸ ਲੋਨ ਦੀ ਮਿਆਦ 5 ਸਾਲ ਹੋਏਗੀ
1: ਜੀ,
0: ਅਤੇ ਕਿਸਾਨ ਵੀਰ ਨੂੰ 5 ਸਾਲ ਉਹ ਸੰਦ ਜਿਹੜਾ ਲਿਆ ਇਸ ਗਰੁੱਪ ਦੇ ਵਿੱਚ ਵੇਚਣਾ ਨਹੀਂ ਪਏਗਾ। ਅਸੀਂ ਵਾਰ ਵਾਰ ਉਹਦੇ ਜਾ ਕੇ ਵੇਰੀਫਿਕੇਸ਼ਨ ਕਰਾਂਗੇ, ਉਹਦੀਆਂ ਫੋਟੋਆਂ ਲਵਾਂਗੇ, ਉਹਦੀ ਮੈਪਿੰਗ ਕਰਾਂਗੇ ਪੋਰਟਲ 'ਤੇ ਵੀ ਕੀ ਆਉਣੇ 30 ਲੱਖ ਰੁਪਏ ਦੇ ਸੰਦ ਲੈ ਕੇ, ਕਿਤੇ 80% ਸਬਸਿਡੀ ਲੈਣ ਤੋਂ ਬਾਅਦ ਅਗਲੇ ਸਾਲ ਹੀ ਤਾਂ ਨਹੀਂ ਵੇਚਦੇ। ਸੋ ਇਹ ਲੋਨ ਤੁਹਾਨੂੰ 5 ਸਾਲ ਦਾ ਮਿਲੇਗਾ, ਬਹੁਤ ਹੀ ਘੱਟ ਵਿਆਜ 'ਤੇ ਮਿਲੇਗਾ ਜੀ। ਇਹਦੇ 'ਚ 3% ਜਿਹੜਾ ਹੈਗਾ ਵਿਆਜ ਉਹ ਸਰਕਾਰ ਵਾਪਸ ਕਰ ਦੇ ਦਿੰਦੀ ਹੈ ਤੁਹਾਡੇ ਖਾਤੇ ਦੇ ਵਿੱਚ ਹੀ। ਤਕਰੀਬਨ 4-6% ਦੇ ਵਿਆਜ ਦੇ ਵਿੱਚ ਤੁਸੀਂ ਇਹ ਲੋਨ ਲੈ ਸਕਦੇ ਹੋ ਜੀ।
1: ਜੀ, ਅਤੇ ਡਾਕਟਰ ਸਾਹਿਬ, ਝੋਨੇ ਦੀ ਬਿਜਾਈ ਦਾ ਹੁਣ ਕੰਮ ਜ਼ੋਰਾਂ 'ਤੇ ਸ਼ੁਰੂ ਹੋ ਜਾਣਾ ਹੈ, ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ?
0: ਝੋਨੇ ਦੀ ਸਿੱਧੀ ਬਿਜਾਈ ਵਾਸਤੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਆ ਵੀ ਆਪਾਂ ਆਪਣੀ ਜ਼ਮੀਨ ਦਾ ਜਿਹੜਾ ਧਰਤੀ ਦਾ ਹੇਠਲਾ ਪੱਧਰ ਆ ਉਹ ਪਾਣੀ ਦਾ ਡਿੱਗ ਰਿਹਾ ਜਿਹੜਾ ਉਹਨੂੰ ਬਚਾਉਣ ਵਾਸਤੇ ਬਹੁਤ ਅੱਛੀ ਵਿਧੀ ਹੈਗੀ ਆ ਜੀ। ਇਹਦੇ 'ਚ 2 ਤਰ੍ਹਾਂ ਦੀਆਂ ਵਿਧੀਆਂ ਕੰਮ ਆਉਂਦੀਆਂ ਨੇ। ਇੱਕ ਆਪਾਂ ਤਰਵੱਤਰ ਵਿਧੀ ਕਹਿ ਦਿੰਦੇ ਹਾਂ ਵੀ ਆਪਾਂ ਪਾਣੀ ਲਾ ਕੇ ਬਾਅਦ ਦੇ ਵਿੱਚ 21 ਦਿਨਾਂ ਬਾਅਦ ਦਵੱਜਾ ਪਾਣੀ ਲਾਉਣਾ, ਅਤੇ ਇੱਕ ਆਪਾਂ ਸੁੱਕੀ ਬਿਜਾਈ ਕਰ ਦਿੰਦੇ ਹਾਂ। ਇਸ ਵਾਸਤੇ ਸਰਕਾਰ ਵੱਲੋਂ 1500 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਉਪਦਾਨ ਦਿੱਤਾ ਜਾਂਦਾ ਜੀ। ਸੋ ਕਿਸਾਨ ਵੀਰਾਂ ਨੂੰ ਅਪੀਲ ਆ ਵੀ ਜਿੰਨਾ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਆ ਉਹਦੀ ਰਜਿਸਟ੍ਰੇਸ਼ਨ ਅਸੀਂ 1 ਮਈ ਤੋਂ ਸ਼ੁਰੂ ਕਰ ਦਿੱਤੀ ਆ ਜੀ, ਅਤੇ ਇਹ ਤਕਰੀਬਨ 30 ਜੂਨ ਤੱਕ ਚੱਲੇਗੀ। ਅਤੇ ਕੁਛ ਕਿਸਾਨ ਲੱਗਦਾ ਬਾਸਮਤੀ ਲੇਟ ਲਾਉਂਦੇ ਨੇ ਤਾਂ ਸਰਕਾਰ ਇਹ ਤਰੀਕ ਜਿਹੜੀ 30 ਜੂਨ ਤੋਂ ਵਧਾ ਵੀ ਸਕਦੀ ਆ, ਅਤੇ ਬਟ ਜੇ ਕਿਸੇ ਕਿਸਾਨ ਨੇ ਇਹ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਆ, ਪਰ ਉਹਨੇ ਰਜਿਸਟ੍ਰੇਸ਼ਨ ਨਹੀਂ ਕੀਤੀ, ਤਾਂ ਇਹ 1500 ਰੁਪਏ ਪ੍ਰਤੀ ਏਕੜ ਦਾ ਜਿਹੜਾ ਲਾਭ ਆ

0: ਨਹੀਂ ਮਿਲੇਗਾ। ਸੋ ਅਪੀਲ ਆ ਵੀ ਜਿਹਨੇ ਵੀ ਕਿਸੇ ਕਿਸਾਨ ਨੇ ਕੀਤੀ ਆ ਸਾਡੇ ਖੇਤੀਬਾੜੀ ਦਫ਼ਤਰ ਦੇ ਸੰਪਰਕ 'ਚ ਲਿਆ ਕੇ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਾ ਲੈਣ ਜੀ।
1: ਜੀ ਬਿਲਕੁਲ ਜੀ, ਅਤੇ ਇਹਦੇ ਵਾਸਤੇ ਵੀ ਕਹਿੰਦੇ ਕਾਫੀ ਤਰ੍ਹਾਂ ਦੀ ਮਸ਼ੀਨਰੀ ਆ ਪ੍ਰਯੋਗ ਦੇ ਵਿੱਚ ਲਿਆਂਦੀ ਜਾਂਦੀ ਹੈ, ਤਾਂ ਉਸ ਮਸ਼ੀਨਰੀ ਦੇ ਉੱਤੇ ਵੀ ਕੋਈ ਸਬਸਿਡੀ ਆ ਜੀ?
0: ਜੀ ਬਿਲਕੁਲ ਹੈ ਜੀ, ਇਹਦੇ ਵਿੱਚ ਜਿਹੜੀ ਆਪਾਂ DSR ਡਰਿੱਲ ਹੈਗੀ ਆ ਜੀ, ਇਹਦੇ ਉੱਪਰ ਸਰਕਾਰ ਨੇ ਸਮੈਮ ਸਕੀਮ ਦੇ ਤਹਿਤ ਸਰ ਇਹ 40% ਸਬਸਿਡੀ ਜਨਰਲ ਕਿਸਾਨਾਂ ਨੂੰ ਅਤੇ 50% ਸਬਸਿਡੀ ਜਿਹੜੀ ਕਿ SC ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਜੀ ਇਹਦੇ ਉੱਪਰ।
1: ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਿਸਾਨਾਂ ਨੂੰ ਹੋਰ ਸਹੂਲਤਾਂ ਦੀ, ਤਾਂ ਹੁਣ ਜਿਵੇਂ ਖੇਤ ਖਾਲੀ ਨੇ ਜੀ ਕਿਸਾਨਾਂ ਦੇ, ਤਾਂ ਉਹਦੀ ਜ਼ਮੀਨ ਦੇ ਸੁਧਾਰ ਵਾਸਤੇ ਵੀ ਸਰਕਾਰ ਕੋਈ ਯੋਗਦਾਨ ਪਾ ਰਹੀ ਹੈ?
0: ਬਿਲਕੁਲ ਸਰ, ਇੱਕ ਤਾਂ ਸਰ ਅਸੀਂ ਯੰਤਰ ਦਾ ਬੀਜ ਦੇ ਰਹੇ ਹਾਂ ਜੀ, ਇੱਕ ਅਸੀਂ ਸਰ ਜਿਪਸਮ ਦੇ ਰਹੇ ਹਾਂ ਜੀ। ਹੁਣ ਸਾਡੇ ਬਲਾਕ ਦਫ਼ਤਰਾਂ ਦੇ ਵਿੱਚ, ਖੇਤੀਬਾੜੀ ਦਫ਼ਤਰਾਂ ਦੇ ਵਿੱਚ ਇਹ ਜਿਪਸਮ ਪਹੁੰਚ ਚੁੱਕਿਆ ਜੀ ਜਾਂ ਪਹੁੰਚ ਰਿਹਾ ਗਾ। ਇਹ ਜਿਪਸਮ ਵੀ ਬਕਾਇਦਾ ਅਸੀਂ ਟੈਸਟ ਕਰਨ ਤੋਂ ਉਪਰੰਤ ਹੀ ਵੀ ਕੀ ਇਹਦੇ 'ਚ ਸਾਰੇ ਤੱਤ ਮੌਜੂਦ ਨੇ, ਟੈਸਟਿੰਗ ਰਿਪੋਰਟ ਦੇ ਆਧਾਰ 'ਤੇ ਹੀ ਇਹ ਜਿਪਸਮ ਕਿਸਾਨਾਂ ਨੂੰ ਦੇ ਰਹੇ ਹਾਂ ਜੀ, ਜਿਹਦੀ ਅਸੀਂ 50% ਸਬਸਿਡੀ 'ਤੇ ਦੇ ਰਹੇ ਹਾਂ ਸਰ। ਇਹ ਜਿਹਦਾ 410 ਰੁਪਏ ਕੁਇੰਟਲ ਰੇਟ ਆ, ਪਰ ਅਸੀਂ 205 ਰੁਪਏ ਪ੍ਰਤੀ 50 ਕਿਲੋ ਦਾ ਜਿਹੜਾ 205 ਰੁਪਏ ਦੇ ਰੇਟ ਦੇ ਹਿਸਾਬ ਨਾਲ ਇਹ ਦੇ ਰਹੇ ਹਾਂ ਸਰ
1: ਜੀ। ਕਿਸਾਨ ਵੀਰੋ, ਇਹੀ ਵੇਲਾ ਹੈ ਜਦੋਂ ਤੁਸੀਂ ਮਿੱਟੀ ਪਾਣੀ ਦੀ ਪਰਖ ਵੀ ਕਰਵਾ ਸਕਦੇ ਹੋ। ਹੁਣ ਤੁਹਾਡੇ ਖੇਤ ਬਿਲਕੁਲ ਵਿਹਲੇ ਨੇ, ਇੱਕ ਤਾਂ ਉਹਨਾਂ ਨੂੰ ਤੁਸੀਂ ਥੋੜ੍ਹਾ ਬਹੁਤਾ ਵਾਹ ਕੇ ਧੁੱਪ ਵੀ ਜ਼ਰੂਰ ਲਗਾਓ, ਕਿਉਂਕਿ ਖੇਤੀਮਾਰ ਇਹ ਮੰਨਦੇ ਨੇ ਕਿ ਉਹਦੇ ਨਾਲ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਹੈ ਵੱਧਦੀ ਹੈ। ਅਤੇ ਇੱਕ ਜਿਹੜੀ ਕੜ ਭੰਨਣ ਵਾਲੀ ਗੱਲ ਵੀ ਚੱਲ ਰਹੀ ਹੈ ਕਿ ਡੂੰਘਾ ਤੁਸੀਂ ਹੱਲ ਜੇਕਰ ਲੈ ਕੇ ਜਾਓਗੇ ਤਾਂ ਜਿਹੜਾ ਲੈਂਟਰ ਅਸੀਂ ਬਣਾ ਦਿੱਤਾ ਹੈ ਹੌਲੀ ਹੌਲੀ ਪਾਣੀ ਨੂੰ ਖੜ੍ਹਾ ਕਰ ਕਰਕੇ, ਕਿਉਂਕਿ ਝੋਨਾ ਜਿਹੜਾ ਉਹ ਪਾਣੀ ਜ਼ਿਆਦਾ ਲੈਂਦਾ ਪਰ ਰਿਸਦਾ ਨਹੀਂ ਜ਼ਮੀਨ ਦੇ ਵਿੱਚ, ਇਸ ਕਰਕੇ ਉਹਦਾ ਜ਼ਰੂਰ ਧਿਆਨ ਰੱਖੋ। ਅਤੇ ਦੂਜਾ ਮਿੱਟੀ ਪਾਣੀ ਦੀ ਪਰਖ ਜ਼ਰੂਰ ਕਰਾਓ ਤਾਂ ਜੋ ਅਸੀਂ ਖੇਤੀ ਦੇ ਵਿੱਚ ਜਿੰਨੇ ਵੀ ਸਾਡੇ ਬੇਲੋੜੇ ਖਰਚੇ ਨੇ ਉਹਨਾਂ ਨੂੰ ਘਟਾ ਸਕੀਏ। ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ।
0: ਧੰਨਵਾਦ ਜੀ ਸਰ।
1: ਤੇ ਆਓ ਕਿਸਾਨ ਵੀਰੋ, ਸੁਣਦੇ ਹਾਂ ਹੁਣ ਇੱਕ ਪੰਜਾਬੀ ਗੀਤ।

ਇਹ ਗੀਤ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਅਤੇ ਇਹਦੇ ਨਾਲ ਹੀ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

0: ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: FM band 100.2 MHz ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲ ਬਾਅਦ ਠੀਕ 6 ਵਜੇ ਸੁਣੋਗੇ ਹਿੰਦੀ 'ਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। ਇਸ ਲਈ ਕਰ ਲਓ ਕੁਝ ਪਲ ਉਡੀਕ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਪ੍ਰੋਗਰਾਮ ਚੱਕਲਾ ਦੇਸ਼ ਭਗਤੀ ਗੀਤ ਸੁਣਦੇ ਹਾਂ ਸਾਧਨਾ ਸਰਗਮ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਦੇਸ਼ਭਗਤੀ ਗੀਤ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਸ਼ਾਮ ਦੇ 6:20 ਹੋ ਰਹੇ ਨੇ। ਹੁਣ ਹੋਣਗੀਆਂ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਅੱਜ ਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in। ਹਰ ਘਰ ਸੂਰਿਆ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਬੰਧਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਵਾਸਤੇ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਭਾਰਤੀ ਫੌਜ ਨੇ ਹਵਾਈ ਸੈਨਾ ਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ ਤੇ ਕਾਬੂ ਪਾਇਆ। ਪ੍ਰਸਿੱਧ ਨਿਸ਼ਾਨੇਬਾਜ਼ 5 ਵਾਰ ਦੇ ਓਲੰਪੀਅਨ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਣਾ ਰਾਜਾ ਰਣਜੀਤ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਧ ਰਹੇ ਤਾਪਮਾਨ ਦੇ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਖੁਦ ਨੂੰ ਹਾਈਡਰੇਟਡ ਰੱਖਣ ਅਤੇ ਬਾਹਰ ਜਾਣ ਵੇਲੇ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਣ। ਗਰਮੀ ਕਾਰਨ ਹੋਣ ਵਾਲੀਆਂ ਵੱਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ 'ਚ ਸੰਵੇਦਨਸ਼ੀਲਤਾ ਇੱਕ ਵੱਡਾ ਸਹਾਰਾ ਬਣਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪਿਆਸਾ ਹੋਵੇ ਉਸਨੂੰ 1 ਗਲਾਸ ਪਾਣੀ ਜ਼ਰੂਰ ਪਿਲਾਓ। ਉਨ੍ਹਾਂ ਸਾਰਿਆਂ ਨੂੰ ਆਪਣੇ ਪਰਿਵਾਰ ਤੇ ਕਰੀਬੀਆਂ ਦੇ ਸੰਪਰਕ ਵਿੱਚ ਰਹਿਣ ਤੇ ਉਨ੍ਹਾਂ ਦੀ ਤੰਦਰੁਸਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਤੇਜ਼ ਦੁਪਹਿਰ ਦੀ ਧੁੱਪ 'ਚ ਬਾਹਰ ਜਾਣ ਤੋਂ ਬਚਣ ਅਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਵੀ ਦਿੱਤੀ। ਸ੍ਰੀ ਮੋਦੀ ਨੇ ਲੋਕਾਂ ਨੂੰ ਜਾਨਵਰਾਂ ਤੇ ਪੰਛੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰਾਂ, ਛੱਤਾਂ, ਦੁਕਾਨਾਂ ਤੇ ਦਫ਼ਤਰਾਂ ਦੇ ਬਾਹਰ ਪਾਣੀ ਨਾਲ ਭਰੇ ਹੋਏ ਬਰਤਨ ਰੱਖਣ ਦੀ ਵੀ ਸਲਾਹ ਦਿੱਤੀ। ਸ੍ਰੀ ਮੋਦੀ ਨੇ ਉਨ੍ਹਾਂ ਲੋਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਤੇ ਦੁਕਾਨਾਂ ਦੇ ਬਾਹਰ ਘੜਿਆਂ 'ਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਉਨ੍ਹਾਂ ਨੂੰ ਪੀ ਸਕੇ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਨ੍ਹਾਂ ਮੁਸ਼ਕਿਲ ਸਮੇਂ ਦੌਰਾਨ ਪੂਰੀ ਸੰਵੇਦਨਸ਼ੀਲਤਾ ਤੇ ਹਮਦਰਦੀ ਨਾਲ ਇੱਕ ਦੂਜੇ ਦਾ ਖਿਆਲ ਰੱਖਣ ਦੀ ਅਪੀਲ ਵੀ ਕੀਤੀ। ਮੌਸਮ ਵਿਭਾਗ ਨੇ ਕੱਲ੍ਹ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਲੂ ਦੇ ਹਾਲਾਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਅੱਜ ਰਾਤ ਵੇਲੇ ਵੀ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਬਦਲਾਅ ਆਉਣ ਦੀ ਚੰਗੀ ਖਬਰ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ 'ਚ ਮਹੱਤਵਪੂਰਨ ਰਾਹਤ ਦੀ ਪੇਸ਼ੀਨਗੋਈ ਕਰਦਿਆਂ ਕੱਲ੍ਹ ਤੋਂ ਮਈ ਦੇ ਅਖੀਰ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਯੈਲੋ ਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਇਸੇ ਦੌਰਾਨ ਅੱਜ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਮੌਸਮ ਗਰਮ ਰਹੇਗਾ। ਅੱਜ ਪੰਜਾਬ ਦੇ ਫਰੀਦਕੋਟ ਵਿੱਚ 46.1 ਡਿਗਰੀ ਸੈਲਸੀਅਸ ਨਾਲ ਅਤੇ ਹਰਿਆਣਾ ਦੇ ਰੋਹਤਕ 'ਚ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜੀਵਨ ਤੇ ਲਿਖੀ ਕਿਤਾਬ ਅਟਲ ਸੰਸਮਰਨ ਜਾਰੀ ਕੀਤੀ। ਇਹ ਕਿਤਾਬ ਸੀਨੀਅਰ ਪੱਤਰਕਾਰ ਅਸ਼ੋਕ ਟੰਡਨ ਨੇ ਭਾਰਤ ਰਤਨ ਸ੍ਰੀ ਵਾਜਪੇਈ ਦੇ ਜਨਮ ਸ਼ਤਾਬਦੀ ਵਰੇ ਦੇ ਜਸ਼ਨਾਂ ਦੌਰਾਨ ਲਿਖੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਅਟਲ ਜੀ ਨੂੰ ਇੱਕ ਦੂਰਦਰਸ਼ੀ ਰਾਜਨੇਤਾ, ਇੱਕ ਮਿਸਾਲੀ ਸੰਸਦ ਮੈਂਬਰ ਤੇ ਇੱਕ ਸੱਚਾ ਰਾਸ਼ਟਰਵਾਦੀ ਦੱਸਿਆ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਭਾਰਤ ਮਾਤਾ ਦੀ ਸੇਵਾ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅਟਲ ਜੀ ਨੇ ਹਮੇਸ਼ਾ ਰਾਜਨੀਤਿਕ ਹਿੱਤਾਂ, ਨਿੱਜੀ ਇੱਛਾਵਾਂ ਤੇ ਸੱਤਾ ਦੇ ਅਹੁਦਿਆਂ ਤੋਂ ਉਪਰ ਰਾਸ਼ਟਰ ਨੂੰ ਪਹਿਲਾਂ ਰੱਖਿਆ। ਇਸ ਮੌਕੇ ਮੌਜੂਦ ਹੋਰਨਾਂ ਵਿੱਚ ਸੇਵਾ ਮੁਕਤ ਜਸਟਿਸ ਸ਼ਹੀਉਲ ਹੁਸਨੈਨ, ਭਾਰਤ ਦੇ ਵਧੀਕ ਸੋਲੀਸਿਟਰ ਜਨਰਲ ਸਤਿਆਪਾਲ ਜੈਨ ਅਤੇ ਸਾਬਕਾ ਫੌਜ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਤੋਂ ਇਲਾਵਾ ਹੋਰ

पतवंते भी मौजूद रहे। केंद्रीय जांच ब्यूरो ने आज नीट यूजी 2026 पेपर लीक मामले विच तीन होर लोगों नूं गिरफ्तार किया। इन्हां विच महाराष्ट्र के लातूर का एक डॉक्टर और पुणे के एक कोचिंग इंस्टीट्यूट का एक अध्यापक शामिल है। जांच एजेंसी ने पुणे के एक होर कोचिंग इंस्टीट्यूट तो एक भौतिक विज्ञान अध्यापक नूं भी गिरफ्तार किया, जिस नाल इस मामले च गिरफ्तारियां की कुल गिनती 13 हो गई है। ब्यूरो के एक बुलारे ने दस्सिया कि जांच एजेंसी ने हुण तक 49 थावां ते छापेमारी की है ते कई अपराधिक दस्तावेज लैपटॉप ते मोबाइल फोन जब्त किए ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਅਧਿਕਾਰੀਆਂ ਨੂੰ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਪੈਸਕੋ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਅਤੇ ਭਲਾਈ ਯੋਜਨਾਵਾਂ ਦੇ ਫਾਇਦੇ ਪ੍ਰਦਾਨ ਕੀਤੇ ਜਾ ਸਕਣ। ਪੰਜਾਬ ਸਿਵਲ ਸਕੱਤਰੇਤ ਵਿਖੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਪੈਸਕੋ ਦੇ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੰਤਰੀ ਨੂੰ ਕਾਰਪੋਰੇਸ਼ਨ ਦੇ ਚੱਲ ਰਹੇ ਵੱਖ ਵੱਖ ਪ੍ਰੋਗਰਾਮਾਂ ਅਤੇ ਪ੍ਰਬੰਧਕੀ ਮਾਮਲਿਆਂ ਬਾਰੇ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਵਿੱਤੀ ਪ੍ਰਬੰਧਨ, ਕਰਮਚਾਰੀਆਂ ਦੇ ਬੀਮਾ ਕਵਰੇਜ, ਤਨਖਾਹਾਂ ਦੀ ਸੁਚਾਰੂ ਵੰਡ, ਸੁਰੱਖਿਆ ਗਾਰਡਾਂ ਦੀ ਸਿਖਲਾਈ ਸਮੇਤ ਹੋਰਨਾਂ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਮੰਤਰੀ ਨੇ ਅਧਿਕਾਰੀਆਂ ਨੂੰ ਸਾਰੀਆਂ ਭਲਾਈ ਯੋਜਨਾਵਾਂ ਦੀ ਪਾਰਦਰਸ਼ਤਾ, ਕੁਸ਼ਲਤਾ ਅਤੇ ਸਮੇਂ ਸਿਰ ਇਨ੍ਹਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੈਸਕੋ ਨੂੰ ਅਪਗ੍ਰੇਡ ਕਰਨ ਅਤੇ ਸੂਬੇ ਭਰ ਵਿੱਚ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਮੌਕਿਆਂ 'ਚ ਵਾਧਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਭਾਰਤੀ ਫੌਜ ਨੇ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇੱਕ ਲਗਾਤਾਰ ਰਾਤ ਦੇ ਆਪਰੇਸ਼ਨ ਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਹੋਰ ਸਥਾਨਕ ਏਜੰਸੀਆਂ ਨਾਲ ਨੇੜਿਓਂ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਤੇ ਗਿਲਬਰਟ ਟ੍ਰੇਲ ਤੇ ਅਪਰ ਮਾਲ ਖੇਤਰਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ ਤੇ ਕਾਬੂ ਪਾ ਲਿਆ। ਬੀਤੇ ਕੱਲ੍ਹ ਕਰੀਬ ਬਾਅਦ ਦੁਪਹਿਰ 3 ਵਜੇ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਦੀ ਕਸੌਲੀ ਬ੍ਰਿਗੇਡ ਨੇ ਸੰਘਣੇ ਜੰਗਲਾਂ ਅਤੇ ਮੁਸ਼ਕਿਲ ਇਲਾਕਿਆਂ 'ਚ ਅੱਗ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਸ਼ੁਰੂ ਕੀਤੀ। ਇਸ ਆਪਰੇਸ਼ਨ ਵਿੱਚ ਫੌਜ ਦੇ ਕਰਮਚਾਰੀਆਂ, ਫਾਇਰ ਟੈਂਡਰਾਂ ਤੇ ਪਾਣੀ ਦੇ ਵਾਹਨਾਂ ਨਾਲ ਜ਼ਮੀਨੀ ਪੱਧਰ ਤੇ ਵੀ ਅੱਗ ਬੁਝਾਉਣ ਦੇ ਵਿਆਪਕ ਉਪਰਾਲੇ ਕੀਤੇ ਗਏ। ਕਾਰਵਾਈ 'ਚ ਤੈਨਾਤ ਸਾਰੇ ਕਰਮਚਾਰੀ ਤੇ ਉਪਕਰਨ ਸੁਰੱਖਿਅਤ ਨੇ। ਨਾਗਰਿਕ ਜਾਂ ਰਾਹਤ ਕਰਮਚਾਰੀਆਂ 'ਚ ਕੋਈ ਜਾਨੀ ਨੁਕਸਾਨ ਜਾਂ ਸੱਟ ਲੱਗਣ ਦੀ ਖਬਰ ਨਹੀਂ ਹੈ। ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਉਨ੍ਹਾਂ ਦੇ ਨਿਵਾਸ ਥਾਂ ਤੇ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਇੱਕ ਤਜਰਬੇਕਾਰ ਖੇਡ ਪ੍ਰਸ਼ਾਸਕ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਹੁਣ ਇੱਕ ਸੀਨੀਅਰ ਬੀਜੇਪੀ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਣਧੀਰ ਸਿੰਘ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਤੇ ਪ੍ਰਸਿੱਧ ਖੇਡ ਪਰਿਵਾਰ ਦੀ ਚੌਥੀ ਪੀੜ੍ਹੀ ਵਿਚੋਂ ਸਨ। ਉਨ੍ਹਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਟੈਕਸ ਕ੍ਰਿਕਟ ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਸਨ, ਜਦਕਿ ਉਨ੍ਹਾਂ ਦੇ ਪਿਤਾ ਰਾਜਾ ਭੁਲਿੰਦਰ ਸਿੰਘ ਨੇ 1947 ਤੋਂ 1992 ਤੱਕ ਭਾਰਤੀ ਓਲੰਪਿਕ ਕਮੇਟੀ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ। ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ, ਸਾਬਕਾ ਅਰਜਨ ਪੁਰਸਕਾਰ ਜੇਤੂ, ਉਨ੍ਹਾਂ ਭਾਰਤੀ ਤੇ ਅੰਤਰਰਾਸ਼ਟਰੀ ਖੇਡ ਪ੍ਰਸ਼ਾਸਨ 'ਚ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ। ਉਨ੍ਹਾਂ ਨੇ ਓਲੰਪਿਕ ਕੌਂਸਲ ਆਫ ਏਸ਼ੀਆ ਦੇ ਸਕੱਤਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਆਨਰੇਰੀ ਮੈਂਬਰ ਬਣਨ ਤੋਂ ਪਹਿਲਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ਵੱਖ ਵੱਖ IOC ਕਮਿਸ਼ਨ 'ਚ ਵੀ ਸੇਵਾ ਨਿਭਾਈ ਤੇ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਫਾਊਂਡੇਸ਼ਨ ਬੋਰਡ ਵਿਚ IOC ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਭਾਰਤੀ ਖੇਡ ਅਥਾਰਟੀ, ਰਾਸ਼ਟਰੀ ਓਲੰਪਿਕ ਕਮੇਟੀਆਂ ਬਾਰੇ ਐਸੋਸੀਏਸ਼ਨ ਅਤੇ ਐਫਰੋ ਏਸ਼ੀਅਨ ਗੇਮਸ ਕੌਂਸਲ ਸਮੇਤ ਕਈ ਹੋਰ ਖੇਡ ਸੰਸਥਾਵਾਂ 'ਚ ਅਹੁਦਿਆਂ ਤੇ ਕੰਮ ਕੀਤਾ। ਨੈਸ਼ਨਲ ਰਾਈਫਲਸ ਐਸੋਸੀਏਸ਼ਨ ਆਫ ਇੰਡੀਆ ਨੇ ਮਹਾਨ ਨਿਸ਼ਾਨੇਬਾਜ਼ ਤੇ ਭਾਰਤ ਦੇ ਸਭ ਤੋਂ ਸਤਿਕਾਰਤ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਤਰਨ ਤਾਰਨ ਦੇ ਸੁਖਰਾਜ, ਰਾਹੁਲ ਤੇ ਅਰਸ਼ਦੀਪ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। DGP ਨੇ ਕਿਹਾ ਕਿ ਨੈਟਵਰਕ ਨਾਲ ਜੁੜੇ ਹੋਰ ਮੈਂਬਰਾਂ ਦੀ ਪਛਾਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। IPL ਕ੍ਰਿਕਟ ਵਿਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ। ਭਾਰਤੀ ਫੌਜ ਨੇ ਹਵਾਈ ਸੈਨਾ ਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ

0: ਪ੍ਰੋਗਰਾਮ ਵਿਪ ਗਿਓਰ ਲੈ ਕੇ ਹਾਜ਼ਰ ਹੈ। ਵਿਪ ਗਿਓਰ ਦਾ ਨਵਾਂ ਜੋ ਸਟਾਰ ਹੈ ਉਹਨੇ ਹਰ ਇੱਕ
1: ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਜਨਮ ਬਰਸੀ ਹੈ ਅਤੇ ਇਸ ਮੌਕੇ 'ਤੇ ਆਕਾਸ਼ਵਾਣੀ ਪਟਿਆਲਾ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ।
0: ਜੀ, ਹਰ ਇੱਕ ਅੱਜ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦੀ ਜੋ ਹੈ ਬਰਸੀ ਹੈ, ਬਰਸੀ ਮੌਕੇ ਅਸੀਂ ਆਪਣੇ ਜਿਹੜੇ ਸੁਣਨ ਵਾਲੇ ਨੇ ਨੌਜਵਾਨ ਦੋਸਤ ਅਤੇ ਉਹਨਾਂ ਦੇ ਵੱਲੋਂ ਵੀ ਇਸ ਦਿਵੰਗਤ ਆਤਮਾ ਨੂੰ ਜਿਹੜਾ ਸ਼ਰਧਾਂਜਲੀ ਭੇਂਟ ਕਰਦੇ ਹਾਂ। ਅਤੇ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਕਿੱਥੇ ਹੋਇਆ ਅਤੇ ਉਹਨਾਂ ਨੇ ਸਿੱਖਿਆ ਕਿੱਥੋਂ ਹਾਸਿਲ ਕੀਤੀ, ਇਹ ਵੀ ਜ਼ਰੂਰ ਦੱਸੋ।
1: ਜਵਾਹਰ ਲਾਲ ਨਹਿਰੂ ਜੀ ਦਾ ਜਨਮ ਇਲਾਹਾਬਾਦ ਵਿਖੇ ਹੋਇਆ ਸੀ, ਉੱਤਰ ਪ੍ਰਦੇਸ਼ ਵਿੱਚ, ਅਤੇ ਉਹਨਾਂ ਦਾ ਜਨਮ 14 ਨਵੰਬਰ 1899 ਨੂੰ ਹੋਇਆ ਸੀ
0: ਜੀ। ਅਤੇ ਆਕਾਸ਼ਵਾਣੀ 'ਤੇ ਅਸੀਂ ਜਿਹੜਾ ਇਹ ਜਨਮ ਦੇ ਉਹਨਾਂ ਦਾ ਜਿਹੜਾ ਬਰਸੀ ਮੌਕੇ ਹੈ ਜਿਹੜਾ ਉਹਨਾਂ ਦੇ ਬਾਰੇ ਜਾਣਕਾਰੀ ਦੇ ਰਹੇ ਹਾਂ। ਅਤੇ ਉਹ ਕਿੰਨੇ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ?
1: ਉਹ ਲਗਭਗ 16 ਸਾਲ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ। ਉਹਨਾਂ ਨੇ ਇੰਗਲੈਂਡ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਬੈਰਿਸਟਰ ਬਣੇ, ਅਤੇ ਭਾਰਤ ਆ ਕੇ ਉਹਨਾਂ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਦਾਖਲਾ ਲਿਆ
0: ਜੀ। ਅਤੇ ਇਲਾਹਾਬਾਦ ਵਿਖੇ ਪਰਤ ਆਏ ਵਾਪਸ ਉਹ ਆਪਣੇ ਦੇਸ਼ ਬੈਰਿਸਟਰ ਦੀ ਡਿਗਰੀ ਲੈਣ ਤੋਂ ਬਾਅਦ, ਅਤੇ ਫਿਰ ਉਸ ਤੋਂ ਬਾਅਦ
1: ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਲਿਆ ਅਤੇ 1964 ਵਿੱਚ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋ ਗਈ
0: ਜੀ। ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਅਤੇ ਇਸ ਦੇ ਨਾਲ ਨਾਲ ਜੋ ਜਵਾਹਰ ਲਾਲ ਨਹਿਰੂ ਸਨ ਉਹਨਾਂ ਨੂੰ ਸਨਮਾਨ ਵੀ ਹਾਸਿਲ ਹੋਏ, ਕਿਹੜੇ ਕਿਹੜੇ?
1: ਜੀ, 1955 ਵਿੱਚ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਅਤੇ ਇੰਡੋਨੇਸ਼ੀਆ ਵਿੱਚ ਇੰਡੋਨੇਸ਼ੀਆ ਗਣਰਾਜ ਦਾ ਸਟਾਰ ਉਹਨਾਂ ਨੂੰ ਮਿਲਿਆ ਅਤੇ ਦੱਖਣੀ ਅਫਰੀਕਾ ਵਿੱਚ ਉਹਨਾਂ ਨੂੰ ਗ੍ਰੈਂਡ ਕੰਪੈਨੀਅਨ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ
0: ਜੀ। ਇਹ ਦੋਵੇਂ ਹੀ ਇੰਡੋਨੇਸ਼ੀਆ ਅਤੇ ਜੋ ਅਫਰੀਕਾ ਹੈ ਉੱਥੇ ਇਹਨਾਂ ਨੂੰ ਜਿਹੜਾ ਹੈ ਸਨਮਾਨ ਮਰਨ ਉਪਰੰਤ ਜਿਹੜਾ ਦਿੱਤਾ ਗਿਆ। ਅਤੇ ਹਰ ਇੱਕ ਇਹ ਤਾਂ ਸੀ ਜਾਣਕਾਰੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦੇ ਬਾਰੇ, ਜੋ ਉਹਨਾਂ ਦੀ ਬਰਸੀ ਦੇ ਮੌਕੇ ਅਸੀਂ ਇੱਕ ਵਾਰ ਫਿਰ ਆਪਣੇ ਵੱਲੋਂ ਅਤੇ ਆਪਣੇ ਸਾਰੇ ਦੋਸਤਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਅਤੇ ਹੁਣ ਤੁਸੀਂ ਗੀਤ ਕਿਹੜਾ ਸੁਣਵਾਓਗੇ?
1: ਜੀ, ਦਿਲ ਤੋਂ ਹੈ।
0: ਜੀ, ਦਿਲ ਤੋਂ ਹੈ ਗੀਤ ਸੁਣਦੇ ਹਾਂ ਜੀ। ਆਵਾਜ਼ਾਂ ਨੇ ਅਰਿਜੀਤ ਸਿੰਘ ਅਤੇ ਸਾਥੀਆਂ ਦੀਆਂ।

ਸਾਡੇ 'ਚੋਂ ਬਹੁਤ ਸਾਰੇ ਦੋਸਤਾਂ ਦੇ ਐਗਜ਼ਾਮਸ ਚੱਲ ਰਹੇ ਨੇ, ਅਤੇ ਐਗਜ਼ਾਮਸ ਦੇ ਨਾਲ ਨਾਲ ਤੁਸੀਂ ਇਸ ਗੱਲ ਦਾ ਵੀ ਖਿਆਲ ਰੱਖਣਾ ਹੈ ਕਿ ਤੁਸੀਂ ਆਪਣੀ ਬਾਡੀ ਨੂੰ ਹਾਈਡਰੇਟਡ ਰੱਖੋ, ਮਿੰਟ ਮਿੰਟ ਬਾਅਦ ਪਾਣੀ ਪੀਂਦੇ ਰਹੋ ਕਿਉਂਕਿ ਗਰਮੀ ਬਹੁਤ ਹੋ ਰਹੀ ਹੈ, ਅਤੇ ਬਾਹਰ ਦੀ ਜਿਹੜੀ ਡਰਿੰਕਸ ਹੈ ਜਿਨ੍ਹਾਂ 'ਚ ਸ਼ੂਗਰ ਬਹੁਤ ਹੁੰਦਾ ਹੈ ਤੁਸੀਂ ਉਹ ਅਵੋਇਡ ਕਰੋ, ਅਤੇ ਜੋ ਘਰੇ ਜਿਵੇਂ ਸ਼ਿਕੰਜਵੀ ਹੋ ਗਈ ਜਾਂ ਕੋਈ ਹੋਰ ਘਰੇ ਡਰਿੰਕਸ ਬਣਾ ਕੇ ਤੁਸੀਂ ਪੀ ਸਕਦੇ ਹੋ ਉਹਨਾਂ 'ਤੇ ਜ਼ਿਆਦਾ ਧਿਆਨ ਦਿਓ। ਅਤੇ ਜੇਕਰ ਤੁਸੀਂ ਪੜ੍ਹਦੇ ਪੜ੍ਹਦੇ ਜ਼ਿਆਦਾ ਐਗਜ਼ੌਸਟ ਫੀਲ ਕਰ ਰਹੇ ਹੋ, ਤੁਹਾਡਾ ਦਿਮਾਗ ਇੰਨਾ ਨਹੀਂ ਚੱਲ ਰਿਹਾ, ਤਾਂ ਤੁਸੀਂ ਵਾਕ 10 ਮਿੰਟ ਦੀ ਵਾਕ ਕਰੋ ਜਾਂ ਤੁਸੀਂ ਆਪਣਾ ਮਨਪਸੰਦੀਦਾ ਗੀਤ ਵੀ ਸੁਣ ਸਕਦੇ ਹੋ। ਅਤੇ ਸਾਥੀਓ, ਇਸੇ ਦੇ ਨਾਲ ਅਸੀਂ ਧਰੁਵ ਧੱਲਾ ਅਤੇ ਦਵਿੰਦਰ ਕਾਫਿਰ ਅਤੇ ਕਵਿਤਾ ਸੇਠ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨ ਜਾ ਰਹੇ ਹਾਂ।

FM 100.2 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਆਪਣੇ ਦੋਸਤ ਹੈਰਿਕ ਮੋਂਗਿਆ ਨਾਲ। ਆਓ ਸੁਣਦੇ ਹਾਂ ਪ੍ਰੋਗਰਾਮ ਵੈਬ ਕਿਓਰ ਤੇ ਇੱਕ ਹੋਰ ਗੀਤ ਅਸੀਸ ਕੌਰ ਅਮਿਤਾਭ ਭੱਟਾਚਾਰਿਆ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਬੀਜੀ ਆ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
1: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
0: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
1: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
0: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
1: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
0: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
2: ਪਾਣੀ ਬਚਾਓ, ਧਰਤੀ ਬਚਾਓ।
3: ਅੱਜ ਦਾ ਵੇਬਿਓਰ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਆਪਣੀ ਫੀਡਬੈਕ ਭੇਜਣਾ ਨਾ ਭੁੱਲਣਾ। ਪ੍ਰੋਗਰਾਮ ਦੇ ਅਖੀਰ ਵਿੱਚ ਸੁਣਾ ਰਹੇ ਹਾਂ ਤੁਹਾਨੂੰ ਇਹ ਗੀਤ ਸੋਨੂ ਨਿਗਮ ਦੀ ਆਵਾਜ਼ ਵਿੱਚ। ਆਪਣੇ ਦੋਸਤ ਹੈਰਿਕ ਮੂੰਗੀਆ ਨੂੰ ਦਿਓ ਆਗਿਆ ਪ੍ਰੋਗਰਾਮ ਵੇਬਿਓਰ ਖਤਮ ਕਰਨ ਦੀ, ਅਤੇ ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ।

ਸ਼ਬਦ ਤੇ ਭਜਨ ਤੁਸੀਂ ਸਰਵਣ ਕਰ ਰਹੇ ਸੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ 100.2 ਮੈਗਾਹਰਟਸ ਦੇ ਪ੍ਰੋਗਰਾਮ ਬੰਦਗੀ ਤਹਿਤ। ਹੁਣ ਤੋਂ ਕੁਝ ਹੀ ਪਲ ਬਾਅਦ ਠੀਕ 7:30 ਵਜੇ ਸੁਣੋਗੇ ਪੰਜਾਬੀ 'ਚ ਖਬਰਾਂ, ਰਿਲੇ ਹੋਣਗੀਆਂ ਸਾਡੇ ਜਲੰਧਰ ਕੇਂਦਰ ਤੋਂ। ਇਸ ਲਈ ਕਰ ਲਓ ਕੁਝ ਪਲ ਉਡੀਕ।

नमस्कार, ए आकाशवाणी है।

0: ਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ CCEA ਨੇ ਅੱਜ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ ਮਾਰਚ 2031 ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਮੇਟੀ ਨੇ ਜਨਤਕ ਵੰਡ ਪ੍ਰਣਾਲੀ ਵਿੱਚ ਰਾਸ਼ਨ ਦੀ ਢੋਆ ਢੁਆਈ ਅਤੇ ਪ੍ਰਬੰਧਨ ਸਹਾਇਤਾ ਯੋਜਨਾ ਸਾਰਥਕ PDS ਨੂੰ ਜਾਰੀ ਰੱਖਣ ਨੂੰ ਹਰੀ ਝੰਡੀ ਦਿੱਤੀ। ਕੇਂਦਰ ਸਰਕਾਰ ਨੇ ਇਸ ਯੋਜਨਾ ਲਈ 25,530 ਕਰੋੜ ਰੁਪਏ ਅਲਾਟ ਕੀਤੇ ਨੇ। ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਯੋਜਨਾ ਅੰਤਰਰਾਜੀ ਅਨਾਜ ਢੋਆ ਢੁਆਈ ਲਈ ਰਾਜ ਏਜੰਸੀਆਂ ਨੂੰ ਸਹਾਇਤਾ ਪ੍ਰਦਾਨ ਕਰੇਗੀ, ਵਾਜਬ ਭਾਅ ਦੀਆਂ ਦੁਕਾਨਾਂ ਦਾ ਸਮਰਥਨ ਕਰੇਗੀ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵਿੱਚ ਮਦਦ ਕਰੇਗੀ।
1: ये सुधार है PDS के सिस्टम में, पूरे डिलीवरी सिस्टम में, लॉजिस्टिक्स में, ट्रांसपोर्टेशन में, मटेरियल हैंडलिंग में और PDS के बेनिफिशरीज की ग्रीवेंस के रिड्रेसल के लिए बहुत बड़ा ये स्ट्रक्चरल रिफॉर्म है। और PDS एक ऐसी व्यवस्था है जिसमें केंद्र और राज्य मिलकर ही सारा काम करते हैं। दूर दराज के क्षेत्र हो, महिलाएं हो, वंचित हो, सबको कवर किया जाता है।
0: ਕਮੇਟੀ ਨੇ ਅਨਾਜ ਦੀ ਅੰਤਰਰਾਜੀ ਢੋਆ ਢੁਆਈ ਅਤੇ ਸੰਭਾਲ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰੀ ਸਹਾਇਤਾ ਲਈ ਨਿਯਮਾਂ ਵਿੱਚ ਵੀ ਸੋਧ ਕੀਤੀ ਹੈ। ਸੁਪਰੀਮ ਕੋਰਟ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ SIR ਪ੍ਰਕਿਰਿਆ ਸੁਤੰਤਰ ਅਤੇ ਨਿਰਪੱਖ ਚੋਣਾਂ ਦੀਆਂ ਸੰਵਿਧਾਨਕ ਲੋੜਾਂ ਨੂੰ ਅੱਗੇ ਵਧਾਉਂਦੀ ਹੈ। ਸਰਵਉੱਚ ਅਦਾਲਤ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਕੋਲ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 324 ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਤਹਿਤ SIR ਕਰਾਉਣ ਦਾ ਅਧਿਕਾਰ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ ਵਿੱਚ SIR ਕਰਾਉਣ ਲਈ ਪਿਛਲੇ ਸਾਲ ਜੂਨ ਵਿੱਚ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ 'ਤੇ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹਾ ਕਿ SIR ਪ੍ਰਕਿਰਿਆ ਦਾ ਉਦੇਸ਼ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ ਹੈ। ਸਰਵਉੱਚ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਪ੍ਰਕਿਰਿਆ ਲੋਕ ਪ੍ਰਤੀਨਿਧਤਾ ਕਾਨੂੰਨ 1950 ਅਤੇ ਵੋਟਰ ਰਜਿਸਟ੍ਰੇਸ਼ਨ ਨਿਯਮਾਂ 1960 ਦੇ ਉਲਟ ਸੀ। ਅਦਾਲਤ ਨੇ ਇਸ ਦਲੀਲ ਨੂੰ ਵੀ ਰੱਦ ਕੀਤਾ ਕਿ ਇਹ ਪ੍ਰਕਿਰਿਆ ਵੋਟਰ ਸੂਚੀਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਵਿਅਕਤੀਆਂ ਲਈ ਨਾਗਰਿਕਤਾ ਦੀ ਸੰਭਾਵਿਤ ਮਾਨਤਾ ਨੂੰ ਰੱਦ ਕਰਦੀ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਚੋਣ ਕਮਿਸ਼ਨ ਕੋਲ ਵੋਟਰ ਤਸਦੀਕ ਪੁਸ਼ਟੀਕਰਨ ਪਰਚੀ VVPAT ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਵਿੱਚ ਬਦਲਾਅ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਫੈਸਲਾ ਲੈਣ ਦਾ ਅਧਿਕਾਰ ਹੈ। ਅਦਾਲਤ ਨੇ ਕਿਹਾ ਕਿ ਇਹ ਇੱਕ ਤਕਨੀਕੀ ਮਾਮਲਾ ਅਤੇ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਹਨਾਂ ਸਲਿੱਪਾਂ 'ਤੇ ਸਮਾਂ ਅੰਕਿਤ ਕਰਨ ਨਾਲ ਪਾਰਦਰਸ਼ਤਾ, ਤਸਦੀਕ ਅਤੇ ਆਡਿਟ ਪ੍ਰਕਿਰਿਆਵਾਂ ਵਿੱਚ ਸੁਧਾਰ ਹੋਏਗਾ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪੇਪਰ ਲੀਕ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ ਮਹਾਰਾਸ਼ਟਰ ਦੇ ਲਾਤੂਰ ਦਾ ਇੱਕ ਡਾਕਟਰ ਅਤੇ ਪੁਣੇ ਦੇ ਇੱਕ ਕੋਚਿੰਗ ਇੰਸਟੀਚਿਊਟ ਦਾ ਇੱਕ ਅਧਿਆਪਕ ਸ਼ਾਮਲ ਹੈ। ਜਾਂਚ ਏਜੰਸੀ ਨੇ ਪੁਣੇ ਦੇ ਇੱਕ ਹੋਰ ਕੋਚਿੰਗ ਇੰਸਟੀਚਿਊਟ ਤੋਂ ਭੌਤਿਕ ਵਿਗਿਆਨ ਦੇ ਅਧਿਆਪਕ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਹੁਣ ਤੱਕ 49 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਇਲਾਕੇ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਅੱਜ ਗੰਗਟੋਕ ਵਿੱਚ ਸਿੱਕਮ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਿੱਖਿਆ ਨੂੰ ਸ਼ਕਤੀਕਰਨ ਦਾ ਮਾਰਗ ਦੱਸਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ, ਨਵੀਨਤਾ ਅਤੇ ਆਪਸੀ ਵਿਸ਼ਵਾਸ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
2: ਨਾਰਥ ਈਸਟ ਕਾ ਵਿਕਾਸ ਦੇਸ਼ ਕੀ ਸਮਗਰ ਵਿਕਾਸ ਕੇ ਲਈ ਅਨਿਵਾਰਿਆ ਹੈ। ਪੂਰਵੋਤਰ ਖੇਤਰ ਕਾ ਵਿਕਾਸ ਔਰ ਰਾਸ਼ਟਰੀ ਵਿਕਾਸ ਕੇ ਲਕਸ਼ ਆਪਸ ਮੇ ਜੁੜੇ ਹੋਏ ਹੈ। ਯਹਾਂ ਕੇ ਯੁਵਾਓਂ ਮੇ ਅਸੀਮ ਪ੍ਰਤਿਭਾ ਹੈ। ਸਿੱਕਿਮ ਸਹਿਤ ਅਨਯ ਰਾਜਿਓ ਸੇ ਆਏ ਹੋਏ ਵਿਦਿਆਰਥੀਓਂ ਸੇ ਮੈਂ ਆਗ੍ਰਹ ਕਰਨਾ ਚਾਹੂੰਗੀ ਕਿ ਆਪ ਸਭ ਇੱਕ ਦੂਸਰੇ ਕੇ ਸੰਪਰਕ ਮੇ ਰਹੇ ਔਰ ਮਿਲ ਜੁਲ ਕਰ ਰਾਸ਼ਟਰੀ ਵਿਕਾਸ ਮੇ ਯੋਗਦਾਨ ਦੇਣੇ ਕਾ ਭਾਵਨਾ ਮੇ ਆਗੇ ਬਢੇ।
0: ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਮਾਜ ਦੇ ਕਮਜ਼ੋਰ ਵਰਗਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਪੰਡਿਤ ਨਹਿਰੂ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਪੰਡਿਤ ਜਵਾਹਰ ਲਾਲ ਨਹਿਰੂ 15 ਅਗਸਤ 1947 ਤੋਂ 27 ਮਈ 1964 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਪ੍ਰਸਿੱਧ ਨਿਸ਼ਾਨੇ

0: ਸੱਟੇਬਾਜ਼ੀ ਦੇ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਦਾ 79 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਏਸ਼ੀਅਨ ਖੇਡਾਂ ਚ ਸੋਨੇ ਦਾ ਤਮਗਾ ਜੇਤੂ ਤੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਸ੍ਰੀ ਸਿੰਘ ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ 5 ਵਾਰ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਉਹ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕ ਸਕੱਤਰ ਜਨਰਲ ਵੀ ਸਨ ਅਤੇ ਭਾਰਤੀ ਅਤੇ ਅੰਤਰਰਾਸ਼ਟਰੀ ਖੇਡ ਪ੍ਰਸ਼ਾਸਨ ਵਿਚ ਕਈ ਮਹੱਤਵਪੂਰਨ ਅਹੁਦਿਆਂ ਤੇ ਰਹੇ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਉਨ੍ਹਾਂ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਪੈ ਰਹੀ ਭਿਆਨਕ ਗਰਮੀ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਪਾਣੀ ਪੀਂਦੇ ਰਹਿਣ ਅਤੇ ਜਦੋਂ ਵੀ ਬਾਹਰ ਨਿਕਲਣ ਤਾਂ ਆਪਣੇ ਨਾਲ ਪਾਣੀ ਲੈ ਕੇ ਜਾਣ ਦੀ ਅਪੀਲ ਕੀਤੀ ਹੈ। ਗਰਮੀ ਕਾਰਨ ਵੱਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ ਵਿਚ ਸੰਵੇਦਨਸ਼ੀਲਤਾ ਬਹੁਤ ਵੱਡੀ ਸਹਾਇਤਾ ਬਣ ਸਕਦੀ ਹੈ। ਉਨ੍ਹਾਂ ਕਿਸੇ ਵੀ ਪਿਆਸੇ ਵਿਅਕਤੀ ਨੂੰ ਇਕ ਗਲਾਸ ਪਾਣੀ ਜ਼ਰੂਰ ਪਿਲਾਉਣ ਲਈ ਕਿਹਾ। ਉਨ੍ਹਾਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਅਜ਼ੀਜ਼ਾਂ ਦੇ ਸੰਪਰਕ ਵਿਚ ਰਹਿਣ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਰਹਿਣ ਦੀ ਵੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਪੰਛੀਆਂ ਅਤੇ ਜਾਨਵਰਾਂ ਦਾ ਧਿਆਨ ਰੱਖਣ ਦੀ ਸਲਾਹ ਦਿੰਦਿਆਂ ਘਰਾਂ, ਬਾਲਕੋਨੀਆਂ, ਛੱਤਾਂ, ਦੁਕਾਨਾਂ ਜਾਂ ਦਫ਼ਤਰਾਂ ਦੇ ਬਾਹਰ ਪਾਣੀ ਦਾ ਕੋਈ ਬਰਤਨ ਰੱਖਣ ਦੀ ਵੀ ਅਪੀਲ ਕੀਤੀ। ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਆਉਣ ਵਾਲੇ ਦਿਨਾਂ ਵਿਚ ਚੰਗੀ ਖ਼ਬਰ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ ਵਿਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੇ ਅੰਤ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ ਤੇ ਗੜੇਮਾਰੀ ਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਯੈਲੋ ਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਪੰਜਾਬ ਵਿਚ ਫਰੀਦਕੋਟ 46.1 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸਥਾਨ ਰਿਹਾ ਅਤੇ ਹਰਿਆਣੇ ਦੇ ਰੋਹਤਕ ਵਿਚ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਜਾਰੀ ਰੱਖਣ ਦਾ ਇਲਜ਼ਾਮ ਲਾਇਆ ਅਤੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਵਿਰੁੱਧ ਦਹਿਸ਼ਤਗਰਦ ਗਤੀਵਿਧੀਆਂ ਨੂੰ ਸਪਾਂਸਰ ਕਰਨ ਲਈ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਸ੍ਰੀ ਹਰੀਸ਼ ਨੇ ਇਹ ਟਿੱਪਣੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਅਤੇ ਸੰਯੁਕਤ ਰਾਸ਼ਟਰ ਕੇਂਦਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਵਿਸ਼ੇ 'ਤੇ ਇੱਕ ਖੁੱਲ੍ਹੀ ਬਹਿਸ ਦੌਰਾਨ ਕੀਤੀਆਂ। ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਭਾਰਤੀ ਪ੍ਰਤੀਨਿਧ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੀ ਸਥਾਪਨਾ ਤੋਂ ਹੀ ਦਹਿਸ਼ਤਗਰਦੀ, ਹਿੰਸਕ ਕੱਟੜਵਾਦ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲਗਾਤਾਰ ਸਮਰਥਨ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਵੇਰੇ ਤਿਰੁਵਨੰਤਪੁਰਮ ਵਿਚ ਸਾਬਕ ਮੁੱਖ ਮੰਤਰੀ ਪਿਨਾਰਾਈ ਵਿਜੇਨ ਦੇ ਨਿਵਾਸ ਸਥਾਨ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਰਾਜ ਭਰ ਵਿਚ 10 ਤੋਂ ਵੱਧ ਥਾਵਾਂ 'ਤੇ ਜਾਂਚ ਚੱਲ ਰਹੀ ਹੈ। IPL ਕ੍ਰਿਕਟ ਵਿਚ ਅੱਜ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ। ਸਨਰਾਈਜ਼ਰਸ ਹੈਦਰਾਬਾਦ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜੇਤੂ ਟੀਮ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿਚ ਗੁਜਰਾਤ ਟਾਈਟਨਸ ਨਾਲ ਹੋਏਗਾ। ਫਾਈਨਲ ਮੈਚ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇੱਕ ਵਾਰ ਫੇਰ ਸੁਣ ਲਓ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ 2031 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਵਉੱਚ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪੇਪਰ ਲੀਕ ਮਾਮਲੇ ਵਿਚ 3 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਖੇਤਰ ਦਾ ਵਿਕਾਸ ਬਹੁਤ ਜ਼ਰੂਰੀ ਹੈ। IPL ਕ੍ਰਿਕਟ ਵਿਚ ਅੱਜ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਾਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ 'ਚ ਤੁਸੀਂ ਕਰਨਾ ਸਾਨੂੰ ਫੋਨ 0172-280-494 ਤੇ ਸੁਣੋਗੇ ਆਪਣੇ ਪਸੰਦ ਦੇ ਹਿੰਦੀ ਜਾਂ ਪੰਜਾਬੀ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਆਨੰਦ ਰਾਜ ਆਨੰਦ ਦੀ ਆਵਾਜ਼ 'ਚ ਇਸ ਗੀਤ ਨਾਲ। ਪਲਮ ਮਸਤੀ ਚੋਂ

0: ਲਓ ਜੀ, ਸਾਡੇ ਨਾਲ ਨੇ ਇੱਕ ਕਾਲਰ ਕਰਦੇ ਆ ਉਹਨਾਂ ਨਾਲ ਗੱਲ। ਹੈਲੋ,
1: ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਭਾਈ,
0: ਕੌਣ ਬੋਲ ਰਹੇ ਹੋ?
1: ਮੈਂ ਰੇਸ਼ਮ ਬੋਲ ਰਿਹਾ ਜੀ, ਚਿਹਾਲੀ ਪਿੰਡ ਜ਼ਿਲ੍ਹਾ ਕੈਥੋ ਤੋਂ ਜੀ, ਹਰਿਆਣੇ ਤੋਂ ਜੀ।
0: ਜੀ, ਗੀਤ ਕਿਹੜਾ ਸੁਣੋਗੇ ਸਰ?
1: ਨਾਮ ਫਿਲਮ ਦਾ ਦੱਸ ਦਿਓ ਕੀ ਵਾਲਾ ਜੀ ਗਾਣਾ।
0: ਜੀ, ਲਓ ਜੀ, ਸੁਣੋ ਆਪਣੀ ਪਸੰਦ ਦਾ ਗੀਤ ਫਿਲਮ ਨਾਮ ਚੋਂ,
1: ਧੰਨਵਾਦ
0: ਪੰਕਜ ਉਧਾਸ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ।
1: ਧੰਨਵਾਦ ਬਾਬਾ।
0: ਸ਼ੁਕਰੀਆ ਜੀ।

0: ਤੁਸੀਂ ਉਹ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਆਓ ਜੀ ਗੱਲ ਕਰਦੇ ਹਾਂ ਭੁਪਿੰਦਰ ਸਿੰਘ ਹੰਸ ਹੋਰਾਂ ਦੇ ਨਾਲ। ਹੈਲੋ ਹੈਲੋ,
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਸਰ
1: ਸਤਿ ਸ਼੍ਰੀ ਅਕਾਲ ਸਿਮਾ ਮੈਡਮ ਜੀ।
0: ਜੀ ਕੀ ਹਾਲ ਚਾਲ ਨੇ ਸਰ?
1: ਵਧੀਆ ਜੀ, ਵਧੀਆ। ਭੁਪਿੰਦਰ ਸਿੰਘ ਹੰਸ, ਮੰਡੀ ਗੋਬਿੰਦਗੜ੍ਹ।
0: ਜੀ ਸਰ, ਗੀਤ ਕਿਹੜਾ ਸੁਣੋਗੇ?
1: ਮੈਡਮ ਮੈਂ ਗੀਤ ਸੁਣਨੇ ਤੋਂ ਪਹਿਲਾਂ ਇੱਕ ਉਹ ਕਹਿਣਾ ਚਾਹੁੰਦਾ ਵੀ ਮੈਨੂੰ ਕਾਫੀ ਟਾਈਮ ਹੋ ਗਿਆ, 65 ਈਅਰਸ ਹੋ ਗਏ ਜੀ ਮੈਨੂੰ ਰੇਡੀਓ ਸੁਣਦੇ।
0: ਜੀ
1: ਹਾਂ, ਮੈਂ ਸੀਨੀਅਰ ਸਿਟੀਜਨ ਹੈ ਮੈਡਮ, ਮੈਨੂੰ 65 ਸਾਲ ਹੋ ਗਏ ਜਦੋਂ ਟੂਪਾਂ ਵਾਲੇ ਰੇਡੀਓ ਆਉਂਦੇ ਸੀ ਨਾ,
0: ਜੀ
1: ਉਹਨਾਂ ਰੇਡੀਓ 'ਚ ਮੈਂ ਗਾਣੇ ਸੁਣਦਾ ਹੁੰਦਾ ਸੀ ਜੀ।
0: ਜੀ
1: ਉਦੋਂ
0: ਦੇਖੋ ਜੀ,
1: ਦਾ
0: ਜ਼ਮਾਨਾ ਕਿੰਨਾ ਬਦਲ ਗਿਆ, ਪਰ ਰੇਡੀਓ ਨਹੀਂ ਬਦਲਿਆ।
1: ਜੀ ਜੀ ਜੀ 70 ਸਾਲ ਬਣਾ ਰਹੇ ਜੀ ਰੇਡੀਓ ਦੇ,
0: ਜੀ
1: ਬਹੁਤ ਖੁਸ਼ੀ, ਬਹੁਤ ਖੁਸ਼ੀ ਹੁੰਦੀ ਹੈ ਮੈਡਮ।
0: ਜੀ
1: ਰੇਡੀਓ ਨੇ ਬਹੁਤ ਤਰੱਕੀ ਕੀਤੀ ਹੈ
0: ਜੀ
1: ਤੇ ਤਰੱਕੀ ਹੁੰਦੀ ਰਹੇ ਜੀ, ਮੈਂ ਤੇ ਮਹਾਰਾਜ ਕੋਈ ਅਰਦਾਸ ਕਰਦਾ।
0: ਜੀ ਸ਼ੁਕਰੀਆ ਜੀ। ਗੀਤ ਆਪਣਾ ਦੱਸੋ ਜੀ ਕਿਹੜਾ ਸੁਣੋਗੇ?
1: ਮੈਂ ਮੈਡਮ ਮੁਹੰਮਦ ਰਫੀ ਸਾਹਿਬ ਦਾ ਗਾਇਆ ਹੋਇਆ ਰਾਜ ਫਿਲਮ ਦਾ ਗੀਤ ਸੁਣਨਾ ਹੈ, ਅਕੇਲੇ ਹੈ ਚਲੇ ਆਓ ਜਹਾਂ ਆਓ।
0: ਲਓ ਜੀ ਸੁਣੋ, ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਗੀਤ
1: ਥੈਂਕ ਯੂ ਮੈਡਮ, ਥੈਂਕ ਯੂ ਵੈਰੀ ਮਚ
0: ਜੀ।

0: ਉਲਟਾ ਪੁਲਟਾ ਬੋਲਣ ਲੱਗ ਰਿਹਾ ਸੀ।
1: ਮਮਾ ਮਾਫ ਕਰਿਓ ਜੀ, ਮਮਾ ਮਾਫ ਕਰਿਓ ਜੀ, ਮਮਾ ਮਾਫ ਕਰਿਓ ਜੀ, ਮੈਨੂੰ ਮਾਫ ਕਰਿਓ ਜੀ, ਸੋਰੀ ਸੋਰੀ ਸੋਰੀ।

0: हेलो जी, एक श्रोता सरनल ने फोन लाइन थे। हेलो,
1: ਸਤਿਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਜੈਰ ਸਿੰਘ ਖਹਿਰਾ, ਪਿੰਡ ਕਲੈਰਾਂ, ਤੁਸੀਂ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਬੋਲਦਾ ਜੀ।
0: ਜੀ ਅਜੈਬ ਸਿੰਘ ਜੀ, ਗੀਤ ਕਿਹੜਾ ਸੁਣੋਗੇ?
1: ਫਿਲਮਾਂ ਜੀ, ਇੱਕ ਤੇਰਾ ਇੱਕ ਲਟੇਰਾ, ਗੀਤਕਾਰ ਅਸ਼ਟ ਭੁਪਾਲੀ, ਸੰਗੀਤਕਾਰ ਊਸ਼ਾ ਖੰਨਾ, ਆਵਾਜ਼ ਹੈ ਮੁਹੰਮਦ ਰਫੀ ਸਾਹਿਬ ਦੀ।
0: ਜੀ ਮੁਹੰਮਦ
1: ਅੰਮ੍ਰਿਤ ਤੋਂ ਜੁਦਾ ਹੋ ਕੇ ਮਰ ਜਾਏਂਗੇ ਰੋ ਰੋ ਕੇ, ਮਰ ਜਾ

ਰਾਂਚੀ ਪ੍ਰੋਗਰਾਮ ਸ਼ਾਮ ਸੁਭਾਨੀ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਨਜ਼ਰ ਮਾਰਦੇ ਹਾਂ ਨਿਊਜ਼ ਹੈਡਲਾਈਨਸ ਤੇ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ।

ਭਾਰਤ ਤੇ ਕੈਨੇਡਾ 2030 ਤੱਕ ਦੁਵੱਲੇ ਵਪਾਰ ਨੂੰ 50 ਅਰਬ ਡਾਲਰ ਤੱਕ ਵਧਾਉਣ ਦੇ ਆਪਣੇ ਸਾਂਝੇ ਟੀਚੇ ਤੇ ਸਹਿਮਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਚ ਗੰਭੀਰ ਲੂ ਦੇ ਹਾਲਾਤ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ। ਪੰਜਾਬ ਦੀਆਂ 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 63.94% ਵੋਟਾਂ ਪਈਆਂ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ 'ਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਕੇਂਦਰ ਨੇ ਕਿਹਾ ਕਿ ਦੇਸ਼ 'ਚ ਹੁਣ ਤੱਕ ਇਬੋਲਾ ਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਭਾਰਤੀ ਹਵਾਈ ਫੌਜ ਨੇ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਤੇ ਗਿੱਲ ਬਰਟ ਟ੍ਰੇਲ ਤੇ ਅਪਰ ਮੌਲ ਖੇਤਰਾਂ 'ਚ ਲੱਗੀ ਅੱਗ ਜੰਗਲ ਦੀ ਵੱਡੀ ਅੱਗ ਤੇ ਕਾਬੂ ਪਾ ਲਿਆ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤੀ ਗ੍ਰੈਂਡਮਾਸਟਰ ਇਨਿਓਨ ਪਨੀਰ ਸੇਲਵਮ ਨੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਤੇ IPL ਕ੍ਰਿਕਟ 'ਚ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ 'ਚ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਇਹ ਸਨ ਨਿਊਜ਼ ਹੈਡਲਾਈਨਸ 100.2। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ ਤੇ ਪ੍ਰੋਗਰਾਮ 'ਚ ਕਰ ਸਕਦੇ ਨੇ ਸਾਡੇ ਸਰੋਤੇ ਕਾਲ 0175-282-484 ਤੇ ਸੁਣ ਸਕਦੇ ਨੇ ਆਪਣੀ ਪਸੰਦ ਦੇ ਹਿੰਦੀ ਜਾਂ ਪੰਜਾਬੀ ਗੀਤ।

0: ਲਓ ਜੀ, ਪ੍ਰੋਗਰਾਮ 'ਚ ਅਗਲੀ ਕਾਲ ਲੈਂਦੇ ਹਾਂ। ਹੈਲੋ ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਅੰਬਰਪਾਲ ਕੌਰ ਜੀ, ਪਟਿਆਲਾ ਮਾਡਲ ਟਾਊਨ ਜੀ।
0: ਜੀ
1: ਹਾਂਜੀ
0: ਮੈਡਮ, ਗੀਤ ਕਿਹੜਾ ਸੁਣਨਾ ਚਾਹੋਗੇ?

0: ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਹੈਲੋ
2: ਹੈਲੋ,
3: ਹਾਂਜੀ, ਸਤਿ ਸ਼੍ਰੀ ਅਕਾਲ ਮੈਮ।
2: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਮੈਮ, ਮੈਂ ਰੀਨਾ ਬੋਲ ਰਹੀ ਜੀ।
2: ਜੀ ਰੀਨਾ ਜੀ, ਕਿੱਥੋਂ ਬੋਲ ਰਹੇ ਹੋ ਜੀ?
3: ਮੈਮ ਮੰਡੋਲੀ ਤੋਂ ਬੋਲ ਰਹੀ ਜੀ।
2: ਜੀ
3: ਹਾਂਜੀ,
2: ਗੀਤ ਕਿਹੜਾ ਸੁਣੋਗੇ?
3: ਮੈਮ ਹਿੰਦੀ ਫਿਲਮ, ਮੈਮ ਮੈਨੂੰ ਫਿਲਮ ਦਾ ਨਾਮ ਨਹੀਂ ਯਾਦ, ਐਸਾ ਦੇਸ਼ ਹੈ ਮੇਰਾ
2: ਜੀ।
3: ਹਾਂਜੀ
2: ਠੀਕ ਹੈ ਜੀ,
3: ਸਾਰੇ ਵਧੀਆ ਜੀ ਐਫ ਐਮ ਪਟਿਆਲਾ ਦੇ
2: ਜੀ।
3: ਹਾਂਜੀ
2: ਠੀਕ ਹੈ ਜੀ, ਗੀਤ ਜ਼ਰੂਰ ਸੁਣਵਾਵਾਂਗੇ ਤੁਹਾਨੂੰ ਤੁਹਾਡੀ ਪਸੰਦ ਦਾ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ। ਠੀਕ ਹੈ ਜੀ,
3: ਥੈਂਕ ਯੂ, ਓਕੇ
2: ਓਕੇ ਜੀ।
4: ਵਧਦੇ ਤਾਪਮਾਨ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ। ਹੀਟ ਵੇਵ ਤੋਂ ਬਚਣ ਲਈ ਦੁਪਹਿਰ ਸਮੇਂ ਘੱਟ ਤੋਂ ਘੱਟ ਘਰ ਤੋਂ ਬਾਹਰ ਜਾਇਆ ਜਾਵੇ ਅਤੇ ਤਰਲ ਪਦਾਰਥ ਜ਼ਿਆਦਾ ਪੀਤੇ ਜਾਣ। ਨਵਜਨਮੇ ਬੱਚੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕਾਂ, ਮਜ਼ਦੂਰਾਂ, ਮੋਟਾਪੇ ਨਾਲ ਪੀੜਿਤ ਲੋਕਾਂ, ਮਾਨਸਿਕ ਤੌਰ 'ਤੇ ਬਿਮਾਰ ਲੋਕਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਿਤ ਮਰੀਜ਼ ਹੀਟ ਵੇਵ ਨਾਲ ਵੱਧ ਖਤਰੇ ਵਿੱਚ ਹੁੰਦੇ ਨੇ। ਇਸ ਲਈ ਉਹ ਵਧੇਰੇ ਤਾਪਮਾਨ ਵਿੱਚ ਘਰ ਤੋਂ ਬਾਹਰ ਜਾਣ 'ਚ ਗੁਰੇਜ਼

ਤੁਸੀਂ ਸੁਣ ਰਹੇ ਹੋ ਵਡਾਲੀ ਬ੍ਰਦਰਸ ਨੂੰ ਅਤੇ ਸੂਫੀ ਸੰਤਾਂ ਦੇ ਸੰਦੇਸ਼ਾਂ ਨੂੰ ਗਾਉਣ ਵਾਲੇ ਸੰਗੀਤਕਾਰਾਂ ਦੀ ਪੰਜਵੀਂ ਪੀੜ੍ਹੀ 'ਚ ਪੈਦਾ ਹੋਏ ਵਡਾਲੀ ਭਰਾਵਾਂ ਨੇ ਸੂਫੀ ਗਾਇਕ ਬਣਨ ਤੋਂ ਪਹਿਲਾਂ ਸਭ ਤੋਂ ਅਣਕਿਆਸੀ ਪੇਸ਼ੀਆਂ 'ਚ ਹਿੱਸਾ ਲਿਆ ਜਦੋਂ ਕਿ ਵੱਡਾ ਭਰਾ ਪੂਰਨ ਚੰਦ ਵਡਾਲੀ 25 ਸਾਲਾਂ ਤੋਂ ਇੱਕ ਅਖਾੜੇ ਭਾਵ ਕੁਸ਼ਤੀ ਰਿੰਗ 'ਚ ਨਿਯਮਿਤ ਆਪਣਾ ਹੱਥ ਅਜ਼ਮਾ ਰਹੇ ਸਨ। ਪਿਆਰੇ ਲਾਲ ਨੇ ਪਿੰਡ ਦੀ ਰਾਸ ਲੀਲਾ 'ਚ ਕ੍ਰਿਸ਼ਨ ਦੀ ਭੂਮਿਕਾ ਨਿਭਾ ਕੇ ਪਰਿਵਾਰ ਦੀ ਥੋੜ੍ਹੀ ਜਿਹੀ ਆਮਦਨ ਵਿੱਚ ਯੋਗਦਾਨ ਪਾਇਆ। ਉਹਨਾਂ ਦੇ ਪਿਤਾ ਠਾਕੁਰ ਦਾਸ ਵਡਾਲੀ ਨੇ ਪੂਰਨ ਚੰਦ ਨੂੰ ਸੰਗੀਤ ਸਿੱਖਣ ਲਈ ਮਜਬੂਰ ਕੀਤਾ। ਪੂਰਨ ਚੰਦ ਨੇ ਪਟਿਆਲਾ ਘਰਾਣੇ ਦੇ ਉਸਤਾਦ ਵੱਡੇ ਗੁਲਾਮ ਅਲੀ ਖਾਨ ਪਾਸੋਂ ਅਤੇ ਪ੍ਰਸਿੱਧ ਉਸਤਾਦਾਂ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਪਿਆਰੇ ਲਾਲ ਨੂੰ ਉਹਨਾਂ ਦੇ ਵੱਡੇ ਭਰਾ ਨੇ ਸਿਖਲਾਈ ਦਿੱਤੀ, ਜਿਨ੍ਹਾਂ ਨੂੰ ਉਹ ਆਪਣੀ ਮੌਤ ਤੱਕ ਆਪਣਾ ਗੁਰੂ ਅਤੇ ਸਲਾਹਕਾਰ ਮੰਨਦੇ ਸਨ। ਆਓ ਸੁਣਦੇ ਹਾਂ ਵਡਾਲੀ ਬ੍ਰਦਰਸ ਦੀ ਆਵਾਜ਼ 'ਚ ਇੱਕ ਹੋਰ ਗੀਤ ਅਤੇ ਜਾਣਕਾਰੀ ਹੋਰ ਵੀ ਕਰਾਂਗੇ ਸਾਂਝੀ। ਪ੍ਰੋਗਰਾਮ ਮਹਿਕ ਮਾਲਵੀ।

ਰਚੀ ਪ੍ਰੋਗਰਾਮ 'ਚ ਮਹਿਕ ਮਾਲਵੀ ਦੀ ਚੱਜ ਅਸੀਂ ਕਲਾਕਾਰ ਨੇ ਅੱਜ ਦੇ ਵਡਾਲੀ ਬ੍ਰਦਰਸ ਅਤੇ ਕਰ ਰਹੇ ਉਹਨਾਂ ਬਾਰੇ ਕੁਝ ਜਾਣਕਾਰੀ ਸਾਂਝੀ। ਉਹਨਾਂ ਦੇ ਪਿੰਡ ਤੋਂ ਬਾਹਰ ਉਹਨਾਂ ਦਾ ਪਹਿਲਾ ਸੰਗੀਤਕ ਪ੍ਰਦਰਸ਼ਨ ਜਲੰਧਰ ਦੇ ਹਰਬਲਬ ਮੰਦਰ 'ਚ ਹੋਇਆ। 1975 'ਚ ਇਹ ਜੋੜੀ ਹਰਬਲਬ ਸੰਗੀਤ ਸੰਮੇਲਨ 'ਚ ਪ੍ਰਦਰਸ਼ਨ ਕਰਨ ਲਈ ਜਲੰਧਰ ਗਈ ਸੀ, ਪਰ ਉਹਨਾਂ ਨੂੰ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਦੀ ਦਿੱਖ ਇਕੱਠੀ ਨਹੀਂ ਹੋਈ। ਨਿਰਾਸ਼ ਹੋ ਕੇ ਉਹਨਾਂ ਨੇ ਹਰਬਲਬ ਮੰਦਰ 'ਚ ਇੱਕ ਸੰਗੀਤਕ ਭੇਂਟ ਕਰਨ ਦਾ ਫੈਸਲਾ ਕੀਤਾ, ਜਿੱਥੇ ਆਲ ਇੰਡੀਆ ਰੇਡੀਓ ਜਲੰਧਰ ਦੇ ਇੱਕ ਕਾਰਜਕਾਰੀ ਨੇ ਉਹਨਾਂ ਨੂੰ ਵੇਖਿਆ ਅਤੇ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ।

ਜੀ ਪ੍ਰੋਗਰਾਮ ਚੱਲ ਰਿਹਾ ਮਹਿਕ ਮਾਲਵੇ ਦੀ ਅਤੇ ਅੱਜ ਦੇ ਕਲਾਕਾਰ ਨੇ ਵਡਾਲੀ ਬ੍ਰਦਰਸ ਅਤੇ ਵਡਾਲੀ ਬ੍ਰਦਰਸ ਨੇ ਸੂਫੀ ਸੰਗੀਤ ਨੂੰ ਮਕਬੂਲ ਕੀਤਾ। ਵਡਾਲੀ ਭਰਾ ਗੁਰਬਾਣੀ ਕਾਫੀ ਗਜ਼ਲ ਅਤੇ ਭਜਨ ਸੰਗੀਤ ਦੀਆਂ ਸ਼ੈਲੀਆਂ 'ਚ ਗਾਉਂਦੇ ਹਨ। ਉਹ ਗੁਰੂ ਕੀ ਵਡਾਲੀ 'ਚ ਆਪਣੇ ਜੱਦੀ ਘਰ 'ਚ ਰਹਿੰਦੇ ਨੇ ਅਤੇ ਉਹਨਾਂ ਲੋਕਾਂ ਨੂੰ ਸੰਗੀਤ ਸਿਖਾਉਂਦੇ ਨੇ ਜੋ ਇਸ ਨੂੰ ਸੰਭਾਲਣ ਦਾ ਵਾਅਦਾ ਕਰਦੇ ਨੇ। ਉਹ ਆਪਣੇ ਚੇਲਿਆਂ ਤੋਂ ਕੋਈ ਪੈਸਾ ਨਹੀਂ ਲੈਂਦੇ ਅਤੇ ਬ੍ਰਹਮ ਰੂਪ ਨੂੰ ਸਮਰਪਿਤ ਇੱਕ ਬਹੁਤ ਹੀ ਸਾਦਾ ਜੀਵਨ ਜਿਉਂਦੇ ਨੇ। ਉਹ ਸੂਫੀ ਪਰੰਪਰਾਵਾਂ 'ਚ ਡੂੰਘਾ ਵਿਸ਼ਵਾਸ ਰੱਖਦੇ ਨੇ। ਉਹ ਆਪਣੇ ਆਪ ਨੂੰ ਇੱਕ ਅਜਿਹਾ ਮਾਧਿਅਮ ਮੰਨਦੇ ਨੇ ਜਿਸ ਰਾਹੀਂ ਮਹਾਨ ਸੰਤਾਂ ਦਾ ਉਪਦੇਸ਼ ਦੂਜਿਆਂ ਤੱਕ ਪਹੁੰਚਾਇਆ ਜਾ ਸਕਦਾ। ਉਹਨਾਂ ਨੇ ਕਦੇ ਵੀ ਵਪਾਰਕ ਤੌਰ 'ਤੇ ਸੰਗੀਤ ਨੂੰ ਸ਼ਾਮਿਲ ਨਹੀਂ ਕੀਤਾ ਅਤੇ ਉਹਨਾਂ ਨੇ ਨਾਮ 'ਤੇ ਸਿਰਫ ਕੁਝ ਰਿਕਾਰਡਿੰਗਸ ਨੇ, ਜ਼ਿਆਦਾਤਰ ਲਾਈਵ ਸਮਾਰੋਹ ਤੋਂ ਇਹ ਰਿਕਾਰਡਿੰਗਸ ਨੇ। ਉਹ ਬ੍ਰਹਮ ਨੂੰ ਸ਼ਰਧਾਂਜਲੀ ਵਜੋਂ ਖੁੱਲ੍ਹ ਕੇ ਗਾਉਣ 'ਚ ਵਿਸ਼ਵਾਸ ਰੱਖਦੇ ਨੇ। ਉਹ ਆਪਣੇ ਸੰਗੀਤ 'ਚ ਇਲੈਕਟ੍ਰੋਨਿਕ ਯੰਤਰਾਂ ਦੀ ਵਰਤੋਂ ਕਰਨ 'ਚ ਬਹੁਤ ਆਰਾਮਦਾਇਕ ਮਹਿਸੂਸ ਨਹੀਂ ਕਰਦੇ ਅਤੇ ਅਲਾਪ ਅਤੇ ਤਾਨਾਂ 'ਤੇ ਜ਼ੋਰ ਦਿੰਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਅਧਿਆਤਮਕ ਉਚਾਈਆਂ ਤਾਂ ਹੀ ਪ੍ਰਾਪਤ ਹੋ ਸਕਦੀਆਂ ਨੇ ਜੇਕਰ ਤੁਸੀਂ ਬਿਨਾਂ ਕਿਸੇ ਸ਼ਰਤ ਦੇ ਇੱਕ ਆਜ਼ਾਦ ਮਾਹੌਲ 'ਚ ਗਾਉਂਦੇ ਹੋ।

ਵਡਾਲੀ ਭਰਾਵਾਂ ਨੇ ਬਾਲੀਵੁੱਡ 'ਚ ਵੀ ਆਪਣੀ ਥਾਂ ਬਣਾਈ। ਉਹਨਾਂ ਨੇ ਬਾਲੀਵੁੱਡ 'ਚ ਪ੍ਰਵੇਸ਼ ਕੀਤਾ। ਸੰਗੀਤ ਨਿਰਦੇਸ਼ਕ ਅਤੇ ਲੇਖਕ ਗੁਲਜ਼ਾਰ ਦੇ ਰੂਹਾਨੀ ਬੋਲਾਂ ਨੂੰ ਉਹਨਾਂ ਨੇ ਵਿਲੱਖਣ ਅੰਦਾਜ਼ 'ਚ ਫਿਲਮ ਪਿੰਜਰ 'ਚ ਪੇਸ਼ ਕੀਤਾ। ਉਹਨਾਂ ਨੇ ਧੂਪ 'ਚ ਵੀ ਇੱਕ ਗੀਤ ਗਾਇਆ, ਕਾਰਡਾਂ 'ਤੇ ਇੱਕ ਦਸਤਾਵੇਜ਼ੀ ਹੈ ਜੋ ਡਿਸਕਵਰੀ ਯੋਜਨਾ ਬਣਾ ਰਿਹਾ ਇਹਨਾਂ ਦੇ ਉੱਪਰ ਇੱਕ ਵਿਸ਼ੇਸ਼ ਫੀਚਰ ਬਣਾਉਣ ਦੀ। ਉਹਨਾਂ ਨੇ ਪਿੰਜਰ, ਧੂਪ, ਚਿੱਕੂ ਬੁੱਕੂ ਅਤੇ ਤਨੂ ਵੈਟਸ ਮਨੂ ਮੌਸਮ ਆਦਿ ਫਿਲਮਾਂ 'ਚ ਗੀਤ ਗਾ ਕੇ ਮਾਣ ਵਧਾਇਆ। ਉਹਨਾਂ ਨੂੰ ਤੁਲਸੀ ਪੁਰਸਕਾਰ ਸੰਗੀਤ ਨਾਟਕ ਅਕਾਦਮੀ ਵੱਲੋਂ 1992 'ਚ, ਤੁਲਸੀ ਪੁਰਸਕਾਰ 1998 'ਚ, ਪੰਜਾਬ ਸੰਗੀਤ ਨਾਟਕ ਅਕਾਦਮੀ ਅਵਾਰਡਸ 2003, ਪੂਰਨ ਚੰਦ ਵਡਾਲੀ ਨੂੰ ਭਾਰਤ ਸਰਕਾਰ ਦੁਆਰਾ 2005 'ਚ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਆਓ ਜੀ ਇਹਨਾਂ ਦੀ ਹੀ ਆਵਾਜ਼ ਸੁਣਦੇ ਹਾਂ, ਮੌਸਮ 'ਚੋਂ ਇਹ ਰੰਗ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਰਾਤ ਦੇ 10:20 ਹੋਏ ਨੇ। ਆਓ ਝਾਤ ਮਾਰਦੇ ਹਾਂ ਨਿਊਜ਼ ਹੈਡਲਾਈਨਸ 'ਤੇ।

ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਜਨਤਕ ਵੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ ਮਾਰਚ 2031 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਵਉੱਚ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪੇਪਰ ਲੀਕ ਮਾਮਲੇ 'ਚ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਦੇਸ਼ ਦੀ ਤਰੱਕੀ ਲਈ ਪੂਰਬ ਉੱਤਰ ਪੂਰਬੀ ਖੇਤਰ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਪ੍ਰਸਿੱਧ ਨਿਸ਼ਾਨੇਬਾਜ਼ 5 ਵਾਰ ਦੇ ਓਲੰਪੀਅਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ 'ਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ।

ਪੰਜਾਬ ਦੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਬੀਤੀ ਦਿਨੀ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਪਿੱਛੋਂ ਬਿਮਾਰ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਮੂਨਕ 'ਚ ਦਿੱਤੇ ਜਾ ਰਹੇ ਇਲਾਜ ਦਾ ਜਾਇਜ਼ਾ ਲਿਆ। ਮੰਤਰੀ ਨੇ ਅਧਿਕਾਰੀਆਂ ਨੂੰ ਸਾਰੇ ਪ੍ਰਭਾਵਿਤ ਵਿਅਕਤੀਆਂ ਲਈ ਤੁਰੰਤ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਬੰਧਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਦਿੱਤੇ ਨਿਰਦੇਸ਼। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। IPL ਕ੍ਰਿਕਟ 'ਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ 'ਚ ਸਨਰਾਈਜ਼ਰ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਇਹ ਸਨ ਨਿਊਜ਼ ਹੈਡਲਾਈਨਸ 100.2। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਦੇਸ਼ ਵਿਦੇਸ਼ਾਂ 'ਚ ਨਿਊਜ਼ ਔਨ AIR ਐਪ 'ਤੇ ਸੁਣ ਸਕਦੇ ਹੋ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਪ੍ਰੋਗਰਾਮ 'ਚ ਹਿੱਸਾ ਲੈਣ ਲਈ ਆਪਣੀ ਪਸੰਦ ਦਾ ਗੀਤ ਸੁਣਨ ਲਈ ਤੁਸੀਂ ਕਰ ਸਕਦੇ ਹੋ ਸਾਨੂੰ ਵਟਸਐਪ 9465062688 9465002668 'ਤੇ ਸੁਣੋ ਆਪਣੀ ਪਸੰਦ ਦੇ ਪੰਜਾਬੀ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਮਾਸਟਰ ਸਲੀਮ ਦੀ ਆਵਾਜ਼ 'ਚ ਇਸ ਗੀਤ ਨਾਲ।

ਮਾਸਟਰ ਸਲੀਮ ਦੀ ਆਵਾਜ਼ 'ਚ ਸੀ ਇਹ ਗੀਤ, ਅਤੇ ਇਸ ਗੀਤ ਲਈ ਸਾਡੇ ਕੋਲ ਪਹੁੰਚੀਆਂ ਨੇ ਬਹੁਤ ਸਾਰੀਆਂ ਫਰਮਾਇਸ਼ਾਂ, ਅਤੇ ਕਰਦੇ ਹਾਂ ਫਰਮਾਇਸ਼ਾਂ ਦਾ ਸਿਲਸਿਲਾ ਸ਼ੁਰੂ। ਇਹ ਫਰਮਾਇਸ਼ ਮਲੀਆਂ ਸਰਧਾਨਾ ਮੇਰਠ ਤੋਂ ਹੈ, ਅਨਿਲ ਜੈਨ। ਸੰਯਮ ਅਤੇ ਮੁਸਕਾਨ ਮਾਸਟਰ ਜੀਵਿਅਮ ਚੈਨ।

ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਜਾਂ ਖੁਦ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ ਖੱਟਕ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖੱਟਕ, ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਗੀਤਿਕਾ ਭਾਨੂ, ਬੋਧਰਾਜ ਖੋਰਵਾਲ, ਚੌਧਰੀ ਵਾਸ ਹਰਿਆਣਾ ਤੋਂ ਮਾਂਗੇ ਰਾਮ ਸਤੌੜ, ਰੀਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ ਫਰਮਾਇਸ਼ ਭੇਜਦੇ ਨੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ ਦਮਨ ਅਤੇ ਅਭਿਜੋਤ। ਇਹ ਫਰਮਾਇਸ਼ ਬੁਰਜ ਹਨੂਮਾਨਗੜ੍ਹ ਡਿਸਟ੍ਰਿਕਟ ਫਾਜ਼ਿਲਕਾ ਤੋਂ ਸਾਨੂੰ ਭੇਜੀ ਅਮਨ ਵਰਮਾ, ਰਮਨ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਅਤੇ ਸਾਰੇ ਵਰਮਾ ਪਰਿਵਾਰ ਵੱਲੋਂ ਆਈ ਹੈ ਫਰਮਾਇਸ਼। ਹੀਰਾਂਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਵਿਮਲਾ ਦੇਵੀ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਪਿੰਡ ਤੇਜਾ ਮੌੜੀ ਤੋਂ ਅੰਬਾਲਾ ਤੋਂ ਬੰਸੀ ਲਾਲ ਸੰਧੂ, ਸ਼੍ਰੀ ਪਦਮਪੁਰ ਗੰਗਾਨਗਰ, ਸ਼੍ਰੀ ਗੰਗਾਨਗਰ ਤੋਂ ਮੇਹਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ, ਲਵਈ ਛੱਤੀਸਗੜ੍ਹ ਤੋਂ ਫਰਮਾਇਸ਼ ਭੇਜਦੇ ਨੇ ਗੁਲਾਬਦਾਸ ਮਾਣਿਕਪੁਰੀ, ਰਾਜਾਦਾਸ ਅਤੇ ਰਾਣੀ ਮਾਣਿਕਪੁਰੀ। ਇਹ ਫਰਮਾਇਸ਼ ਰਘੁਵੀਰ ਨਗਰ ਤੋਂ ਹੈ ਦਿਲਾਵਰ ਖਾਨ, ਹਸੀਨਾ ਬਾਨੋ, ਐਲੇਜ਼ਾ ਨਾਇਆਬ ਅਤੇ ਲੱਡੂ ਹੋਰਾਂ ਦੀ, ਕਮਲ ਬਾਲੂਜਾ, ਮਧੂ ਸਾਗਰ ਬਾਲੂਜਾ, ਮਜਨੂ ਕਟੀਲਾ ਤੋਂ, ਸਤਨਾ ਐਮ ਪੀ ਤੋਂ ਉਮੰਗ ਆਕਾਂਕਸ਼ਾ ਅਤੇ ਮਾਹੀ ਮਲਿਕ, ਹੁਸਨਜੀਤ ਸਿੰਘ, ਹਰਜੋਤ, ਨਵਜੋਤ ਕੌਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਰਣਜੀਤ ਵਿਹਾਰ ਸਰਹੰਦ ਰੋਡ ਤੋਂ ਭੇਜਦੇ ਨੇ ਫਰਮਾਇਸ਼। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ ਸੌਰਵ, ਸ਼ਾਇਨਾ ਅਤੇ ਨਿਵਾਨ ਸ਼ਰਮਾ, ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ, ਵਿਸ਼ਾਲ, ਲਾਡੀ ਸ਼ਾਲਿਨੀ, ਟਿਵਾਂਸ਼ੀ ਵਾਣੀ ਅਤੇ ਆਰ ਬੀ ਖੇੜਾ, ਸੁਨੀਲ ਪਾਠਕ, ਕਮਲ, ਦੀਪਿਕਾ, ਗੱਬਿਆ, ਸੁੱਚਾ ਸਿੰਘ ਪਾਠਕ ਅਤੇ ਵਿਨੋਦਪੁਰੀ, ਅਨਾਰਕਲੀ ਬਾਜ਼ਾਰ, ਜਗਰਾਓਂ ਤੋਂ ਫਰਮਾਇਸ਼ ਭੇਜਦੇ ਨੇ। ਖੈਲ ਬਾਜ਼ਾਰ, ਪਾਣੀਪਤ ਤੋਂ ਨਰੇਸ਼ ਮਲਹੋਤਰਾ, ਲਕਸ਼ੇ, ਕੋਇਲ ਮਲਹੋਤਰਾ, ਨਾਨਕ ਚੰਦ ਮਲਹੋਤਰਾ, ਅਤੇ ਰੋਹਤਕ ਤੋਂ ਫਰਮਾਇਸ਼ ਭੇਜੀ ਹੈ ਪਿਊ ਸਿੱਕਾ, ਕੋਇਲ ਸਿੱਕਾ, ਡੁੱਗੂ ਅਤੇ ਭਾਵਿਕਾ ਸਿੱਕਾ ਹੋਰਾਂ ਨੇ। ਪਤਰੋੜਾ ਤੋਂ ਫਰਮਾਇਸ਼ ਭੇਜਦੇ ਨੇ ਜੀ ਮੰਗਲ ਜਨਾਗਲ ਰਾਹੀ, ਰੋਸ਼ਨੀ ਜਨਾਗਲ, ਅੰਕੁਰ, ਇੰਦੂ ਅਤੇ ਡਾਕਟਰ ਸੁਨੀਲ ਜਨਾਗਲ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਮਿਤਾ ਹੂਜਾ, ਸੁਖਬੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ, ਪਿੰਡ ਛਾਜਲੀ ਤੋਂ ਫਰਮਾਇਸ਼ ਭੇਜਦੇ ਨੇ। ਇਹ ਫਰਮਾਇਸ਼ ਸਾਡੇ ਕੋਲ ਆਈ ਅਕਰਮ ਹੁਸੈਨ, ਪ੍ਰਿੰਸ, ਬੇਗਮ ਇਸ਼ਰਤ ਵਸੀਮ, ਰੂਬੀਨਾ, ਆਰਿਜ਼, ਨਦੀਮ, ਸ਼ਮੀਮ, ਮਮਤਾ ਰਾਣੀ ਸ਼ਰਮਾ ਅਤੇ ਪੂਨਮ ਕੁਮਾਰੀ ਸ਼ਰਮਾ, ਮਹਿਸੋਲ, ਸੀਤਾਮੜ੍ਹੀ ਤੋਂ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਹਿਬ ਇਰਾਹੀ, ਮਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ, ਸ਼ਾਹਰੁਖ, ਫਾਰੁਖ, ਸ਼ਬਨਮ ਅਤੇ ਸ਼ਾਹਨਾਜ਼, ਜੈ ਵਿਹਾਰ, ਨਫਜ਼ਗੜ੍ਹ ਤੋਂ ਫਰਮਾਇਸ਼, ਨਜ਼ਫਗੜ੍ਹ ਤੋਂ ਫਰਮਾਇਸ਼ ਭੇਜੀ ਹੈ ਜੀ। ਮੰਡੀ ਡੱਬਵਾਲੀ ਹਰਿਆਣਾ ਤੋਂ ਆਸ਼ਾ ਵਾਲਮੀਕੀ, ਵੇਦ, ਜੀਆ, ਵਿਜੇ, ਵਿਜੇਤਾ, ਵਿਕਰਾਂਤ, ਸਪਨਾ, ਓਜਸ, ਆਰਵ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਚਿੰਪਾ, ਕਪਿਲ, ਪੂਜਾ ਪਰਿਹਾਰ ਅਤੇ ਈਸ਼ਾਨ ਚਿੰਪਾ। ਇਹ ਫਰਮਾਇਸ਼ ਦੰਤਰੇਗੀ, ਫਾਟਾਪਾਰਾ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪਿੰਦਰ ਅਤੇ ਨੋਖੇ ਲਾਲ ਵਰਮਾ। ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼, ਚੇਤਨਯ ਮਸਕੀਨ, ਪੰਚਕੁਲਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ, ਕੇਸ਼ੂ ਖੁਰਾਨਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਗਜਾਨਨ ਯੇਲੇ ਅਤੇ ਨਵਦੀਪ ਯੇਲੇ, ਦਿਆਰਪੁਰ ਬਬਲੀ ਤੋਂ, ਸ਼ਹਿਰੀ ਵਡਨੇਰਾ ਕੋਲਾ ਤੋਂ, ਦਿੱਤਿਆ ਦਾਮੋਦਰ ਅਤੇ ਅਰੁਣਾ ਦਾਮੋਦਰ, ਸੁਧਾਕਰ, ਰਾਜੂ ਯਾਦਵ, ਪ੍ਰਸ਼ਾਂਤ, ਸੰਚਿਤ, ਪ੍ਰਥਮੇਸ਼, ਪ੍ਰਣਾਲੀ, ਸਰਵਤ, ਸਾਨਵੀ ਅਤੇ ਕਲਪਨਾ ਦੇਸ਼ਮੁਖ ਫਰਮਾਇਸ਼ ਭੇਜਦੇ ਨੇ ਸਾਨੂੰ ਜ਼ਾਫਰਾਬਾਦ ਤੋਂ। ਅਗਲੀ ਫਰਮਾਇਸ਼ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਹੈ, ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ ਅਤੇ ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ, ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, ਜੀ ਐਸ ਨਾਇਕ ਅਤੇ ਸਾਰਾ ਡਾਗਲਾ ਪਰਿਵਾਰ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਫਰਮਾਇਸ਼ ਆਈ ਹੈ ਜੀ। ਕੋਟਵਾ ਨਾਰਾਇਣਪੁਰ, ਬਾਬਾ ਬੱਟੀ ਵਲੀਆ ਤੋਂ ਓਮ ਪ੍ਰਕਾਸ਼ ਰੋਏ, ਊਸ਼ਾ, ਅਮਿਤ ਅਤੇ ਹੈਪੀ ਰੋਏ, ਦੁਬੀ ਹਨੇਵਾਦਾ, ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਰੋਸ਼ਨੀ ਅਤੇ ਪ੍ਰਾਂਚਲ ਰੋਏ, ਸਾਵੰਤ ਖੇੜਾ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ, ਪੁਸ਼ਪਾ, ਸ਼ੈਲੇਂਦਰ ਕੁਮਾਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਮੈਂਬਰ। ਲਓ ਜੀ, ਇਸ ਫਰਮਾਇਸ਼ਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਗੀਤ ਨੂੰ ਆਵਾਜ਼ ਦਿੱਤੀ ਹੈ ਕੈਮਬੀ ਰਾਜਪੁਰੀਆ ਨੇ।

ਪਿੰਡ ਮੂਲੀਆਂ ਵਾਲੀ ਤੋਂ ਫਰਮਾਇਸ਼ ਭੇਜਦੇ ਨੇ ਵਿਨੋਦ ਕਾਟਪਾਰ, ਪਰਵੀਨ, ਹਨੀ, ਦੀਕਸ਼ਾ, ਜੰਨਤ, ਗੁਰਲੀਨ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਜਨਕਪੁਰੀ, ਸਹਾਰਨਪੁਰ ਤੋਂ ਜੌਨ ਡੀ ਕੈਸਟਰੋ, ਰੋਜ਼ੀ, ਪਰਲ ਅਤੇ ਵਿਲਿਸ ਡੋਕੇਸਟਰੋ, ਫਿਰਾਸਤ ਹੁਸੈਨ, ਅਲ ਕਮਰ ਜਹਾਂ, ਸ਼ਿਫਾ ਸਿਮਰਨ, ਮੁਹੰਮਦ ਅਲਫੈਜ਼। ਗੰਜ, ਢੁੰਡਵਾਰਾ, ਗਣੇਸ਼ਪੁਰ ਤੋਂ, ਮੇਰਠ ਤੋਂ ਫਰਮਾਇਸ਼ ਭੇਜਦੇ ਨੇ ਸਾਨੂੰ ਦਿਗਦਰਸ਼ਨ ਅਤੇ ਕਵਿਤਾ ਗੌੜ। ਇਹ ਫਰਮਾਇਸ਼ ਪਹਾੜਗੰਜ, ਮੁਲਟਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ, ਟਿੱਲੂ ਨਾਇਕ ਅਤੇ ਮਧੂ ਨਾਇਕ। ਚੰਜੇੜੀ ਤੋਂ ਫਰਮਾਇਸ਼ ਭੇਜਦੇ ਨੇ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਅਰਮਾਨ ਮਲਿਕ ਅਤੇ ਯਾਸਮੀਨ। ਜਗਦੀਪ ਸਿੰਘ, ਜਗਦੀਪ ਧਾਕੜ ਨਾਇਮਾ, ਰੰਜੂ ਬਾਈ ਧਾਕੜ, ਯੁਵਰਾਜ ਅਤੇ ਸ਼ਿਵਾਂਗੀ ਧਾਕੜ, ਰਤਲਾਮ MP ਤੋਂ ਫਰਮਾਇਸ਼ ਭੇਜਦੇ ਨੇ। ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲਿਆ ਅਤੇ ਆਯਾਨ ਬਾਬੂ। ਭੁਪਿੰਦਰ ਸਿੱਧੂ ਜਲਵੇੜਾ ਤੋਂ ਇਹ ਫਰਮਾਇਸ਼ ਸੁਦਰਸ਼ਨ ਸ਼ਾਹ, ਪਲਵੀ ਪ੍ਰਖਰ, ਕੁਸ਼ਲ, ਨੀਤੀ ਸੁਰਬੀ, ਅਸ਼ਵਨੀ, ਮੰਗਲਾ ਵਿੰਚਾ, ਰਜਿੰਦਰਜੀਤ ਸ਼ਾਹ, ਪਦਮਾ ਟਾਕੀਸ, ਨੇਪਾ ਨਗਰ ਤੋਂ, ਪਿੰਡ ਫਰਾਂਸੀ ਤੋਂ ਰਾਜਕੁਮਾਰ ਡੂਡੀ, ਪੁਸ਼ਪਿੰਦਰ ਕੁਮਾਰ ਅਤੇ ਪ੍ਰਮੋਦ ਕੁਮਾਰ ਡੂਡੀ। ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ, ਸੁਮਨ, ਬੰਟੀ ਅਤੇ ਇਹਨਾਂ ਦੇ ਨਾਲ ਇਹਨਾਂ ਦੀ ਬੇਟੀ ਆਸ਼ੂ ਫਰਮਾਇਸ਼ ਭੇਜਦੇ ਨੇ ਜੀ। ਅਨੰਤਾ ਭਗਤ, ਅਰੁਣਾ ਚੇਤਨ ਅਤੇ ਸੁਲੋਚਨਾ ਭਗਤ, ਮਸਤਾਨਪੁਰਨਾ ਜੰਕਸ਼ਨ ਤੋਂ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੌਰੀਆ, ਗੀਤਾ ਰਾਣੀ ਗਗਨਦੀਪ, ਆਰਜ਼ੂ ਅਤੇ ਗੁੱਡੂ ਜਾਜੌਰੀਆ। ਪਰਮਵੀਰ ਹਾਊਸ, ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ, ਵਿਕਰਮਜੀਤ, ਅਨਮੋਲ ਅਤੇ ਪਵਨੀਤ ਗਰੋਵਰ। ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਰੀਨ। ਇਹ ਫਰਮਾਇਸ਼ ਬਲਕਰਨ ਵਰਮਾ, ਅੰਜਨੀ, ਜਯੋਤੀ, ਨਿਧੀ, ਨਿਖਿਲ, ਯਸ਼, ਪ੍ਰਣੈ, ਪ੍ਰਿਆਣ, ਰਜਿੰਦਰ ਅਤੇ ਮਨਹਰਨ ਵਰਮਾ ਹੋਰਾਂ ਦੀ। ਬਠਿੰਡਾ ਪਾਟਨ ਦੁਰਗ ਛੱਤੀਸਗੜ੍ਹ ਤੋਂ, ਮਲਕਾਪੁਰ ਤੋਂ ਨਾਰਾਇਣ ਇੰਗਲਿਸ਼, ਸੋਪਾਨ ਅਤੇ ਆਸ਼ੀਸ਼ ਮੋਹਰਕਰ। ਨਰਵੇਲ ਮਹਾਰਾਸ਼ਟਰ ਤੋਂ PS ਨਵਾਕਰ, ਨਿਰਮਲਾ ਅਤੇ ਵਿਸ਼ਾਲ ਨਵਾਕਰ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਕਸਬਾ ਬਰਾੜਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ, ਰਾਹੁਲ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਇਹ ਫਰਮਾਇਸ਼ ਨਵਾਂਸ਼ਹਿਰ ਤੋਂ ਹੈ, ਹਰਗੋਬਿੰਦ ਨਗਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ੇਖਾ ਸੰਧੂ, ਪ੍ਰਤੀਸ਼ਾ ਅਤੇ ਮੈਕਸ ਹੋਰਾਂ ਦੀ। ਨਥਾਣਾ ਬਠਿੰਡਾ ਤੋਂ ਹਰਜਿੰਦਰ ਸਿੰਘ ਛਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ। ਗੰਜ, ਢੁੰਡਵਾਰਾ ਤੋਂ ਮੁਹੰਮਦ ਯਾਸੀਨ, ਹਾਸ਼ਮੀ, ਨਜ਼ਮਾ, ਤੌਫੀਸ, ਤੌਸੀਫ, ਤੈਮੂਰ ਅਤੇ ਕਲੀਮ ਅੰਸਾਰੀ। ਅਗਲੀ ਫਰਮਾਇਸ਼ ਮੋਲਟਾਊਨ ਕਰਨਾਲ ਤੋਂ ਹੈ, ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਮੁਨ ਪ੍ਰਜਾਪਤੀ, ਪ੍ਰਤਿਭਾ, ਇਸ਼ਪ੍ਰੀਤ, ਸੁਹਾਨੀ ਸ਼ਰਮਾ, ਪੰਕਜ, ਰੋਹਿਤ, ਰੇਸ਼ਮਾ ਅਤੇ ਇਹਨਾਂ ਦੇ ਨਾਲ ਸੁਨੀਤਾ ਸ਼ਰਮਾ ਅਤੇ ਸੁਨੀਤਾ ਚੈਨ। ਲਓ ਜੀ, ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਕੁਮਹਾਰ ਖੇੜਾ ਤੋਂ, ਸੈਯਦ ਮਸਰੂਰ, ਸ਼ਾਇਨਾ, ਅਕਸਾ, ਨਾਜ਼ੀਆ, ਇਬਰਾਹਿਮ, ਹਸਨ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਮੈਂਬਰ। ਲਓ ਜੀ, ਸੁਣਦੇ ਹਨ ਸਾਰਿਆਂ ਦੀ ਰਲੀ ਮਿਲੀ ਪਸੰਦ ਅਤੇ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਹਸਮਤ ਅਤੇ ਸੁਲਤਾਨਾ ਨੇ।

ਮੋਹਾਲੀ ਪੰਜਾਬ ਤੋਂ ਬਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ। ਇਹ ਫਰਮਾਇਸ਼ ਚੌਟਾਲਾ ਤੋਂ ਦਾਰਾ ਪੰਡਿਤ ਸੰਜੇ ਸ਼ਰਮਾ ਅਤੇ ਪ੍ਰਿਯੰਕਾ ਸ਼ਰਮਾ ਹੋਰਾਂ ਦੀ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਮੋਹਿਤ, ਲੱਕੀ ਤਾਨੀਆ ਨਾਰੰਗ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਗੁਰਪ੍ਰੀਤ ਸਿੰਘ ਬਿਲਿੰਗ, ਵੀਰ ਸਿਕੰਦਰ ਸਿੰਘ ਬਿਲਿੰਗ ਡੰਗੇੜੀਆਂ ਤੋਂ ਫਰਮਾਇਸ਼ ਭੇਜਦੇ ਨੇ। ਇਹ ਫਰਮਾਇਸ਼ ਸਦੂਲ ਸ਼ਹਿਰ ਤੋਂ, ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਅਤੇ ਚੰਦਰਕਲਾ ਰੇਵਾੜ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਸ਼ਰਮਾ, ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ। ਸਫੀਦੋ ਮੰਡੀ ਜੀਂਦ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਪ੍ਰਕਾਸ਼ ਵਰਮਾ, ਪ੍ਰਿੰਸ ਨਿਖਿਲ ਅਤੇ ਯਸ਼ਸਵੀ ਵਰਮਾ, ਇਹਨਾਂ ਨੇ ਛੱਤੀਸਗੜ੍ਹ ਪਲਾਰੀ ਤੋਂ ਸਾਨੂੰ ਭੇਜੀ ਹੈ ਜੀ ਫਰਮਾਇਸ਼। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਏਕਤਾ ਕਲੋਨੀ ਰੋਹਤਕ ਤੋਂ ਸੀਤਾ ਰਾਮ ਕਾਂਗੜਾ, ਬਬੀਤਾ ਬੋਧ, ਨਿਖਿਲ, ਤਨਵੀ, ਅੰਕਿਤ ਕਾਂਗੜਾ। ਸੂਲਰ ਪਟਿਆਲਾ ਤੋਂ ਸਨੀ ਕੰਬੋਜ, ਮਨਜਿੰਦਰ, ਮਨਿੰਦਰ, ਤਰਸੇਮ, ਜਸਵਿੰਦਰ ਕੌਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਅਮਰਗੜ੍ਹ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਸਿੰਘ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ ਅਤੇ ਕੁਲਵਿੰਦਰ ਕੌਰ ਮਾਨ, ਹਰਵਿੰਦਰ ਮਾਨ। ਰੋਹੀਦਾਸ ਚੌਂਕ ਪੰਡਰਪੁਰ ਸਿਟੀ ਤੋਂ ਪ੍ਰਸ਼ਾਂਤ ਸਿੰਧੇ, ਸੁਨੀਤਾ, ਯਸ਼ਰਾਜ ਰਿਸ਼ੀ ਅਤੇ ਕ੍ਰਿਸ਼ਨਾ ਗੋਡਕੇ। ਕਰਮ ਸਿੰਘ, ਇਹਨਾਂ ਨੇ ਫਰਮਾਇਸ਼ ਭੇਜੀ ਹੈ ਸਾਨੂੰ ਮੋਤੀ ਬਾਗ ਪਟਿਆਲਾ ਤੋਂ। ਅਰਮਾਨ ਖਾਨ ਅਤੇ ਭੋਲਾ ਖਾਨ ਪਿੰਡ ਬਾਗੜੀਆਂ ਤੋਂ, ਬਾਗੜੀਆਂ ਤੋਂ ਹੀ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ। ਸਰੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਜਨੀ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ ਅਤੇ ਇਹਨਾਂ ਦੇ ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਜਿੰਦਲ ਅਤੇ ਸਾਰਾ ਜਿੰਦਲ ਪਰਿਵਾਰ ਫਰਮਾਇਸ਼ ਭੇਜ ਰਿਹਾ ਜੀ। ਕਾਲਾ ਕੰਬੋਜ਼, ਰਜਨੀ ਵਾਲਾ, ਸੀਰਤ, ਜਪਜੀ ਕੰਬੋਜ਼, ਗੁਰਫਤਿਹ ਕੰਬੋਜ਼ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਮੋਹਨ ਕੇ ਹਿਠਾੜ ਫਿਰੋਜ਼ਪੁਰ ਤੋਂ। ਲਓ ਜੀ, ਸੁਣਦੇ ਹਾਂ ਨਾ ਸਾਰਿਆਂ ਦੀ ਰਲੀ ਮਿਲੀ ਪਸੰਦ ਅਤੇ ਪ੍ਰੋਗਰਾਮ ਦਾ ਇਹ ਆਖਰੀ ਗੀਤ ਤੇਜੀ ਸੰਧੂ ਦੀ ਆਵਾਜ਼ 'ਚ।

ਇਸੇ ਹੀ ਗੀਤ ਨੂੰ ਸੁਣਨਾ ਚਾਹਿਆ ਸੀ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ ਏਂਜਲ ਸੋਨੂ ਤੇ ਪੱਪੀ ਭਾਟੀਆ ਨੇ। ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਹਨ, ਸਮਰਜੀਤ ਕੌਰ, ਮਨੀ, ਸਨੀ, ਡਿੰਪੀ, ਜਸਨੂਰ ਤੇ ਆਗਮਵੀਰ ਅਮਨਦੀਪ ਕੌਰ ਹੰਸ ਹੋਰਾਂ ਨੇ। ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰਜਨੀ ਗੰਧਾ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਫਿਲਮ ਸਰਸਵਤੀ ਚੰਦਰ ਚੋਂ ਇਸ ਗੀਤ ਨਾਲ। ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਕੇਸ਼ ਤੇ ਲਤਾ ਮੰਗੇਸ਼ਕਰ ਨੇ।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਪ੍ਰੋਗਰਾਮ ਸਾਡੇ ਜੀ ਰਜਨੀਗੰਧਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਫਿਲਮ ਰਜ਼ੀਆ ਸੁਲਤਾਨ 'ਚੋਂ। ਆਵਾਜ਼ ਹੈ ਲਤਾ ਮੰਗੇਸ਼ਕਰ ਦੀ।

ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਫਿਲਮ ਬਾਤੋਂ ਬਾਤੋਂ ਮੇਂ ਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ, ਆਸ਼ਾ ਭੋਸਲੇ ਅਤੇ ਸਾਥੀਆਂ ਨੇ। ਰਾਜੇਸ਼ ਰੋਸ਼ਨ ਦੇ ਸੰਗੀਤ ਸਜੇ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਅਮਿਤ ਖੰਨਾ ਨੇ।

0: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨੇਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਪ੍ਰੋਗਰਾਮ ਚੱਲ ਰਿਹਾ ਜੀ ਰਜਨੀਗੰਧਾ। ਪ੍ਰੋਗਰਾਮ ਚ ਅਗਲੀ ਪੇਸ਼ਕਸ਼ ਹੁੰਦੇ ਆ ਸੱਚਾ ਝੂਠਾ ਫਿਲਮ ਚੋਂ ਇਹ ਗੀਤ, ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਚ। ਕਲਿਆਣ ਜੀ ਅਨੰਦ ਜੀ ਦੇ ਸੰਗੀਤ ਸਜੇ ਇਸ ਗੀਤ ਨੂੰ, ਬੋਲ ਦਿੱਤੇ ਨੇ ਇੰਦੀਵਰ ਨੇ।